0: சொல்லியோ நான் பிரசிடென்ட் கன்வென்ஷன் சென்டர், பிரசிடென்ட் கன்வென்ஷன் சென்டர்.
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵਾਨ. ਫਾਰ ਬੁਕਿੰਗ ਕਾਲ 416-433-9191.
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ.
3: 647-88-6000.
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ.
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ.
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ. ਕਾਲ 647-88-6000 ਔਰ ਵਿਜ਼ਿਟ NRIMB.com.
5: ਇੰਤਜ਼ਾਰ ਹੁਣ ਖਤਮ ਹੋਇਆ. ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ. ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ. ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ. ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ. ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ.
6: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-545-5859.
7: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ.
8: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ.
9: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ. ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ.
8: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ.

0: एग्जीक्यूटिव ऑर्डर्स थे कि लेक ओंटारियो को लेक अमेरिका कहा जाए, और मैक को ऐसे डबल डाउन किया अपने उस निर्णय को कि कंटिन्यू करेंगे उसको कहना लेक ओंटारियो अपने मैप के ऊपर विद अ 6-foot बिलबोर्ड शिकागो में। हंड्रेड ऑफ ओवन्स रिकॉल किए गए हैं कनाडा में, वार्निंग है इमीडिएटली उसका गैस से कनेक्शन जो है सप्लाई उसको बंद कर देना चाहिए। उनकी वेबसाइट्स पे जाइए, सारे के सारे मेन मीडिया की वेबसाइट्स में सारे मॉडल्स उस पर प्रकाशित किए गए। रिकॉल नोटिस प्रभावित करेगा यूनिट्स मेड इन मार्च 19, 2025 एंड जुलाई 24, 2026, जिसमें कि मर्क्यूरी ब्रांड के, एलिस ब्रांड के और लाकोरून ब्रांड के जो ओवन्स हैं इंक्लूडेड हैं। गैस प्राइसेस ड्रॉप करने जा रहे हैं बाय 9 सेंट्स ओवरनाइट जीटीए में, तो साजिट से पहले पहले अपनी कार के गैस टैंक्स को फिलअप कर लीजिए। पॉसिबल ड्राइवर्स जो है काफी ज्यादा इस वक्त पैसे बचाएंगे। अगले हफ्ते बुधवार को फिर से गैस के प्राइसेस रेगुलेट और नॉर्मल होंगे। डक फोर्ड ने ओवरहॉल कर दिया अपनी कैबिनेट क्योंकि मल्टीपल रेजिग्नेशंस को देखकर। इसके साथ साथ फैमिली ऑफ टीनेजर जो कि इंजर्ड हुई थी टोरंटो के क्रैश में, $16 मिलियन का उन्होंने लॉ सूट कहा है, ब्लेम किया है कि स्पीड कैमराज के हटाने की वजह से उनके बेटे का दुखद ये हाल हुआ है। ट्रंप ने मिड टर्म इलेक्शन में जीत के लिए किया भारत के चुनावों जैसा वादा। ट्रंप की घोषणा भारत की चुनावी प्रक्रिया की याद दिला रही है। उन्होंने कहा कि हर व्यस्क अमेरिकी नागरिक को $5,000 का डिविडेंड दिया जाएगा। और टिश्यू से लेकर टॉवल तक की जांच हो रही, विदेश में पुतिन का हर टच रहता है सिक्योर। यहां पे पहुंच चुके हैं और वहां पे काफी ज्यादा इस बात को लेकर भी चर्चा चल रही है। ये था खबरों का खास बुलेटिन आप सबकी खिदमत में। देख रहे हैं आप, सुन रहे हैं आप रेडियो प्रोग्राम, टीवी प्रोग्राम रंगला पंजाब में आपकी होस्ट एंड दोस्त अंजू सिक्का।
1: रियल न्यूज, रियल इम्पैक्ट, शोइंग यू रियल वर्ल्ड।
2: प्रोग्राम का हिस्सा स्पॉन्सर किया जा रहा है कैलेडन पेविंग वालों। कैलेडन पेविंग तुहाडे शहर का वह नाम जिथे रेजिडेंशियल, कमर्शियल, इंडस्ट्रियल ड्राइववे, पार्किंग लॉट, ट्रक टर्मीनल, फार्म ड्राइववे, पार्क पेविंग दवावां प्रोफेसनल तरीके लैनिया ने। जसपाल जी 416-818-9900 कॉल करो। लाली स्वीट्स एंड तंदूरी रेस्टोरेंट तुहाडे शहर 499 रेड़ासन ते मेकलोगलन दा एरिया जिथे बैठ के खाना खान, टेक आउट केटिंग सेवावां दे नाल लाइव ऑन लोकेशन भाजी तैयार करवा सकदे हो, टिफिन लगा सकदे हो, ते सर्दियां दा तोहफा अमृतसरी स्टाइल फिश जिहड़ी है लाजवाब हुंदी है। 499 रेड़ासन ते मेकलोगलन, नंबर 905-450-6464। शाह ट्रांसपोर्ट हायर कर रहा जी इमीजिएटली ओनर ओपरेटर टीम, कंपनी ड्राइवर टीम, कंपनी ड्राइवर सोलो स्टडी, तुहानू जिहड़े माइल्स मिल गए, रिलायबल वर्क है, पक्के रन ने लेराडो ते टैक्सिस दे। वधेरे जानकारी लई संदीप जी नूं कॉल कर लेना 416-903-8390 416-903-8390 ते मठारू वैल्डिंग सर्विस ट्रक ट्रेलर दी वैल्डिंग दीआं प्रोफेशनल सेवावां लई 98 जून नंबर 1 रदरफोर्ड ते वाकया ने। मठारू वैल्डिंग सनी जी नूं कॉल करना 647-463-55।
0: समोसा एंड स्वीट फैक्ट्री, बेस्ट क्वालिटी समोसा थे, स्नैक्स अवेलेबल है, हॉट एंड कोल्ड ड्रिंक्स अवेलेबल है, केटरिंग सर्विसेज आल्सो अवेलेबल। और तुसी इन्हां नूं कॉल कर सकते हो 416-213-1165। समोसा एंड स्वीट फैक्टरी,
2: तुसी अपना व्यापार ओंटारियो दे विच दूर दूर तक रेडियो प्रोग्राम दे राही नायगरा फॉल, बफरो, स्कारब्रो, मार्कम, सेंट कैथरीन, बर्लिंगटन, हमिल्टन, मिल्टन, मिसिसागा, ब्रेंटफोर्ड और बैरी, मार्कम, स्कारब्रो, टोरंटो डाउनटाउन आदि एरिया रेडियो दे राही उसका प्रचार करना चाहते हो, नाल आईपीटीवी बॉक्स, यूट्यूब, फेसबुक दे राही, तां तुसी साडी टीम नाल संपर्क करो, नंबर 416-716-7794। किसी ने CJMR 1320 AM दी सैकंड पारी जो 70 साल तो चलता आ रहा पुराना मशहूर रेडियो उते रेडियो शो शुरू करना है, ते तुसी फर्स्ट कम फर्स्ट सर्व दे आधार ते अर्श चावला नूं कॉल कर लेना 416-303-1515।
0: संधू डेंटिस्ट्री 2 लोकेशन है, फॉर ऑल योर डेंटल केयर नीड्स कॉन्टेक्ट करो संधू डेंटिस्ट्री दी। किसी भी लोकेशन ते इम्प्लांट्स, गम सर्जरीज, डेंटर्स, रूट कनाल ट्रीटमेंट, दंदा दी वाइटनिंग, पॉलिशिंग, ब्लीचिंग कराना चाहते हो तो संधू डेंटिस्ट्री 4550 Ebenezer Road ब्रैम्पटन, 510 Charlie Boulevard ऑल्सो इन ब्रैम्पटन। नंबर टू कॉन्टेक्ट द टीम 905-455-8585। HK Movers and Storage, All type of moving services available jithe the best local ate long distance movers ne speciality moving packing services cargo services residential ya koi commercial moving hai junk removal ya fir storage services di talash de vich hai another service all over canada provide kiti jandi hai ne 140 advanced boulevard unit 10 brampton vikhe office location number to call 4165246704 hk movers and storage Top Chess Electronics, two locations, 16 Intermodal Road, Brampton, 5461 Highway 6 North in Guelph. To see koi appliances buy karna chahunde ho, latest technology, television sets, electronics buy karna chahunde ho. Then Top Chess Electronics, number 905-799-0045.
2: Peel Renovation de Sardar Bhupinder Singh da pegam hai ke tusi ek hafte vich apne complete jada hai washroom tiyar karne ne. ਵਾਸ਼ਰੂਮ ਸਪੈਸ਼ਲਿਸਟ ਟੀਮ ਹੈ ਸਿਰਫ 7 ਦਿਨ ਦੇ ਵਿੱਚ ਜਿਕਿਊਜ਼ੀ ਸੋਣਾ ਸਟੀਮਰ ਲਾਉਣਾ ਹੈ ਸਿੰਪਲ ਵਾਸ਼ਰੂਮ ਤਿਆਰ ਕਰਾਉਣਾ ਹੈ ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ ਔਰ ਪੀਲ ਰੈਨੋਵੇਸ਼ਨ ਇਸ ਕੰਮ ਦੇ ਹੀ ਐਕਸਪਰਟ ਨੇ ਵਧੇਰੇ ਜਾਣਕਾਰੀ ਲਈ 647-648-1847 647-648-1847 ਰਿਟਸ ਫਰਨੀਚਰ 5200 ਡਿਕਸੀ ਮੈਥਿਸਨ ਤੇ ਤੁਹਾਡੀ ਸੇਵਾ ਦੇ ਵਿੱਚ ਫਰਨੀਚਰ ਦੀ ਮਾਰਕੀਟ ਦਾ ਇੱਕ ਬਹੁਤ ਵੱਡਾ ਨਾਮ ਜੈਸਮੈਨ ਰੋਹਿਤ ਹੁਣਾਂ ਦੇ ਸਹਿਯੋਗ ਦੇ ਨਾਲ ਅਗਲਾ ਹਿੱਸਾ ਇਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਏ ਆਈ ਦੇ ਉੱਤੇ ਜੋ ਹੈ ਕਿ ਇਕ ਦਹਾਕੇ ਚੋ ਇਨਸਾਨਾਂ ਲਈ ਕਾਲ ਬਣ ਸਕਦੀ ਹੈ 10 ਸਾਲ ਹੈ ਇਕ ਦਹਾਕਾ ਤੇ ਇਹ 10 ਸਾਲਾਂ ਦੇ ਵਿਚ ਇਨਸਾਨਾਂ ਲਈ ਕਾਲ ਬਣਨ ਵਾਲੀ ਰਿਪੋਰਟ ਸਪੋਂਸਰ ਬਾਏ ਰੈਡਸ ਫਰਨੀਚਰ 9052327489 ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਆਲਸੋ ਇਸ ਨੂੰ ਸਪੋਂਸਰ ਕਰਨਗੇ ਇੰਜਨ ਟਰਾਂਸਮਿਸ਼ਨ ਰੀਬਿਲਟ ਰਿਪੇਅਰ ਡੀਪੀਐਫ ਗਰੇਡਿੰਗ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਕਿਸੇ ਤਰ੍ਹਾਂ ਦੀ ਟਰੱਕਾਂ ਦੀ ਤਸੱਲੀ ਬਖਸ਼ ਮੁਰੰਮਤ ਕਰਨ ਲਈ ਵੀਰ ਸੁਖਾਟ ਏ ਸੀ ਹੈਪੀ ਬੜਿਆਲ ਜੀ ਨੂੰ ਕਾਲ ਕਰਨੀ ਹੈ ਵਨ ਗੁੱਡ ਮਾਰਕ ਪਲੇਸ ਸੀ ਟੋਬੀਕੋ 647-9257-6 ਮੇਪਲ ਵਨ ਕਿਚਨ ਬਾਥ ਇੰਗ ਪਿਛਲੇ 20 ਸਾਲਾਂ ਤੋਂ ਕਮਿਊਨਿਟੀ ਵਿਚ ਪਰਖਿਆ ਹੋਇਆ ਨਾਮ ਗੁਗਲ ਤੇ 5-star ਰੇਟਿੰਗ ਕੰਪਨੀ ਹਾਈ ਐਂਡ ਦੀ ਕਿਚਨ ਕੈਬਨਿਟ ਮਹਾਰਤ ਰੱਖਣ ਦੇ ਨਾਲ ਆਫਿਸ ਫਰਨੀਚਰ ਤਿਆਰ ਕਰਾਉਣਾ ਹੈ 173 ਐਡਵਾਂਸ ਬੁਲੇਵਾਰਡ ਜੂਨ 34 ਨੰਬਰ 905-458-0075
0: ਦੀ ਗੋਲਡ ਮੈਡਲਿਸਟ ਹੋਮੋਪੈਥ ਮੀਤਾ ਓਜ਼ਾ ਜੀ ਕੋਈ ਵੀ ਨਾਮੁਰਾਦ ਬਿਮਾਰੀ ਅਕਿਊਟ ਕ੍ਰੋਨਿਕ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹੋ ਆਰਥਰਾਈਟਸ ਇਨਫਰਟੈਲਿਟੀ ਸਕਿਨ ਇਸ਼ੂਜ ਥਾਇਰੋਇਡ ਡਿਸਆਰਡਰ ਵਰਗੀਆਂ ਬਿਮਾਰੀਆਂ ਨੇ ਦੈਨ ਕੰਟੈਕਟ ਕਰੋ ਗੋਲਡ ਮੈਡਲਿਸਟ ਹੋਮੋਪੈਥ ਮੀਤਾ ਓਜ਼ਾ ਐਟ 6477602779 ਸਵੀਟ ਮਹਿਲ ਦੀ ਫਕਰੀਆ ਪੇਸ਼ਕਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਔਰ ਉਹਨਾਂ ਦੀ ਇੱਕ ਰੈਸਟੋਰੈਂਟ ਜੋ ਕਿ ਬਹੁਤ ਫੇਮਸ ਹੈਗਾ 680 ਰੈਕਸਟਲ ਬੁਲੇਵਾਰਡ ਹਾਈਵੇ 27 ਤੇ ਬਹੁਤ ਹੀ ਵਧੀਆ ਖਾਣਾ ਉੱਥੇ ਵੈਜ ਐਂਡ ਨਾਨ ਵੈਜੀਟੇਰੀਅਨ ਕੁਜ਼ੀਨ ਤੁਹਾਡੇ ਲਈ ਸਰਵ ਕੀਤੀ ਜਾਂਦੀ ਹੈ ਲਾਈਵ ਕੇਟਰਿੰਗ ਦਾ ਬਾਦਸ਼ਾਹ ਸਵੀਟ ਮਹਿਲ ਨੰਬਰ ਟੂ ਕਾਲ 4166799191
2: ਦੋਸਤੋ ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ ਦਾ ਪੈਗਾਮ ਹੈ ਕਿ ਤੁਸੀਂ ਜੇਕਰ ਰੈਜੀਡੈਂਸ਼ੀਅਲ ਪੇਂਟਿੰਗ ਕਮਰਸ਼ੀਅਲ ਪੇਂਟਿੰਗ ਬੇਸਮੈਂਟ ਆਫਿਸ ਪੇਂਟ ਸਪਰੇਅ ਪੇਂਟਿੰਗ ਗ੍ਰੇਡਵੇ ਪੇਂਟਿੰਗ ਦਾ ਕੰਮ ਕਰਾਉਣਾ ਹੈ ਤਾਂ ਗਿੱਲ ਹਾਊਸ 30 ਸਾਲ ਤੋਂ ਉੱਤੇ ਲੈ ਕੇ ਹਾਜ਼ਰ ਹੈ ਗਿੱਲ ਹਾਊਸ ਪੇਂਟਿੰਗ ਦੇ ਕਮਲ ਜੀ ਬਾ ਕਮਾਲ ਕੰਮ ਕਰਦੇ ਨੇ ਜੀ 647-833-5960 ਤੇ ਜਦੋਂ ਅਸੀਂ ਟਰਾਂਸਮਿਸ਼ਨ ਮੂਵ ਕਰਨਾ ਸੀ ਤੁਹਾਨੂੰ ਮੈਂ ਬਾਰ ਬਾਰ ਦੱਸ ਰਿਹਾ ਤੇ ਬੜਾ ਨਾਜ਼ੁਕ ਜਿਹਾ ਸਮਾਨ ਹੁੰਦਾ ਹੈ ਇੱਕ ਤੋਂ ਦੂਜੀ ਜਗ੍ਹਾ ਤੇ ਜਦੋਂ ਮੂਵ ਕਰਨਾ ਸੀ ਤੇ ਸਾਡੀ ਕੰਪਨੀ ਕਹਿੰਦੀ ਕਿ ਪ੍ਰੋਫੈਸ਼ਨਲ ਮੂਵਰ ਲਿਆਓ ਜੇ ਤੁਸੀਂ ਸਮਾਨ ਚੱਕਣਾ ਐਚ ਕੇ ਮੂਵਰ ਐਂਡ ਸਟੋਰੇਜ ਰੈਜੀਡੈਂਸ਼ੀਅਲ ਕਮਰਸ਼ੀਅਲ ਮੂਵ ਲੌਂਗ ਡਿਸਟੈਂਸ ਮੂਵ ਲੇਬਰ ਸਰਵਿਸ ਜੰਕਰ ਮੂਵ ਸਪੈਸ਼ਲ ਪੈਕੇਜ ਸਰਵਿਸ ਕਾਰਗੋ ਸਰਵਿਸ ਸਟੋਰੇਜ ਸਰਵਿਸ ਕੁਝ ਸਮੇਂ ਵਾਸਤੇ ਚਾਹੀਦੀ ਹੈ ਤਾਂ 140 ਐਡਵਾਂਸ ਬੁਲੇਵਾਰਡ ਨੰਬਰ 10 ਤੇ ਹਰਵਿੰਦਰ ਹੈਰੀ ਜੀ ਨੂੰ ਕਾਲ ਕੀਤਾ ਜਾ ਸਕਦਾ 416-524-6704 ਤੇ ਪਿਓਰ ਸ਼ੁੱਧ ਵੈਜੀਟੇਰੀਅਨ ਖਾਣਿਆਂ ਦੇ ਵਿਚ ਪਰਖਿਆ ਹੋਇਆ ਸਾਡੇ ਸ਼ਹਿਰ ਦਾ ਨਾਮ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਰਾਜਧਾਨੀ ਜਿੰਨੇ ਵੀ ਤਿੱਥ ਤਿਆਰ ਹੁੰਦੇ ਨੇ ਉਨ੍ਹਾਂ ਤੇ ਸਪੈਸ਼ਲ ਤੁਹਾਨੂੰ ਸੱਦਾ ਦਿੰਦਾ ਹੈ ਕਿ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਤੇ ਆਓ ਔਰ ਇਸ ਤਰ੍ਹਾਂ ਹੁਣ ਨਵਰਾਤੇ ਆਉਣ ਵਾਲੇ ਨੇ ਜੀ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਦੀਆਂ 26 ਤੋਂ ਉੱਤੇ ਲੋਕੇਸ਼ਨ ਤੁਹਾਡੇ ਬਿਲਕੁਲ ਨਜ਼ਦੀਕ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਅਗਲੀ ਇਕ ਰਿਪੋਰਟ ਉਸ ਤੋਂ ਬਾਅਦ ਮਿੰਟੂ ਗੁਰੂ ਸਰੀਆ ਹਾਜ਼ਰ ਹੋਣਗੇ ਪ੍ਰੋਗਰਾਮ ਕਿਵੇਂ ਲੱਗਦਾ ਆਪਣਾ ਨਜ਼ਰੀਆ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਸਾਡੇ ਵਾਸਤੇ ਇਹ ਰੂਹ ਦੀ ਖੁਰਾਕ ਹੁੰਦਾ ਯੂਟਿਊਬ ਫੇਸਬੁੱਕ ਰਾਹੀਂ ਦੇਖ ਸੁਣ ਰਹੇ ਹੋ ਸਬਸਕ੍ਰਾਈਬ ਕਰੋ ਮਿਹਰਬਾਨੀ ਹੋਵੇਗੀ ਆਈ ਪੀ ਟੀਵੀ ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਲੈਣਾ ਚਾਹੋ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਫ੍ਰੀ 6475545859
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਹੈ। ਕੱਲ ਅਸੀਂ ਵਾਅਦਾ ਕੀਤਾ ਸੀ ਇੱਕ ਰਿਪੋਰਟ ਦਾ, ਉਹ ਨਹੀਂ ਪੂਰੀ ਕਰ ਸਕੇ ਸਾਂ, ਪਰੰਤੂ ਅੱਜ ਸਮਾਂ ਹੈ, 2-4 ਮਿੰਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ AI ਅੱਜ ਕੱਲ ਚਰਚਾ AI ਦੀ ਦੁਨੀਆ ਭਰ ਦੇ ਵਿਚ ਹੈ, ਪਰ AI ਇਨਸਾਨਾਂ ਲਈ ਕਿੰਨੀ ਖਤਰਨਾਕ ਹੈ ਇਹਦੇ ਬਾਰੇ ਆਓ ਗੱਲ ਕਰਦੇ ਹਾਂ। ਐਥੋਪ੍ਰਿਕ ਤੋਂ ਵੱਖ ਹੋਣ ਵਾਲੇ AI ਖੋਜਕਾਰ ਜਿਹੜੇ ਜੈਕਬ ਕੌਕਸਨ ਦਾ ਸਨਸਨੀ ਖੇਜਦਾ ਵਾ, ਬਨੌਟੀ ਬੁੱਧੀਮਤਾ AI ਦੀ ਦੁਨੀਆ ਤੋਂ ਇਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ। ਓਪਨ AI ਅਤੇ ਐਥੋਪ੍ਰਿਕ ਵਿਚ ਪਿਛਲੇ 3 ਸਾਲਾਂ ਤੋਂ ਖੋਜ ਕਰ ਰਹੇ ਖੋਜਕਾਰ ਜੈਕਬ ਕੌਕਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਇਹ ਕਦਮ ਆਮ ਨੌਕਰੀ ਛੱਡਣ ਵਰਗਾ ਨਹੀਂ, ਸਗੋਂ ਟੈਕਨਾਲੋਜੀ ਦੀ ਦੁਨੀਆ ਵਿਚ ਚੱਲ ਰਹੀ ਅੰਨੀ ਦੌੜ ਦੇ ਵਿਰੁੱਧ ਇਕ ਗੰਭੀਰ ਚੇਤਾਵਨੀ ਮੰਨਿਆ ਜਾ ਰਿਹਾ ਹੈ। ਕੌਕਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਦੋਸ਼ ਲਾਇਆ ਹੈ ਕਿ ਓਪਨ AI ਅਤੇ ਐਥੋਪ੍ਰਿਕ ਵਰਗੀਆਂ ਮੋਰੀ ਟੈਕਨਾਲੋਜੀ ਕੰਪਨੀਆਂ ਪੁਖਤਾ ਸੁਰੱਖਿਆ ਉਪਾਵਾਂ ਤੋਂ ਬਿਨਾਂ ਸੁਪਰ ਇੰਟੈਲੀਜੈਂਸ ਵੱਲ ਤੇਜ਼ੀ ਨਾਲ ਵਧ ਰਹੀਆਂ ਹਨ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਕੰਪਨੀਆਂ ਸਾਡੇ ਅਤੇ ਪੂਰੀ ਮਨੁੱਖਤਾ ਦੇ ਜੀਵਨ ਨਾਲ ਖਤਰਨਾਕ ਜੂਆ ਖੇਡ ਰਹੀਆਂ ਨੇ। ਮੀਡੀਆ ਰਿਪੋਰਟਾਂ ਮੁਤਾਬਕ ਜੈਕਬ ਕੌਕਸਨ ਦਾ ਕਹਿਣਾ ਹੈ ਕਿ ਇਨ੍ਹਾਂ ਤਾਕਤਵਰ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਵਾਲੇ ਲੋਕ ਨਿੱਜੀ ਗੱਲਬਾਤ ਵਿਚ ਇਸ ਗੱਲ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਨ ਕਿ ਬੇਕਾਬੂ AI ਇਸ ਦਹਾਕੇ ਦੇ ਅੰਤ ਤੱਕ ਭਾਵ 10 ਸਾਲਾਂ ਤੱਕ ਇਨਸਾਨ ਲਈ ਕਾਲ ਬਣ ਸਕਦੀ ਹੈ। ਕੌਕਸਨ ਨੇ ਦਸਿਆ ਕਿ ਓਪਨ AI ਵਿਚ ਕਈ ਲੋਕ ਇਸ ਸਭਿਅਤਾਕ ਖਤਰੇ ਦੀ ਗੰਭੀਰਤਾ ਨੂੰ ਡੂੰਘਾਈ ਨਾਲ ਨਹੀਂ ਸਮਝ ਰਹੇ, ਜਦਕਿ ਐਥੋਪ੍ਰਿਕ ਵਿਚ ਜੋਖਮ ਦਾ ਅੰਦਾਜ਼ਾ ਤਾਂ ਹੈ, ਪਰ ਕੰਪਨੀ ਸਭ ਤੋਂ ਅੱਗੇ ਰਹਿਣ ਦੀ ਦੌੜ ਅੰਨੀ ਦੌੜ ਵਿਚ ਸ਼ਾਮਲ ਹੋ ਗਈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਹ ਇਸ ਨੂੰ ਨਹੀਂ ਬਣਾਉਣਗੇ ਤਾਂ ਕੋਈ ਹੋਰ ਵੀ ਇਸ ਨੂੰ ਬਣਾ ਦੇਵੇਗਾ। ਕੌਕਸਨ ਨੇ ਇਹ ਵੀ ਕਿਹਾ ਹੈ ਕਿ ਇਸ ਖੇਤਰ ਵਿਚ ਕੰਮ ਕਰਨ ਵਾਲੇ ਕਈ ਲੋਕਾਂ ਦਾ ਪੱਕਾ ਮੰਨਣਾ ਹੈ ਕਿ ਦਹਾਕੇ ਦੇ ਭਾਵ ਆਉਣ ਵਾਲੇ 10 ਸਾਲਾਂ ਦੇ ਅੰਤ ਤੱਕ AI ਇਕ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਅਖਬਾਰ PTI ਮੁਤਾਬਕ ਇਸ ਅਸਤੀਫੇ ਅਤੇ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਐਥੋਪ੍ਰਿਕ ਨੇ ਹੀ ਐਲਾਨਾਈਨਮੈਂਟ ਸਾਇੰਸ ਲੀਡ ਇਵਾਨ ਹੁਮਿੰਗਰ ਨੇ ਜੈਕਬ ਕੌਕਸਨ ਦੇ ਦਾਅਵਿਆਂ ਦਾ ਸਮਰਥਨ ਕੀਤਾ ਹੈ। ਹੁਮਿੰਗਰ ਨੇ ਮੰਨਿਆ ਹੈ ਕਿ ਖੋਜਕਾਰ ਅਸਲ ਵਿਚ ਇਹ ਮੰਨਦੇ ਹਨ ਕਿ AI ਸਾਰੇ ਇਨਸਾਨਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਡਰ ਪ੍ਰਗਟਾਇਆ ਹੈ ਕਿ ਅਗਲੇ ਇਕ ਦਹਾਕੇ ਵਿਚ ਅਜਿਹਾ ਹੋਣ ਦੀ ਸੰਭਾਵਨਾ 10% ਤੋਂ ਵੱਧ ਹੈ। ਉਨ੍ਹਾਂ ਇਹ ਵੀ ਮੰਨਿਆ ਹੈ ਕਿ ਮੌਜੂਦਾ ਮਾਡਲਾਂ ਤੋਂ ਜੋਖਮ ਘੱਟ ਹੈ, ਪਰ ਜਿਵੇਂ ਜਿਵੇਂ ਰਿਕਰਸਿਵ ਸੈਲਫ ਇੰਪਰੂਵਮੈਂਟ ਭਾਵ ਸਵੈ ਸੁਧਾਰ ਦੀ ਪ੍ਰਕਿਰਿਆ ਤੇਜ਼ ਹੋਵੇਗੀ, ਖਤਰਾ ਭਿਆਨਕ ਰੂਪ ਧਾਰ ਸਕਦਾ ਹੈ। ਐਥੋਪ੍ਰਿਕ ਵਰਗੀਆਂ ਮੋਹਰੀ ਕੰਪਨੀਆਂ ਦੇ ਅੰਦਰੂਨੀ ਸੂਤਰਾਂ ਤੋਂ ਸਾਹਮਣੇ ਆ ਰਹੀਆਂ ਇਹ ਚਿੰਤਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਤਕਨਾਲੋਜੀ ਦੀ ਅੰਨੀ ਦੌੜ ਮਨੁੱਖਤਾ ਲਈ ਇਕ ਗੰਭੀਰ ਸੰਕਟ ਪੈਦਾ ਕਰ ਸਕਦੀ ਹੈ। ਮੈਂ ਐਥੋਪ੍ਰਿਕ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਪਿਛਲੇ 3 ਸਾਲ ਓਪਨ AI ਅਤੇ ਐਥੋਪ੍ਰਿਕ ਦੋਵਾਂ ਥਾਵਾਂ ਤੇ ਪ੍ਰੀ ਟ੍ਰੇਨਿੰਗ ਰਿਸਰਚ ਵਿਚ ਬਿਤਾਏ ਹਨ। ਕੋਈ ਵੀ ਕੰਪਨੀ ਜਿੰਮੇਵਾਰੀ ਨਾਲ ਕੰਮ ਨਹੀਂ ਕਰ ਰਹੀ, ਉਹ ਤੇਜ਼ੀ ਨਾਲ ਸੈਲਫ ਇੰਪਰੂਵਿੰਗ ਸੁਪਰ ਇੰਟੈਲੀਜੈਂਸ ਭਾਵ ਆਪਣੇ ਆਪ ਨੂੰ ਬਿਹਤਰ ਬਣਾਉਣ ਵਾਲੀ ਸੁਪਰ ਇੰਟੈਲੀਜੈਂਸ ਵੱਲ ਵਧ ਰਹੀਆਂ ਹਨ ਤੇ ਸਾਡੀਆਂ ਜ਼ਿੰਦਗੀਆਂ ਦੇ ਨਾਲ ਜੂਆ ਖੇਡ ਰਹੀਆਂ ਹਨ। ਓਪਨ AI ਵਿਚ ਬਹੁਤ ਸਾਰੇ ਲੋਕ ਸਭਿਅਤਾ ਲਈ ਇਸ ਗੰਭੀਰ ਨਤੀਜਿਆਂ ਨੂੰ ਡੂੰਘਾਈ ਨਾਲ ਨਹੀਂ ਸਮਝ ਸਕੇ। ਐਥੋਪ੍ਰਿਕ ਜੋਖਮਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ, ਪਰ ਉਹ ਸਭ ਤੋਂ ਪਹਿਲਾਂ ਉਥੇ ਪਹੁੰਚਣ ਦੀ ਦੌੜ ਵਿਚ ਲੱਗੇ ਹੋਏ ਹਨ। ਜੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਹੋਰ ਜਿੰਮੇਵਾਰੀ ਨਾਲ ਕੰਮ ਨਹੀਂ ਕਰੇਗਾ, ਇਸ ਲਈ ਜੋਖਮ ਦੇ ਬਾਵਜੂਦ ਉਨ੍ਹਾਂ ਨੂੰ ਖੁਦ ਹੀ ਅਜਿਹਾ ਕਰਨਾ ਪਵੇਗਾ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਮਿੰਟੂ ਗੁਰਸਰੀਆ ਜੀ ਹਾਜ਼ਰ ਹੋਣਗੇ। ਪ੍ਰੋਗਰਾਮ ਕਿਵੇਂ ਲੱਗਦਾ ਆਪਣੇ ਵਿਚਾਰ ਸਾਂਝੇ ਕਰਨ ਲਈ 4167167794 ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਸ਼ੇਅਰ ਕਰ ਦਿਆ ਕਰੋ। ਧੰਨਵਾਦੀ ਹੋਵਾਂਗੇ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਜੀਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਝ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਤੋਂ 416-903-8390।

0: फिर हुड़ पुल्यो ना प्रेसिडेंट कन्वेंशन सेंटर, प्रेसिडेंट कन्वेंशन सेंटर,
1: स्वीट महल वालों का ब्रांड न्यू प्रेसिडेंट कन्वेंशन सेंटर, 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर, 1133 क्रेडिट स्टोन रोड, वॉन, फॉर बुकिंग कॉल 416-433-9191।
0: प्रेसिडेंट कन्वेंशन सेंटर।
2: बाबा जी मेरा व्याह नहीं हो रहा, कोई मंत्र था फूको बच्चे थे
3: 6478886000।
2: बाबा जी आ केड़ा मंत्र है?
3: बच्चा ए नंबर चमत्कारी है, जिन्हें मिलाया ओदी समझो व्याह दी तैयारी है।
2: पक्की गल बाबा जी?
3: बाबे दा घर भी एना ने बसाया है, NRI मैरिज ब्यूरो।
4: हर कास्ट अते हर प्रोफाइल दे रिश्ते ले परोसे दा नाम NRI मैरिज ब्यूरो। कॉल 6478886000 और विजिट NRIMB.com।
5: सियाने कहंदे ने व्याह दा लड्डू जो खाए ओ पछताए, जो ना खाए ओ भी पछताए,
6: पर एक लड्डू खा के कोई नहीं पछताउंदा, ओ है जी स्वीट महल दा लड्डू,
5: जिस विच है प्यार दी मिठास, कई सालां दा विश्वास, खालस सामग्री नाल तैयार ताजिया मिठाइयां अते खाने,
7: थोड़ा खाओ वधिया खाओ, स्वीट महल नाल जश्न मनाओ,
8: या आज ही पहुंचो 680 रेक्सडेल बुलेवार्ड, यूनिट 9, नियर हाईवे 427, 416-679-9191।
9: हाय मेरे तो पैर ही पुंजे नहीं लग रहे, मेरी निक्की भैन दा व्याह, मैं तो अपने सारे चाह पूरे करांगी।
10: क्यों नहीं चन करे, कहे ता सिर तो पैर तक सोने चमड़ा दे।
9: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट, रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
10: हां नाले मैं साड़ी दियां बाहां भी तबिंगियां करनियां ने, 12 चूड़ियां ओनू भी ले दांगे।
9: तो मेरे जीजू ली घड़ी?
10: आहो अशोक ज्वेलर कोले रेडो दियां, रोलेक्स दियां सारियां घड़ियां हुंदियां ने।
9: चलो फिर छेती चलो, अशोक ज्वेलर 7198 एयरपोर्ट रोड माल्टन, इन अशोक प्लाजा, फोन 714290।
11: डायमंड एंड डायमंड्स पर्सनल इंजरी लॉयर्स। येकर तो हड़ा कार वैन ट्रक चलाउंदे समय एक्सीडेंट हो गया है या फिर तुसी किसी जगह ते तिलक के डिग पए हो, कसूर तो हड़ा है या नहीं, तुसी पहला वांगू हुण काम ते जा अपने व्यापारक अदारे ते नहीं जा सकदे, सारे खर्चे ज्यूंदे त्यों बरकरार हन, उपरो इंश्योरेंस कंपनियां भी आनाकानी कर रही हन, तुसी सोच रहे हो करिए ता हुण की करिए, चीचियां ना वटो, बस एक नाम याद रखो, किसी भी तरह दे एक्सीडेंट हो दी सूरत विच तुहाडे हक्कां दा रखवाला, मानसिक पीड़ां दे नाल शरीरिक दर्दां दी मलम, डायमंड एंड डायमंड पर्सनल इंजरी लॉयर्स। फ्री सलाह मशवरे लई अज ही कॉल करो अमनदीप चावला 1800567HURT 4878 और डायरेक्ट नंबर 416-557-5010 416-557-5010। डायमंड एंड डायमंड पर्सनल इंजरी लॉयर्स।
12: बेड, डाइनिंग टेबल, सोफा, कर ले लेना या देना तोहफा।
13: हाई एंड डिजाइन एंड क्वालिटी यानी हाई पॉइंट फर्नीचर, कस्टम मेड, कनेडियन मेड इंपोर्टेड फर्नीचर ले आज ही विजिट करो हाई पॉइंट फर्नीचर,
12: 7550 किम्बल स्ट्रीट, मिसिसागा, कॉल 6473825500।
14: जे बिजनेस दा करना चाहंदे हो प्रचार, तां रंगला पंजाब रेडियो ते IPTV ते प्रमोशन ले आज ही कॉल लाओ सरकार, 416-716-7094, मंडे टू फ्राइडे 11 AM to 12 PM एंड 6 PM to 10 PM। तुसी 24/7 IPTV ते भी अपने बिजनेस दी प्रमोशन करा सकते हो, आज ही कॉल करो 416-716-7094।
15: शहर दी आवाज, दिला दी पुकार, योर सिटी, योर वॉइस, योर रेडियो स्टार, आ गया फिर तो एक बार तुहाडा अपना CJMR 1320।
16: CJMR 1320,
15: रियल न्यूज, रियल इम्पैक्ट, शोइंग यू रियल वर्ल्ड, CJMR 1320,
16: CJMR 1320,
15: द
17: जुड़नगे कनेडा तो पंजाब दे तार, विचार चर्चा होवेगी साडे ते मिंटो गुरसरिये दे विचकार, लो जी सुनो फिर ठा सोटा मिंटो गुरसरिये दा,
18: मिंटो गुरसरिये दा।
19: वेलकम बैक चावला न्यूज नेटवर्क, वेलकम बैक चावला न्यूज नेटवर्क टू रंटो। तुसी इस वक्त सुन रहे हो, हाजिर हो जा रहे ने मिंटू गुरु सरिया जी, करांगे उन्होंने गलबात। स्टूडियो दे नंबर 905-813-1320 905-813-1320 ते कॉल कीती जा सकती है। बुलिया खा हराम ते पढ़ शुकराना, ਬੁਲਿਆ ਖਾ ਹਰਾਮ ਤੇ ਪੜ ਸ਼ੁਕਰਾਨਾ ਕਰ ਤੌਬਾ ਤਰਕ ਸਵਾਬੋ ਛੋੜ ਮਸੀਤ ਤੇ ਪਕੜ ਕਿਨਾਰਾ ਤੇਰੀ ਛੁੱਟ ਸੀ ਜਾਨ ਅਜ਼ਾਬੋ ਉਹ ਹਰਪਣਾ ਪੜੀਏ ਮਤ ਰਹਿਸੀ ਜਾਨ ਜਵਾਬੋ ਬੁੱਲੇ ਸ਼ਾਹ ਚੱਲ ਉੱਥੇ ਚੱਲੀਏ ਜਿੱਥੇ ਮਣਾ ਨਾ ਕਰਨ ਸ਼ਰਾਬੋ ਮਣਾ ਨਾ ਕਰਨ ਸ਼ਰਾਬੋ ਲੱਗਦਾ ਬੁੱਲੇ ਸ਼ਾਹ ਦਾ ਇਹ ਕਾਫੀ ਆਪ ਜੀ ਨੂੰ ਪਸੰਦ ਆਊਗਾ 905-813-1320 ਮਿੰਟੂ ਜੀ ਲੰਘ ਆਓ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
20: ਸਾਰਿਆਂ ਨੂੰ ਸਤਿ ਸ੍ਰੀ ਅਕਾਲ
19: ਜੀ ਹਾਲ ਚਾਲ ਠੀਕ ਠਾਕ ਹੋ
20: ਹਾਂਜੀ ਵਧੀਆ
19: ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਦਿੱਲੀ ਵਾਲੇ ਬੋਲਣ ਲੱਗ ਪਏ ਨੇ ਅੰਜੂ ਜੀ ਤੇ ਨੀ ਹੌਲੀ ਹੌਲੀ ਬੋਲਦੇ ਬਹੁਤ ਤੇਜ਼ ਬੋਲਦੇ
21: ਹੌਲੀ ਹੌਲੀ ਮਤਲਬ
19: ਆਹਿਸਤਾ ਆਹਿਸਤਾ ਸਹਿਜੇ ਸਹਿਜੇ ਹਾਂਜੀ ਮਿੰਟੂ ਜੀ ਕੀ ਮਾਇਨੇ ਨੇ
20: ਦੇਖੋ ਜਿਹੜਾ ਦਿੱਲੀ ਵਾਲਿਆਂ ਦਾ ਮਸਲਾ ਹੈ ਨਾ ਉਹ ਇਸ ਵੇਲੇ ਸਭ ਤੋਂ ਵੱਡਾ ਉਹਨਾਂ ਵਾਸਤੇ ਚੈਲੰਜ ਆ ਜੋ ਗੁਲਜ਼ਾਰ ਸਿੰਘ ਦੀ ਮੌਤ ਆ ਗੁਲਜ਼ਾਰ ਸਿੰਘ ਦੀ ਮੌਤ ਦੋ ਤਰੀਕਿਆਂ ਨਾਲ ਇਨ੍ਹਾਂ ਦੀ ਰਾਜਨੀਤੀ ਨੂੰ ਇਫੈਕਟਿਵ ਹੈ ਨੰਬਰ ਇੱਕ ਕਿ ਗੁਲਜ਼ਾਰ ਸਿੰਘ ਮਰਿਆ ਕਿਉਂ ਉਹਦੀ ਵਜ੍ਹਾ ਮੌਤ ਕੀ ਆ ਨੰਬਰ ਦੋ ਕਿ ਉਹ ਕੌਣ ਸੀ ਬਸ ਇਨ੍ਹਾਂ ਦੋ ਚੀਜ਼ਾਂ ਦੇ ਵਿੱਚ ਰਾਜਨੀਤਿਕ ਨਫ਼ੇ ਨੁਕਸਾਨ ਜਿਹੜੇ ਆ ਉਹ ਆਪਾਂ ਸਮਝ ਸਕਦੇ ਹਾਂ ਮਸਲਨ ਕਿ ਗੁਲਜ਼ਾਰ ਸਿੰਘ ਮਰਿਆ ਕਿਉਂ ਉਹਦੀ ਵਜ੍ਹਾ ਮੌਤ ਕੀ ਆ ਵਜ੍ਹਾ ਮੌਤ ਆ ਡਰੱਗ ਡਰੱਗ ਕੀ ਆ ਇੱਕ ਸਮੱਸਿਆ ਸਮੱਸਿਆ ਕੀ ਆ ਤੁਹਾਨੂੰ ਪਤਾ ਕਿ ਜਿਹੜੀ ਸਮਾਜ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਜੀਵਨ ਨੂੰ ਉਹਨਾਂ ਦੀ ਆਰਥਿਕ ਖੁਸ਼ਹਾਲੀ ਨੂੰ ਲੀਹ ਲੈਂਦੀ ਹੈ ਪ੍ਰਭਾਵਿਤ ਕਰਦੀ ਹੈ ਉਹਨੂੰ ਬੋਲਦੇ ਹਾਂ ਸਮੱਸਿਆ ਕ੍ਰਾਈਸਿਸ ਸੰਕਟ ਵਗੈਰਾ ਵਗੈਰਾ ਗੁਲਜ਼ਾਰ ਸਿੰਘ ਕੌਣ ਹੈ ਗੁਲਜ਼ਾਰ ਸਿੰਘ ਐਸਸੀ ਹੈ ਤੇ ਐਸਸੀ ਵੋਟ ਬੈਂਕ ਜਿਹੜਾ ਹੈ ਉਹ ਇਹੋ ਜਿਹਾ ਵੋਟ ਬੈਂਕ ਆ ਕਿ ਜਿਹਦੇ ਤੇ ਹਰ ਪਾਰਟੀ ਦੀ ਨਿਗਾਹ ਰਹਿੰਦੀ ਹੈ ਤੇ ਜਿਹਦੇ ਤੇ ਆਪਾਂ ਜੇ ਦੇਖੀਏ ਜਿਹੜੀ ਨਿਗਾਹ ਰਹਿੰਦੀ ਹੈ ਉਹ ਹਰ ਵਾਰ ਉਹ ਵੋਟ ਵੀ ਉਹਨਾਂ ਤੇ ਮਿਹਰਬਾਨ ਰਹਿੰਦੀ ਹੈ ਐਸਸੀ ਵੋਟ ਪੂਰੇ ਇੰਡੀਆ ਦੇ ਵਿੱਚ ਹਾਈਐਸਟ ਜਿਹੜੀ ਇਹਨਾਂ ਦੀ ਆਪਣੀ ਵੋਟ ਹੈ ਮੇਰੇ ਖਿਆਲ ਦੇ ਨਾਲ 33-34% ਬਣ ਜਾਂਦੀ ਹੈ ਅੱਗੇ ਜਾ ਕੇ ਤਾਂ ਉਹ ਬਹੁਤ ਵੱਡਾ ਇੱਕ ਮਾਮਲਾ ਬਣ ਜਾਂਦਾ ਹੈ ਜਦੋਂ ਕੋਈ ਐਸਸੀ ਭਾਈਚਾਰੇ ਨਾਲ ਗੱਲ ਜੁੜ ਜਾਂਦੀ ਹੈ ਤੇ ਜਿਸ ਬੰਦੇ ਦੇ ਖਿਲਾਫ਼ ਆ ਜਿਸ ਵਿਅਕਤੀ ਦੇ ਖਿਲਾਫ਼ ਆ ਉਹ ਖੁਦ ਵੀ ਉਥੋਂ ਮੰਤਰੀ ਆ ਦਿੜਬਾ ਤੋਂ ਜਿੱਥੇ ਘਟਨਾ ਵਾਪਰੀ ਆ ਕਿਉਂਕਿ ਤੂਰ ਬੰਜਾਰਾ ਪਿੰਡ ਦਿੜਬਾ ਜਿਹੜਾ ਬਲਾਕ ਹੈ ਉਹਦੇ ਵਿੱਚ ਆ ਉਥੋਂ ਜਿਹੜੇ ਰੀਪ੍ਰੈਜੈਂਟੇਟਿਵ ਆ ਚੁਣੇ ਹੋਏ ਉਹ ਕੌਣ ਆ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਕੌਣ ਆ ਉਹ ਐਸਸੀ ਭਾਈਚਾਰੇ ਤੋਂ ਹੀ ਆਉਂਦੇ ਤਾਂ ਤੁਸੀਂ ਮੇਰੀ ਗੱਲ ਨੂੰ ਸ਼ਾਇਦ ਬਹੁਤ ਅੱਛੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਬੇਸਿਕਲੀ ਕੀ ਆ ਕਿ ਦਿੱਲੀ ਵਾਲੇ ਕਈ ਮਾਮਲੇ ਆ ਜਿਨ੍ਹਾਂ ਦੇ ਵਿੱਚ 5 ਕਰੋੜੀ ਮਾਮਲਾ ਈਡੀ ਪੱਤਰ ਮਾਮਲਾ ਇਸ ਤੋਂ ਇਲਾਵਾ ਕੁਝ ਹੋਰ ਮਾਮਲੇ ਕਿ ਉਹ ਚੁੱਪ ਸਨ ਤੇ ਕੱਲ ਮਨੀਸ਼ ਸਿਸੋਦੀਆ ਹੋਰਾਂ ਨੇ ਐਕਸ ਤੇ ਲਿਖਿਆ ਫਿਰ ਉਸ ਤੋਂ ਬਾਅਦ ਬਲਤੇਜ ਪੰਨੂ ਇਹਨਾਂ ਦੇ ਇੱਕ ਡਾਇਲੋਗ ਆ ਕਿਉਂਕਿ ਇਹ ਪਤਾ ਨੀ ਇਹਨਾਂ ਦੋਨਾਂ ਚ ਉਸਤਾਦ ਚੇਲਾ ਕੌਣ ਆ ਮਾਨ ਉਸਤਾਦ ਆ ਕਿ ਪੰਨੂ ਸਾਹਿਬ ਉਸਤਾਦ ਆ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗ ਸਕੀ ਮੈਂ ਬਲਕਿ ਬਹੁਤ ਨੇੜਿਓ ਵੀ ਇਹਨਾਂ ਨੂੰ ਦੇਖਿਆ ਅੱਜ ਤੱਕ ਇਹ ਇੱਕ ਸਵਾਲ ਆ ਹੁਣ ਇਸ ਸਵਾਲ ਦਾ ਹੱਲ ਕੋਈ ਕਰ ਸਕੇ ਤੇ ਮੈਨੂੰ ਪਤਾ ਨਹੀਂ ਤਾਂ ਉਹ ਬੋਲੇ ਆ ਪੰਨੂ ਸਾਹਿਬ ਵੀ ਉਹਨਾਂ ਨੇ ਵੀ ਉਹੀ ਪਿੱਟ ਡਾਇਲੋਗ ਹੈ ਇਹਨਾਂ ਦਾ ਮਾਨ ਸਾਹਿਬ ਦਾ ਕਿ ਸਾਡੇ ਇੱਥੇ ਫਸਲਾਂ ਉੱਗਦੀਆਂ ਸਾਡੇ ਇੱਥੇ ਜੋ ਮਰਜ਼ੀ ਉਗਾ ਲਓ ਸਾਡੇ ਇੱਥੇ ਨਫ਼ਰਤ ਨਹੀਂ ਉੱਗਦੀ ਉਹਨਾਂ ਨੇ ਵੀ ਕੱਲ ਇਸ ਬਾਬਤ ਲਿਖਿਆ ਤੂਰ ਬੰਜਾਰ ਵਾਲੀ ਗੱਲ ਤੇ ਤਾਂ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੱਲ ਸਿਸੋਦੀਆ ਨੇ ਕਿਹਾ ਕਿ ਘਟਨਾ ਨੇ ਸਿਆਸੀ ਲਾਭ ਲੈਣ ਲਈ ਇੱਕ ਗਰੀਬ ਦਲਿਤ ਪਰਿਵਾਰ ਦੇ ਦਰਦ ਦਾ ਸ਼ੋਸ਼ਣ ਕਰਨ ਦੀ ਭਾਜਪਾ ਦੀ ਕੋਸ਼ਿਸ਼ ਨੂੰ ਬੇਨਕਾਬ ਕੀਤਾ ਹੈ ਠੀਕ ਹੈ ਸਿਸੋਦੀਆ ਅੱਗੇ ਲਿਖਦੇ ਆ ਕਿ ਕਿਉਂਕਿ ਲੱਥਾ ਕਰ ਰਿਹਾ ਭਾਜਪਾ ਨੇ ਪੰਜਾਬ ਚ ਇੱਕ ਗਰੀਬ ਦਲਿਤ ਪਰਿਵਾਰ ਦੇ ਦਰਦ ਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਜਦੋਂ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਆਪਣੀਆਂ ਝੂਠੀਆਂ ਸਿਆਸੀ ਰੋਟੀਆਂ ਸੇਕਣ ਲਈ ਪਿੰਡ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਘਰਾਓ ਕੀਤਾ ਕੇਵਲ ਸਿੰਘ ਢਿੱਲੋਂ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਉਹਨਾਂ ਨੂੰ ਪਿੰਡ ਚ ਵੜਨ ਤੱਕ ਨਹੀਂ ਦਿੱਤਾ ਬਿਲਕੁਲ ਝੂਠ ਬੋਲ ਰਹੇ ਨੇ ਇਹ ਲੋਕ ਇਹ ਝੂਠੇ ਆ ਗੱਪੀ ਆ ਮੱਕਾਰ ਹੈ ਹੋਇਆ ਕੀ ਆ ਵਿਚਲੀ ਗੱਲ ਵੀ ਦੱਸ ਦਿੰਦਾ ਕਿ ਇਹਨਾਂ ਨੇ ਆਪਣੇ ਬੰਦੇ ਵਾ ਦਿੱਤੇ ਉੱਥੇ ਸੜਕਾਂ ਦੇ ਆਲੇ ਦੁਆਲੇ ਕੱਲ ਤੇ ਇਹਨਾਂ ਨੇ ਨਾਕਾਬੰਦੀ ਕਰ ਦਿੱਤੀ ਉਸ ਪਿੰਡ ਦੇ ਆਲੇ ਦੁਆਲੇ ਬਹੁਤ ਸਾਰੇ ਲੀਡਰਾਂ ਨੂੰ ਵੜਨ ਤੋਂ ਵੀ ਰੋਕਿਆ ਗਿਆ। ਕੱਲ ਐਸੀ ਕਮਿਸ਼ਨ ਦੇ ਤੇ ਉੱਥੇ ਜਿਹੜੇ ਕੌਮੀ ਐਸੀ ਕਮਿਸ਼ਨ ਆ ਉਹਦੇ ਤੇ ਚੇਅਰਮੈਨ ਪਹੁੰਚ ਗਿਆ ਸੀ, ਉਹ ਕੌਣ? ਕੇਵਲ ਢਿੱਲੋਂ ਦੇ ਕਾਫਲੇ ਨੂੰ ਇਹਨਾਂ ਨੇ ਆਪਣੇ ਜਿਹੜੇ ਬੰਦੇ ਬਿਠਾਏ ਉਹਨਾਂ ਦੇ ਜ਼ਰੀਏ ਉੱਥੇ ਰੋਕਣ ਦਾ ਯਤਨ ਕੀਤਾ। ਕੇਵਲ ਢਿੱਲੋਂ ਜਿਹੜਾ ਭਾਜਪਾ ਦਾ ਪ੍ਰਧਾਨ ਹੁੰਦਾ ਉਹਦੇ ਨਾਲ ਇਹੋ ਜਿਹੀ ਸਿਕਿਉਰਿਟੀ ਹੁੰਦੀ, ਉਹਨਾਂ ਨੇ ਮਾਰ ਮਾਰ ਹੋਜਾਂ ਦੋ ਮਿੰਟਾਂ ਚ ਪਾਸੇ ਕਰਕੇ ਆਓ ਮਾਰੇ। ਮਤਲਬ ਇਹ ਸਾਰਾ ਕੁਛ ਕੀ ਹੋ ਰਿਹਾ? ਦਰਅਸਲ ਜਿਹੜੀਆਂ ਮੈਂ ਦੋ ਤੁਹਾਨੂੰ ਵਜ੍ਹਾ ਦੱਸੀ, ਵਜ੍ਹਾ ਜਿਹੜੀਆਂ ਵਜ਼ਾਹਤ ਨੇ ਉਹੀ ਇਹ ਮਸਲਾ ਹੈ ਕਿ ਇਹਨਾਂ ਨੂੰ ਡਰ ਆ ਕਿ ਭਾਜਪਾ ਇਸ ਮਾਮਲੇ ਚ ਜੇ ਅੱਗੇ ਵੜੇਗੀ, ਉਹ ਜਿੰਨਾ ਅੱਗੇ ਵੜੇਗੀ ਜਿੰਨਾ ਉਹਨਾਂ ਦੇ ਵੱਡੇ ਲੀਡਰ ਇਹਦੇ ਤੇ ਗੱਲ ਕਰਨਗੇ, ਐਸੀ ਭਾਈਚਾਰੇ ਦੀ ਚੇਤਨਤਾ ਉਨੀ ਕੰਨ ਖੜੇ ਕਰੇਗੀ ਤੇ ਜਿੰਨੇ ਕੰਨ ਖੜੇ ਹੋਣਗੇ ਉਨਾ ਸਾਡਾ ਨੁਕਸਾਨ ਹੋਵੇਗਾ। ਸਿੰਪਲ ਗੱਲ ਆ, ਇਸ ਨੂੰ ਏਦਾਂ ਹੀ ਸਮਝਿਆ ਜਾ ਸਕਦਾ। ਸੋ ਅਖੀਰ ਕਿਸੇ ਵੱਡੇ ਮੁੱਦੇ ਤੇ ਮਨੀਸ਼ ਸਿਸੋਦੀਆ ਨੇ ਡਾਇਰੈਕਟ ਟਿੱਪਣੀ ਕੀਤੀ ਆ, ਪਰ ਇਹਨਾਂ ਦੀਆਂ ਟਿੱਪਣੀਆਂ ਕੁਛ ਮੁੱਦਿਆਂ ਤੇ ਤੁਸੀਂ ਦੇਖੋਗੇ, ਚਾਹੇ ਉਹ ਸ਼ੇਰੋਂ ਵਾਲਾ ਮਾਮਲਾ ਸੀ, ਚਾਹੇ ਦੂਜੇ ਉਹ ਟੱਬਰ ਵਾਲਾ ਮਾਮਲਾ, ਦਫ਼ਤਰ ਵਾਲਾ ਮਾਮਲਾ, ਉਹਦੇ ਚ ਬਿਲਕੁਲ ਹੀ ਇਹਨਾਂ ਨੇ ਭਗਵੰਤ ਮਾਨ ਦਾ ਸਾਥ ਨਹੀਂ ਸੀ ਦਿੱਤਾ।
19: ਜੀ, ਮੇਰੇ ਨਾਲ ਕਾਲਰ ਨੇ 9058131320 ਤੇ ਤੁਸੀਂ ਸਵਾਲ ਕਰ ਸਕਦੇ ਹੋ। ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਨੂੰ ਤੁਸੀਂ ਸੁਣਦੇ ਹੋ, ਪਲੀਜ਼ ਹੋ ਸਕੇ ਤਾਂ YouTube, Facebook ਦੇ ਰਾਹੀਂ ਦੇਖਦੇ ਸੁਣਦੇ ਹੋ, ਤਾਂ ਸਾਡੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ, ਧੰਨਵਾਦੀ ਹੋਵਾਂਗੇ, ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਉਸ ਲਈ ਵੀ ਮਿਹਰਬਾਨੀ ਹੋਵੇਗੀ। ਔਰ ਸਾਡੀ ਗੱਲ ਨੂੰ ਮੰਨ ਕੇ ਕੱਲ ਅਕੀਦਾ ਸਾਹਿਬ ਨੇ ਸ਼ਿਕਵਾ ਕੀਤਾ ਸੀ ਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਤੁਸੀਂ ਅਮਲ ਵੀ ਕੀਤਾ। ਚਲੋ, ਬਹੁਤ ਮਿਹਰਬਾਨੀ, ਤੁਸੀਂ ਸਾਡਾ ਹੌਸਲਾ ਅਫਜ਼ਾਈ ਕਰ ਰਹੇ ਹੋ। ਸੋਸ਼ਲ ਨੈਟਵਰਕ ਮੀਡੀਆ ਆ ਜਿਹੜਾ ਜ਼ਮਾਨਾ ਹੈ ਉਹਦੇ ਤੇ ਤੁਸੀਂ ਜਿਸ ਵੀ ਮਾਧਿਅਮ ਦੇ ਰਾਹੀਂ ਸਾਨੂੰ ਸੁਣਦੇ ਦੇਖਦੇ ਹੋ, ਅਗਾਂਹ ਆਪਣੇ ਇਕ ਮਿੱਤਰ ਨੂੰ ਦੂਰ ਦੱਸ ਦਿਆ ਕਰੋ, ਅਗਾਂਹ ਉਹਨੂੰ ਕਹਿਦਾ ਕਰੋ ਆਪਣੇ ਮਿੱਤਰ ਨੂੰ ਦੱਸ ਦੇ, ਬਸ ਇੰਨਾ ਕੀ ਚਾਹੀਦਾ, ਹੋਰ ਜ਼ਿਆਦਾ ਨਹੀਂ। 9058131320। ਹਾਂਜੀ, ਵੈਲਕਮ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ
0: ਮਿੰਟੂ ਸਾਹਿਬ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਬਾਕੀ ਆਪਣੇ ਮੈਮ ਉਹਨਾਂ ਨੂੰ ਵੀ ਚਲੋ ਸਰ। ਤੁਹਾਡਾ ਜ਼ਿਆਦਾ ਐਕਸਪੀਰੀਅੰਸ ਹੈਗਾ ਆ, ਆਪਣੇ ਮਿੰਟੂ ਸਾਹਿਬ ਉਹਨਾਂ ਦਾ ਵੀ ਐਕਸਪੀਰੀਅੰਸ ਹੈਗਾ, ਅਸੀਂ ਤੇ ਜੋ ਕੁਛ ਸੁਣ ਰਹੇ ਆ ਉਹਦੇ ਵਿਚ ਜਿੰਨਾ ਡਰੱਗ ਫੜ ਹੁੰਦਾ ਉਹਦੇ ਵਿਚ ਜਾਂ ਪੁਲਿਸ ਹੁੰਦੀ ਆ ਜਾਂ ਆਪਣੇ ਐਮ ਐਲ ਏ ਐਮ ਪੀ, ਜਿੰਨੀਆਂ ਤਿੰਨੇ ਗੌਰਮੈਂਟ ਹੈਗੀਆਂ ਜ਼ਿਆਦਾ ਇਨਵੋਲਵ ਇਹ ਹੁੰਦੀਆਂ। ਤੁਸੀਂ ਜਦ ਅੱਧਾ ਮਿੰਟ ਲਾ ਕੇ ਦੱਸੋ ਤਾਂ ਵੀ ਕਿੱਦਾਂ ਇਹ ਸਟੋਪ ਹੋ ਸਕਦਾ? ਥੈਂਕਸ, ਧੰਨਵਾਦ ਤੁਹਾਡਾ ਟਾਈਮ ਦੇਣ ਦਾ।
20: ਹੈਲੋ
19: ਜੀ, ਚਲੇ ਗਏ ਨੇ, ਨਾ ਵੱਜਦੇ ਨੇ ਕਿ ਉਹਨਾਂ ਦੀ ਸ਼ਹਿ ਤੇ ਹੁੰਦਾ, ਇਦਾਂ ਕਹਿ ਸਕਦੇ ਆ?
20: ਨਹੀਂ, ਨਾ ਵੱਜਣਾ ਇੱਕ ਹੋਰ ਗੱਲ ਹੈ, ਉਹ ਕਹਿ ਰਹੇ ਕਿ ਇਨਵੋਲਵ ਹੁੰਦੇ ਆ, ਉਹਨਾਂ ਦਾ ਸ਼ਬਦ ਸੀ ਇਨਵੋਲਵ ਹੁੰਦੇ ਆ। ਨਾ ਵੱਜਣਾ, ਇਲਜ਼ਾਮ ਲੱਗਣਾ, ਉਹ ਇੱਕ ਵੱਖਰਾ ਵਿਸ਼ਾ ਹੈ, ਪਰ ਡਾਇਰੈਕਟਲੀ ਇਸ ਸਰਕਾਰ ਚ ਕਿਸੇ ਵੀ ਐਮ ਐਲ ਏ ਜਾਂ ਕਿਸੇ ਵੀ ਮੈਂਬਰ, ਦੇਖੋ ਮੈਂ ਆਲੋਚਕ ਹਾਂ ਪਰ ਮੈਂ ਕਿਸੇ ਵੀ ਪਾਰਟੀ, ਕਿਸੇ ਵੀ ਧਿਰ ਜਾਂ ਕਿਸੇ ਵੀ ਚੁਣੀ ਹੋਈ ਸਰਕਾਰ ਦਾ ਇੱਦਾਂ ਆਪਾਂ ਕੋਈ ਨੁਕਸਾਨ ਕਰੀਏ ਉਹ ਮੈਂ ਨਹੀਂ ਸੋਚਦਾ। ਗੱਲ ਇਹ ਆ, ਇਹਨਾਂ ਦੇ ਇੱਕ ਵੀ ਐਮ ਪੀ, ਆਮ ਆਦਮੀ ਪਾਰਟੀ ਇੱਕ ਵੀ, ਹੁਣ ਤਾਂ ਐਮ ਪੀ ਤਾਂ ਰਹਿ ਹੀ ਮਿਲਣ ਦਾ ਇੱਕ ਹੀ ਗਿਆ ਸੀਚੇਵਾਲ, ਤਾਂ ਜਿਹੜੇ ਰਾਜ ਸਭਾ ਦੇ ਵਿਚ, ਤਾਂ ਇੱਕ ਵੀ ਇਹਨਾਂ ਦਾ ਐਮ ਐਲ ਏ ਡਾਇਰੈਕਟਲੀ ਕਿਸੇ ਵੀ ਮਾਮਲੇ ਚ ਇੱਦਾਂ ਦੀ ਧੁਆ ਘੜੀਸ ਚ ਵੀ ਨਹੀਂ ਆਇਆ।
19: ਵਧੀਆ ਗੱਲ,
20: ਠੀਕ ਹੈ ਜੀ, ਆਮ ਆਦਮੀ ਪਾਰਟੀ ਦਾ ਇੱਕ ਵੀ। ਹਾਂ, ਛੋਟੇ ਮੋਟੇ ਲੀਡਰ ਇਹਨਾਂ ਦੇ ਫਸੇ ਆ, ਕੋਈ ਸਰਪੰਚ ਦਾ ਪਤੀ ਹੋਇਆ, ਕੋਈ ਫਲਾਣਾ ਦੂਜਾ ਤੀਜਾ, ਉਹ ਹੈਗੇ ਨੇ ਛੋਟੇ ਪੱਧਰ ਤੇ, ਉਹ ਇਨਵੋਲਵ ਨਾਮਜ਼ਦ ਪਾਏ ਗਏ ਨੇ, ਉਹ ਇਨਵੋਲਵ ਦੇ ਦੋਸ਼ ਨੇ, ਉਹ ਦੋਸ਼ ਸਿੱਧੀ ਨਹੀਂ ਹੈ, ਦੋ ਚੀਜ਼ਾਂ ਚ ਫਰਕ ਹੁੰਦਾ ਹੈ।
19: ਬਿਲਕੁਲ,
20: ਆਹੀ ਤਾਂ ਗੱਲ ਸੀਗੀ ਨਾ, ਜਦੋਂ ਮੇਰੀਆਂ ਫੋਟੋ ਇਹਨਾਂ ਨੇ ਮਜੀਠੀਏ ਨਾਲ ਵਾਇਰਲ ਕੀਤੀਆਂ ਤਾਂ ਉਹਨਾਂ ਨੇ ਕੀ ਲਿਖਿਆ ਸੀਗਾ ਕਿ ਤਸਕਰ ਮਿਲਿਆ ਤਸਕਰ ਨੂੰ, ਤਾਂ ਮੈਂ ਕਿਹਾ ਸੀਗਾ ਕਿ ਤਸਕਰ ਨਾ, ਮੇਰੇ ਤੇ ਤਾਂ ਕੋਈ ਐਫ ਆਈ ਆਰ ਨਹੀਂ ਐਨ ਡੀ ਦੀ ਅੱਜ ਤੱਕ, ਐਨ ਡੀ ਪੀ ਐਸ ਦੀ, ਤੇ ਜੇ ਉਹ ਤਸਕਰ ਹੈ ਤੇ ਤੁਸੀਂ ਉਹਦੇ ਦੋਸ਼ ਸਿੱਧੀ ਕਿਉਂ ਨਹੀਂ ਕੀਤੀ? ਠੀਕ ਹੈ ਜੀ, ਇਹੀ ਤਰਕ ਹੁੰਦਾ। ਇਹਨਾਂ ਦੇ ਇੱਕ ਐਮ ਐਲ ਏ ਦਾ ਪੀ ਏ ਫੜਿਆ ਗਿਆ ਸੀਗਾ, ਠੀਕ ਹੈ ਜੀ, ਉਹ ਕੇਸ ਦੇ ਵਿਚ ਨਾਮਜ਼ਦ ਆ, ਇਹ ਸ਼ਾਇਦ ਗੱਲ ਇੱਧਰ ਕੋਟਕਪੂਰਾ ਫਰੀਦਕੋਟ ਵਾਲੀ ਸਾਈਡ ਆ, ਇੱਧਰ ਇੱਕ ਐਮ ਐਲ ਏ ਦਾ ਫੜਿਆ ਗਿਆ ਸੀਗਾ। ਬਾਕੀ ਇਹ ਜਿਹੜੀ ਪੁਲਿਸ ਵਾਲੀ ਕਹਾਣੀ ਆ, ਪੁਲਿਸ ਕਿਉਂਕਿ ਫੜਦੀ ਆ, ਪੁਲਿਸ ਰਿਕਵਰੀਆਂ ਫੜਦੀ ਆ, ਕਈ ਵਾਰ ਉਹ ਇਸ ਗੇਮ ਦੇ ਵਿਚ ਕੁਛ ਬੰਦੇ ਜਿਹੜੇ ਇਨਵੋਲਵ ਹੋ ਜਾਂਦੇ ਕਿਉਂਕਿ ਪੈਸਾ ਬਹੁਤ ਬਣਦਾ, ਕੋਈ ਕਿਲੋ ਫੜੀ ਆ, ਪਾਈਆ ਇਧਰੋਂ ਕੱਢਤੀ ਉਧਰੋਂ ਕੱਢ ਦਿੱਤੀ, ਉਹ ਫਿਰ ਨੈਟਵਰਕ ਦਾ ਹਿੱਸਾ ਬਣ ਜਾਂਦੇ ਨੇ। ਜਿਵੇਂ ਸਰਹੱਦੀ ਜ਼ਿਲ੍ਹਿਆਂ ਦੇ ਵਿਚ, ਅਸੀਂ ਵੀ ਤੇ ਸਰਹੱਦੀ ਜ਼ਿਲ੍ਹੇ ਚ ਆ ਗਿਆ, ਜਿੱਦਾਂ ਮਤਲਬ ਕਿ ਫਾਜ਼ਿਲਕਾ ਆ ਗਿਆ ਸਾਡਾ ਨਾਲ ਜ਼ਿਲ੍ਹਾ ਜੁੜਦਾ, ਤਾਂ ਇਧਰੋਂ ਬਹੁਤ ਸਾਰੀ ਹੈਰੋਇਨ ਟੱਪਦੀ ਆ, ਉਹਦੇ ਚੋਂ ਅਸੀਂ ਵਾਧੂ ਕੇਸ ਜਾਣ ਦੇ ਆ, ਵਾਧੂ ਕੇਸ ਏਦਾਂ ਦੇ ਆ ਜਿਹਦੇ ਵਿਚ ਫੜੀ ਗਈ, ਕੁਛ ਪਾਤੀ, ਕੁਛ ਰੱਖ ਲਈ, ਫਿਰ ਉਹਨਾਂ ਨੂੰ ਵੇਚਿਆ, ਫਿਰ ਉਹ ਆਪ ਹੀ ਬੰਦੇ ਕਈ ਵਾਰ ਫੜੇ ਗਏ, ਨੁਕਸਾਨ ਕੀਤਾ, ਉਹਨਾਂ ਨੇ ਨੁਕਸਾਨ ਖਾਧਾ ਵੀ। ਤੋਂ ਕਹਿਣ ਦਾ ਮਤਲਬ ਹੈ ਕਿ ਇਹ ਚੀਜ਼ਾਂ ਹੈਗੀਆਂ ਨੇ ਜਿਹਨਾਂ ਨੂੰ ਪ੍ਰਸ਼ਾਸਕੀ ਤੌਰ ਤੇ ਠੀਕ ਕੀਤਾ ਜਾ ਸਕਦਾ ਵਾ। ਤੇ ਬਾਕੀ ਗੱਲ ਨਸ਼ਾ ਟੋਪ ਦੀ, ਤੇ ਮੈਂ ਇਹਦੇ ਤੇ ਫੁੱਲ ਸਟੋਪ ਲਾਉਣਾ ਹੁੰਦਾ ਕਿ ਨਸ਼ਾ ਜੇ ਰੋਕਣਾ ਸੰਭਵ ਹੁੰਦਾ ਤਾਂ ਬਹੁਤ ਉੱਚ ਦਰਜੇ ਦੀਆਂ ਜਿੱਥੇ ਪੋਲਿਸਿੰਗ ਕੰਟਰੀਜ਼ ਨੇ ਉੱਥੇ ਰੁਕ ਚੁੱਕਾ ਹੁੰਦਾ। ਇਹ ਤਾਂ ਅਮਰੀਕਾ ਤੋਂ ਨੀ ਰੁਕਿਆ,
19: ਬਿਲਕੁਲ ਜੀ, ਇਹ
20: ਤਾਂ ਚਾਈਨਾ ਤੋਂ ਚੱਲਦਾ, ਤੇ ਉਹ ਕਿੱਥੋਂ ਤੱਕ ਚਾਈਨਾ ਤੋਂ ਨਾਰਥ ਅਮਰੀਕਾ ਚ ਆ ਜਾਂਦਾ,
19: ਬਿਲਕੁਲ
20: ਬਿਲਕੁਲ, ਇਹ ਕਿੱਥੋਂ ਚੱਲਦਾ ਟ੍ਰਾਇੰਗੂਲਰ ਦੇ ਜ਼ਰੀਏ, ਕ੍ਰਾਈਸੈਂਟ ਦੇ ਜ਼ਰੀਏ ਕਿੱਥੋਂ ਚੱਲਦਾ, ਇਹ ਸਾਡੇ ਇੱਥੇ ਆ ਜਾਂਦਾ। ਮਤਲਬ ਕਿ ਇਹਦਾ ਨੈਟਵਰਕ ਜਿਹੜਾ ਹੈ ਉਹ ਤੋੜਨਾ, ਬ੍ਰੇਕ ਕਰਨਾ ਬਹੁਤ ਮੁਸ਼ਕਲ ਹੈ ਸਰ।
19: ਜੀ ਅਗੇਨ 905-813-2090, 905-813-1320 ਤੇ ਤੁਸੀਂ ਕਾਲ ਕਰਕੇ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਹੋ। ਇਹੀ ਫਰਕ ਹੈ ਜੀ ਸਾਡੇ ਪੱਤਰਕਾਰਾਂ ਦੇ ਵਿਚ, ਅਸੀਂ ਨਿਰਪੱਖਤਾ ਦੇ ਨਾਲ, ਸਾਡੀ ਇਹ ਸੋਚ ਕਦੀ ਵੀ ਨਹੀਂ ਹੋਈ ਕਿ ਕਿਸੇ ਪਾਰਟੀ ਨੂੰ ਜਾਂ ਕਿਸੇ ਧਿਰ ਨੂੰ ਜਿਹੜਾ ਹੈ ਆਪਣਾ ਨਿਸ਼ਾਨਾ ਬਣਾਇਆ ਜਾਵੇ। ਸੋ ਤੁਹਾਡਾ ਧੰਨਵਾਦ, ਤੁਸੀਂ ਕਾਲ ਕਰਦੇ ਹੋ, ਅਸੀਂ ਜਿੰਨੀ ਸਮਰੱਥਾ ਦੇ ਨਾਲ ਜਵਾਬ ਦੇ ਸਕਦੇ ਹਾਂ ਉਹ ਤੁਹਾਡੇ ਸਾਹਮਣੇ ਹਾਜ਼ਰ ਕਰਦੇ ਹਾਂ। ਹਾਂਜੀ
1: ਜੀ, ਗੱਲ ਕਰਦੇ ਹਾਂ ਮਿੰਟੂ ਜੀ ਕਿ ਕਾਂਗਰਸ ਦੇ ਵਿਚ ਫਿਲਹਾਲ ਸਭ ਕੁਝ ਅੱਛਾ ਨਹੀਂ ਚੱਲ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ?
20: ਮੈਂ ਤੇ ਹੁਣ ਅੰਜੂ ਜੀ ਕਹਿ ਕਹਿ ਕੇ ਥੱਕ ਗਿਆ, ਇਹਨਾਂ ਦਾ ਸਭ ਅੱਛਾ ਤਾਂ ਹੋਣਾ ਨਹੀਂ,
19: ਸੁਣਦਾ ਕੋਈ ਨਹੀਂ
20: ਕਹਾਂ। ਅੱਜ ਗੱਲ ਇਹ ਆ ਕਿ ਦੇਖੋ ਇਹਨਾਂ ਦੀ ਜਿਹੜੀ ਇਹ ਤਕਰਾਰ ਹੈ ਜਾਂ ਕਹਿ ਲੋ ਕਿ ਜੋ ਵੀ ਇਹ ਚੱਲਦੀ ਹੈ, ਗੱਲ ਅਸਲ ਦੇ ਵਿਚ ਜੇ ਆਪਾਂ ਦੇਖੀਏ ਤਾਂ ਕਹਾਣੀ ਜਿਹੜੀ ਆ ਉਹ ਇੱਥੇ ਜਾ ਕੇ ਖਲੋ ਜਾਂਦੀ ਆ ਕਿ ਦੋ ਬੰਦੇ ਰਾਜਾ ਵੜਿੰਗ ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਚੰਨੀ, ਜੇ ਇਹਨਾਂ ਦੀ ਸਹਿਮਤੀ ਹੋ ਜਾਵੇ ਕਾਂਗਰਸ ਦਾ ਕੁਛ ਬਣ ਜਾਏਗਾ, ਅਦਰਵਾਈਜ਼ ਨਹੀਂ। ਕੱਲ ਹੁਣ ਤੁਸੀਂ ਵੇਖੋ ਕਿ ਚੰਨੀ ਸਾਹਿਬ ਜਿਹੜੇ ਨੇ ਉਹ ਗਏ ਮਤਲਬ ਕਿ ਸ਼ਾਇਦ ਰਾਜਪਾਲ ਦੇ ਦਫ਼ਤਰ, ਰਾਜਪਾਲ ਦੇ ਦਰਬਾਰ ਪਹੁੰਚੇ, ਪਰ ਤੁਸੀਂ ਵੇਖੋ ਉਸੇ ਹੀ ਸ਼ਹਿਰ ਦੇ ਵਿਚ ਰਾਜਾ ਵੜਿੰਗ ਆਪਣੇ ਦਫ਼ਤਰ ਬੈਠੇ ਰਹੇ। ਰਾਜਾ ਵੜਿੰਗ ਨੂੰ ਗਵਰਨਰ ਸਾਹਿਬ ਦੇ ਨਾਲ ਆਉਣ ਵਾਲੀ ਇਸ ਮੁਲਾਕਾਤ ਬਾਬਤ ਕੋਈ ਜਾਣਕਾਰੀ ਹੋਈ ਨਹੀਂ ਹੈ, ਕੋਈ ਮਤਲਬ ਕਿ ਉਹਨਾਂ ਨੂੰ ਉਗ ਸੋਗੀ ਨਹੀਂ ਹੈ। ਤਾਂ ਜਦੋਂ ਤੁਸੀਂ ਕਿਸੇ ਵੱਡੇ ਮੁੱਦੇ ਤੇ ਮਤਲਬ ਕਿ ਤੌਰ ਬੰਜਾਰਾ ਵਾਲੀ ਘਟਨਾ ਹੈ, ਜਦੋਂ ਇਸ ਵੱਡੇ ਮੁੱਦੇ ਤੇ ਤੁਸੀਂ ਦੇਖਣਾ ਇੱਕ ਗੱਲ ਜਿਹੜੀ ਹੈ ਨਾ ਮਿਸਾਲੀ ਹੈ ਕਿ ਕਈ ਤਗੜੇ ਮੁੱਦੇ ਹੋਣਗੇ ਤਾਂ ਵਿਕਰਮ ਮਜੀਠੀਆ ਆਪਦੇ ਭਾਈਏ ਦੇ ਨਾਲ ਹੁੰਦਾ ਜਿੱਦਣ ਗਵਰਨਰ ਹਾਊਸ ਜਾਂਦੇ ਆ, ਅੰਦਰ ਖਾਤੇ ਜੋ ਵੀ ਮਰਜ਼ੀ ਹੋਣ ਬਾਹਰ ਇਕਜੁੱਟਤਾ ਦਿਖਾਈ ਜਾਂਦੀ ਹੈ ਵੀ ਅਸੀਂ ਇਕੱਠੇ ਹਾਂ ਕਿਸੇ ਮੁੱਦੇ ਤੇ। ਹੁਣ ਤੂਰ ਵਣਜਾਰਾ ਦੀ ਲੜਾਈ ਲੜੀ ਜਾ ਰਹੀ ਆ ਓਪੋਜੀਸ਼ਨ ਬਣੀਓ, ਪਰ ਉਸ ਲੜਾਈ ਦੇ ਵਿਚ ਧਿਰ ਕੋਈ ਖਿੰਡੀ ਹੋਵੇ ਤਾਂ ਉਹ ਤਾਂ ਮਜ਼ਾਕ ਦੀ ਪਾਤਰ ਹੈ ਕਿ ਚਲੋ ਭਾਵੇਂ ਤੁਹਾਡੇ ਮਤਭੇਦ ਹੋਣ ਜੋ ਮਰਜ਼ੀ ਹੋਣ, ਇੰਟਰਨਲ ਨੇ ਚਾਹੇ ਐਕਸਟਰਨਲ ਨੇ, ਜਿੱਦਾਂ ਮਰਜ਼ੀ ਵੀ ਹੈ, ਪਰ ਤੁਸੀਂ ਇਕੱਠੇ ਕਮ ਸੇ ਕਮ ਜਾਓ ਤੇ ਸਹੀ, ਲੋਕਾਂ ਨੂੰ ਦਿਖਾਓ ਤੇ ਸਹੀ, ਲੋਕ ਤਦੇ ਤੁਹਾਡੇ ਨੇੜੇ ਢੁੱਕਣਗੇ ਨਾ ਕਿ ਹਾਂ ਯਾਰ ਹੋ ਸਕਦਾ ਕਿ ਚਲੋ ਮਾੜੇ ਮੋਟੇ ਨਿੱਜੀ ਮਤਭੇਦ ਆ ਦੂਰ ਹੋ ਜਾਣ। ਤਾਂ ਸਚਿਨ ਪਾਇਲਟ ਆਉਣ ਤੋਂ ਬਾਅਦ ਇੱਕ ਉਮੀਦ ਤੇ ਜਗੀ ਕਿ ਸ਼ਾਇਦ ਕਾਂਗਰਸ ਦੀ ਬੇੜੀ ਜਿਹੜੀ ਹੈ ਉਹਦੇ ਮਲਾਹ ਖਾਸ ਤੌਰ ਤੇ ਜਿਹੜੇ ਦੋ ਆ ਰਾਜਾ ਵੜਿੰਗ ਤੇ ਚੰਨੀ, ਇਹ ਦੋਵੇਂ ਮਿਲ ਕੇ ਚੱਪੂ ਮਾਰ ਕੇ ਕਿਨਾਰੇ ਲੈ ਜਾਣਗੇ, ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਜਤਾਰ ਪਾਰ ਨਹੀਂ ਹੋਣੀ। ਜਿਸ ਤਰ੍ਹਾਂ ਦਾ ਤਰੀਕਾ ਜਿੰਨਾ ਚਿਰ ਇਹ ਮਾਮਲਾ ਸੌਟ ਨਹੀਂ ਹੁੰਦਾ, ਹੁਣ ਸੌਟ ਹੋਣ ਲਈ ਤਰੀਕ ਕੀ ਬਚੀ ਆ? ਅੱਜ ਹੈਗਾ ਜੇ ਵੇਖੀਏ ਤੇ ਸਤੰਬਰ ਦਾ ਦਿਨ 11, ਠੀਕ ਹੈ, ਸਾਡੇ ਇੰਡੀਆ ਚ 11 ਦਿਨ ਆ। ਜੇ ਇਹ ਵੀ ਮਹੀਨਾ ਗੁਜ਼ਰ ਗਿਆ ਤੁਸੀਂ ਮੈਨੂੰ ਦੱਸੋ ਕਿ ਮਹੀਨੇ ਰਹਿ ਕਿਹੜੇ ਗਏ ਆ? ਅਕਤੂਬਰ, ਨਵੰਬਰ, ਦਸੰਬਰ, ਜਨਵਰੀ ਦੇ ਵਿਚ ਕੋਡ ਆਫ ਕੰਡਕਟ ਕਿਸੇ ਵੇਲੇ ਵੀ ਲੱਗਣ ਦੀ ਸੰਭਾਵਨਾ ਰਹਿੰਦੀ ਆ, ਕੀ ਕਰੋਗੇ ਤੁਸੀਂ? ਜੇ ਅੱਜ ਏਕਾ ਕਰ ਲੈਂਦੇ ਆ ਕੋਈ 5-10 ਸੀਟਾਂ ਦਾ ਫਰਕ ਪੈ ਜਾਏਗਾ। ਚਰਨਜੀਤ ਚੰਨੀ ਵੀ ਲਾਲਚੀ ਆ ਸੱਤਾ ਦਾ, ਉਹਨੂੰ ਮੁੱਖ ਮੰਤਰੀ ਤੋਂ ਘੱਟ ਕੁਝ ਵੀ ਪਰਵਾਹ ਨਹੀਂ ਹੈ। ਰਾਜਾ ਵੜਿੰਗ ਵੀ ਫੈਵੀਕੋਲ ਦਾ ਪੱਕਾ ਜੋੜ ਆ ਕਿ ਮੈਂ ਵੀ ਨਹੀਂ ਛੱਡਣੀ, ਉਹਦੀ ਵੀ ਉਹ ਹਿੰਡ ਆ, ਉਹ ਇੱਕੋ ਸਾਡੀ ਗਲੀ ਇੱਕੋ ਸਾਡਾ ਪਿੰਡ ਵੇ ਤੇ ਪਿੰਡਾਂ ਵਾਲਿਆਂ ਦੀ ਜਾਣਦਾ ਤੂੰ ਹਿੰਡ ਵੇ, ਤਾਂ ਉਹ ਵੀ ਇਹਨਾਂ ਦੀ ਵੀ ਹਿੰਡ ਆ। ਤਾਂ ਜਦੋਂ ਤੱਕ ਇਹ ਦੋ ਹਿੰਡੀ ਤੇ ਕੁਰਸੀ ਤੇ ਲਾਲਚੀ ਬੰਦੇ ਜਿਹੜੇ ਆ ਇਹ ਨਹੀਂ ਕੋਈ ਮਾੜਾ ਮੋਟਾ ਆਪਦੀ ਫਲੈਕਸੀਬਿਲਟੀ ਦਿਖਾਉਣਗੇ ਉਦੋਂ ਤੱਕ ਕੱਖ ਨਹੀਂ ਆਉਣਾ
19: ਜੀ। ਬਿਲਕੁਲ 905-813-1320, 905-813-1320 ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਤੁਸੀਂ ਸੁਣਦੇ ਹੋ। ਸ਼ਾਮ ਨੂੰ 6 ਤੋਂ 9 ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਹੀ ਸਭ ਕੁਝ ਸਾਡਾ ਟਾਵਰ ਦਾ ਰਾਤ ਨੂੰ ਥੋੜਾ ਜਿਹਾ ਮਸਲਾ ਹੱਲ ਹੋ ਗਿਆ, ਇੱਕ ਪਾਠ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਉਦੋਂ ਬਾਅਦ ਅਸੀਂ ਸ਼ਾਇਦ 10 ਵਜੇ ਤੱਕ ਕਰ ਦਈਏ ਤੇ ਉਦੋਂ ਬਾਅਦ ਰਾਤ ਨੂੰ ਵੀ ਜਿਹੜੇ ਪ੍ਰੋਗਰਾਮ ਜਿਹੜੇ ਨੇ ਕੁਝ ਸਾਨੂੰ ਲਾਈਨ ਅਪ ਹੋਏ ਨੇ। ਅੱਜ ਕੁਝ ਇੱਕ ਪ੍ਰੋਡਿਊਸਰ ਡਾਇਰੈਕਟਰ ਨਾਲ ਮੁਲਾਕਾਤ ਹੋਈ ਹੈ, ਅੱਛਾ ਲੱਗਾ ਉਨ੍ਹਾਂ ਨਾਲ ਮਿਲ ਕੇ, ਉਨ੍ਹਾਂ ਦੀ ਵਿਚਾਰ ਸੁਣ ਕੇ। ਉਹ ਬਹੁਤ ਜਲਦੀ ਜੁਆਇਨ ਕਰ ਲੈਣਗੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ ਵੱਖ ਜਿਹੜੇ ਨੇ ਹੋਸਟ ਤੁਹਾਡੀ ਨਜ਼ਰ ਹੋਇਆ ਕਰਨਗੇ ਜੀ ਰੂਬਰੂ। ਔਰ ਇਹਦੇ ਨਾਲ ਸਟੂਡੀਓ ਦਾ ਨੰਬਰ 905-813-1320। ਕਿਸੇ ਨੇ ਪ੍ਰੋਗਰਾਮਿੰਗ ਬਾਰੇ ਗੱਲ ਕਰਨੀ ਹੈ ਤਾਂ ਅਰਸ਼ 416-303-1515 ਤੇ ਮੇਰੇ ਨਾਲ ਐਡਵਰਟਾਈਜ਼ਮੈਂਟ ਦੇ ਬਾਬਲੇ ਚ ਗੱਲ ਕਰਨੀ ਹੈ ਤਾਂ 416-716-7794। 13 ਸਤੰਬਰ ਨੂੰ ਐਤਵਾਰ ਵਾਲੇ ਦਿਨ ਦਿਸ ਕਮਿੰਗ ਟੂਡੇ ਇਜ਼ ਥਰਸਡੇ, ਫਰਾਈਡੇ, ਸੈਟਰਡੇ ਤੇ ਸੰਡੇ ਮਾਲਟਨ ਗੁਰਦੁਆਰਾ ਸਾਹਿਬ ਦੇ ਵਿਚ ਮਹਾਨ ਨਗਰ ਕੀਰਤਨ ਹੋ ਰਹੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਆਗਮਨ ਪੁਰਬ ਦੇ ਸੰਦਰਭ ਦੇ ਵਿਚ ਇਸ ਮਹਾਨ ਕੀਰਤਨ ਦੇ ਵਿਚ ਸੋਰੀ ਜਿਹੜਾ ਤੁਸੀਂ ਨਗਰ ਕੀਰਤਨ ਦੇ ਵਿਚ ਹੁੰਮ ਹੁਮਾ ਕੇ ਪਹੁੰਚਣਾ, ਕੇਸਰੀ ਦਸਤਾਰਾਂ ਕੇਸਰੀ ਚੁੰਨੀਆਂ ਸਜਾ ਕੇ। ਔਰ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ 905-671-1662 ਤੇ ਕਾਲ ਕੀਤੀ ਜਾ ਸਕਦੀ।
21: ਜੀ ਮਿੰਟੂ ਜੀ, ਰਾਘਵ ਚੱਡਾ ਤੇ ਪਾਠਕ ਦੀ ਪੰਜਾਬ ਵਿਚ ਜਿਹੜੀ ਐਂਟਰੀ ਹੋ ਚੁੱਕੀ ਹੈ, ਹੋਣ ਵਾਲੀ ਕੀ ਕਹਿਣਾ ਚਾਹੋਗੇ?
2: ਹਾਂਜੀ, ਇਹ ਕੱਲ ਪਹੁੰਚ ਗਏ ਆ ਫਸਟ ਟਾਈਮ ਮੇਰੇ ਖਿਆਲ ਦੇ ਨਾਲ। ਇਹਨਾਂ ਦੀ ਪਾਰਟੀ ਤੋੜਨ ਤੋਂ ਬਾਅਦ ਇਹ ਇੱਕ ਐਸਾ ਆਫੀਸ਼ਲ ਇਹਨਾਂ ਦਾ ਇਧਰ ਵਿਜ਼ਿਟ ਸੀਗਾ ਜਿਹਨੂੰ ਆਪਾਂ ਪਹਿਲਾਂ ਪਲੇਠਾ ਗਿਣ ਸਕਦੇ ਹਾਂ। ਇਹ ਚੰਡੀਗੜ੍ਹ ਪਹੁੰਚੇ ਆ ਤੇ ਕਹਿੰਦੇ ਆ ਕਿ ਵਾਹਵਾ ਨਤਮਸਤਕ ਹੋਏ, ਬੜੇ ਮਤਲਬ ਕਿ ਆਸਥਾਵਾਨ ਸੀਗੇ ਕਿ ਲਓ ਬਈ ਭਾਜਪਾ ਦੇ ਦਫ਼ਤਰ ਚ ਐਂਟਰੀ ਮਿਲ ਰਹੀ ਆ। ਗੱਲ ਅਸਲ ਦੇ ਵਿਚ ਇਹ ਆ ਕਿ ਇਹ ਬਣਾ ਰਹੇ ਨੇ ਸਟ੍ਰੈਟਜੀ ਨਸ਼ਾ ਮੁਕਤ ਪੰਜਾਬ ਯਾਤਰਾ ਸੰਬੰਧੀ। ਕਿਉਂ? ਕਿਉਂਕਿ ਭਾਜਪਾ ਪੰਜਾਬ ਦੇ ਵਿਚ ਆਪਦਾ ਕੰਮ ਸਟਾਰਟ ਕਰਨ ਜਾ ਰਹੀ ਆ 15 ਅਕਤੂਬਰ ਤੋਂ ਬਾਅਦ। 15 ਸਤੰਬਰ ਤੋਂ 15 ਅਕਤੂਬਰ ਇਹ ਇੱਕ ਮਹੀਨਾ ਹੋਏਗਾ ਜਦੋਂ ਹਵਾ ਥੋੜੀ ਜਿਹੀ ਬਦਲਦੀ ਨਜ਼ਰ ਆਏਗੀ, ਈਡੀ ਵਗੈਰਾ ਉਹ ਤੇ ਜਿਹੜੀ ਟੁੱਟ ਭੱਜ ਹੋਣੀ ਆ ਗਾਂ ਪਾਰਟੀਆਂ ਦੇ ਵਿਚ, ਇਹਦੀ ਬੁਨਿਆਦ ਇਹਨਾਂ ਦਿਨਾਂ ਚ ਰੱਖੇ ਜਾਣ ਦੀ ਸੰਭਾਵਨਾ। ਉਹਨੂੰ ਅੰਜਾਮ ਕੋਈ ਕਦੋਂ ਦਿੰਦਾ ਕੋਈ ਕਦੋਂ ਦਿੰਦਾ ਪਤਾ ਨਹੀਂ। ਤੇ ਇਸੇ ਦਰਮਿਆਨ ਭਾਜਪਾ ਜਿਹੜੀ ਆ ਉਹ ਇੱਕ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਦੀ ਆ। ਹੁਣ ਇਸ ਚੀਜ਼ ਨੂੰ ਇਹ ਅੰਜਾਮ ਦੇਣ ਪਹੁੰਚੇ ਆ ਰਾਘਵ ਚੱਡਾ, ਸੰਦੀਪ ਪਾਠਕ, ਕਿਉਂਕਿ ਇਹਨਾਂ ਦੇ ਕੋਲ ਡਾਟਾ ਹੈ, ਡਾਟਾ ਦੇ ਮਾਸਟਰ ਆ। ਵੈਸੇ ਇਹ ਇੱਥੇ ਹੀ ਰਹਿ ਕੇ ਗਏ ਆ, ਇਹਨਾਂ ਨੇ ਕੀ ਨਸ਼ੇ ਲਈ ਕੰਮ ਕੀਤਾ ਸਾਰੇ ਜਾਣਦੇ ਆ। ਮਤਲਬ ਇਹਨਾਂ ਨੇ ਆਪਦੀ ਅਯਾਸ਼ੀ ਕੀਤੀ ਆ, ਆਪਦੀ ਜਿੰਨੀ ਕੁ ਕਰ ਸਕਦੇ ਸੀ ਸਿਆਸੀ ਬਦਮਾਸ਼ੀ ਕੀਤੀ ਆ ਰਾਘਵ ਚੱਡਾ ਨੇ। ਹਾਂ, ਇਹਨਾਂ ਦਾ ਸੈਟਅਪ ਹੈ ਰਾਘਵ ਚੱਡਾ। ਮੇਰੇ ਕੋਲ ਇੱਕ ਪਿਛਲੇ ਦਿਨ ਆਮ ਆਦਮੀ ਪਾਰਟੀ ਦਾ ਨੇਤਾ ਆਇਆ ਜਿਹੜਾ ਮੈਨੂੰ, ਮੇਰੇ ਕੋਲ ਨੇਤਾ ਵੀ ਆਉਂਦੇ ਆਮ ਆਦਮੀ ਪਾਰਟੀ ਦੇ, ਇਹਨਾਂ ਨੂੰ ਭੰਬਖੜਾ ਨੂੰ ਐ ਲੱਗਦਾ ਇਹਨਾਂ ਦੇ ਯਾਰ ਬੇਲੀ ਫਲਾਣੀ ਪਾਰਟੀ ਦੇ ਆ, ਪਰ ਉਹ ਵਿਚਾਰੇ ਫੋਟੋ ਖਿੱਚ ਕੇ ਨਾ ਮੋਬਾਈਲ ਚ ਰੱਖ ਲੈਂਦੇ, ਕਹਿੰਦੇ ਕੋਈ ਗੱਲ ਨੀ ਬਾਈ ਕਦੇ ਫੇਰ ਪਾਵਾਂਗੇ, ਅਜੇ ਟਾਈਮ ਨੀ। ਤੋ ਮਤਲਬ ਉਹ ਬੰਦੇ ਨੇ ਜਦੋਂ ਮੈਨੂੰ ਦੱਸਿਆ ਕਿ ਮੈਂ ਰਾਘਵ ਚੱਡਾ ਦੀ ਟੀਮ ਦਾ, ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਹੁਣ ਉਹਦਾ ਜ਼ਿਲ੍ਹਾ ਰਿਵੀਲ ਕਰੂੰਗਾ ਤਾਂ ਉਹਦਾ ਨੁਕਸਾਨ ਹੋ ਸਕਦਾ। ਤਾਂ ਬਹੁਤ ਵੱਡਾ ਨੇਤਾ ਜਿਹੜਾ ਕਿ ਟਿਕਟ ਦਾ ਦਾਅਵੇਦਾਰ ਸੀਗਾ, ਤੋਂ ਲੰਘਦਾ ਟੱਪਦਾ ਮੇਰੇ ਕੋਲ ਆਇਆ, ਮੇਰੇ ਉੱਥੇ ਫਾਰਮ ਤੇ ਬੈਠਾ, ਗੱਲਾਂ ਬਾਤਾਂ ਕੀਤੀਆਂ, ਤੇ ਉਸ ਬੰਦੇ ਨੇ ਦੱਸਿਆ ਕਿ ਸਾਡੇ ਵਰਗੀਆਂ ਕਈ ਟੀਮਾਂ ਰਾਘਵ ਚੱਡਾ ਦੀਆਂ ਮੌਜੂਦ ਆ। ਤੁਸੀਂ ਸੋਚ ਕੇ ਦੇਖੋ, ਹੁਣ ਫਰਜ਼ ਕਰੋ ਟਿਕਟ ਦਾ ਦਾਅਵੇਦਾਰ ਹੈ ਕਿਸੇ ਜ਼ਿਲ੍ਹੇ ਤੋਂ, ਲਾ ਲਓ ABC ਜੋ ਵੀ ਤੁਹਾਨੂੰ ਮਤਲਬ ਲਿਖੇ, ਤਾਂ ਮੰਨ ਲਓ ਉਹ ਬੰਦੇ ਨੂੰ ਟਿਕਟ ਨਹੀਂ ਮਿਲਦੀ, ਦੈਨ ਉਹਦੇ ਕੋਲ ਇੱਕ ਬਹੁਤ ਸੋਲਿਡ ਆਪਸ਼ਨ ਹੋਏਗਾ ਰਾਘਵ ਚੱਡਾ, ਕਿਉਂਕਿ ਰਾਘਵ ਚੱਡਾ ਦੀ ਹੀ ਟੀਮ ਦੇ ਹਿੱਸੇ, ਰਾਘਵ ਚੱਡਾ ਨੇ ਹੀ ਉਹਨਾਂ ਨੂੰ ਅਹੁਦੇਦਾਰੀਆਂ ਦੇ ਰੱਖੀਆਂ ਨੇ। ਤੋ ਕਹਿਣ ਦਾ ਮਤਲਬ ਇਹ ਆ ਕਿ ਇਹ ਰਾਘਵ ਚੱਡਾ, ਸੰਦੀਪ ਪਾਠਕ, ਇਹਨਾਂ ਦਾ ਇਹੋ ਹੀ ਕੰਮ ਆ। ਇਹਨਾਂ ਨੇ ਜਦੋਂ ਇਹ ਆਮ ਆਦਮੀ ਪਾਰਟੀ ਵਾਲੇ ਆਏ ਸੀ ਪੰਜਾਬ ਦੇ ਵਿਚ, ਇਹਨਾਂ ਨੇ ਇਹੋ ਕੰਮ ਕੀਤਾ, ਚੁਣ ਚੁਣ ਕੇ ਬੰਦੇ ਇਹਨਾਂ ਨੇ ਸੈੱਟ ਕੀਤੇ, ਲਿਆਂਦੇ ਪੱਟੇ ਕਾਰੋਬਾਰੀਆਂ ਦੇ ਨਾਲ ਸੈਟਅਪ ਕੀਤਾ ਸਾਰਾ। ਸੋ ਗੱਲ ਇਹ ਆ ਕਿ ਉਹੀ ਕੁਝ ਹੁਣ ਇਹ ਭਾਜਪਾ ਲਈ, ਮਤਲਬ ਕਿ ਇੱਕ ਜਿਵੇਂ ਪ੍ਰੋਡਿਊਸਰ ਹੁੰਦਾ, ਡਾਇਰੈਕਟਰ ਹੁੰਦਾ ਫਿਲਮ ਦਾ, ਉਹ ਪਹਿਲਾਂ ਇੱਕ ਥਾਂ ਤੇ ਕੰਮ ਕਰਦਾ ਕਿਸੇ ਪ੍ਰੋਡਕਸ਼ਨ ਹਾਊਸ ਦੇ ਵਿਚ, ਡਾਇਰੈਕਟਰ ਤੇ ਐਕਟਰ, ਫਿਰ ਉਹ ਕਿਸੇ ਦੂਜੇ ਪ੍ਰੋਡਕਸ਼ਨ ਹਾਊਸ ਦੇ ਵਿਚ ਚਲੇ ਜਾਂਦੇ, ਕੰਮ ਉਹ ਕਲਾਕਾਰੀ ਦਾ ਹੀ ਕਰਦੇ ਆ, ਪਰ ਉਹ ਦੂਜੇ ਕਿਸੇ ਪ੍ਰੋਡਕਸ਼ਨ ਹਾਊਸ ਦੇ ਵਿਚ ਜਾ ਕੇ ਕੰਮ ਕਰਦੇ। ਇਹਨਾਂ ਦਾ ਕੰਮ ਕਲਾਕਾਰਾਂ ਦਾ ਹੀ ਆ, ਕਲਾਕਾਰ ਸੀ ਦਿਖਾ ਗਏ ਕਲਾਕਾਰੀਆਂ ਕੰਮ ਇਹਨਾਂ ਨੇ ਕਲਾਕਾਰੀਆਂ ਲਈ ਦਿਖਾਉਣਾ ਪਰ ਦਿਖਾਉਣਾ ਹੁਣ ਭਾਜਪਾ ਵਾਸਤੇ।
19: ਅੱਛਾ ਗੱਲ ਇਹ ਕਿ ਜਿਹੜਾ ਪੀਯੂ ਚੋਣਾਂ ਦਾ ਜਿਹੜਾ ਮਾਮਲਾ ਹੈ ਉਹ ਖਬਰ ਮੈਂ ਪੜ੍ਹ ਰਿਹਾ ਸੀ ਕਾਨੂੰਨੀ ਘੇਰੇ ਚ ਆ ਗਿਆ, ਕੀ ਕਹਿਣਾ ਚਾਹੋਗੇ?
2: ਦੇਖੋ ਇਹ ਬਹੁਤ ਦਿਨ ਪਹਿਲਾਂ ਤੋਂ ਹੀ ਤੈਅ ਸੀਗਾ ਕਿ ਇਹ ਮਾਮਲਾ ਪੀਯੂ ਇਲੈਕਸ਼ਨ ਵਾਲਾ ਇਹ ਜਾਏਗਾ ਕੋਰਟ ਦੇ ਵਿੱਚ। ਕੋਰਟ ਚ ਜਾਣ ਤੋਂ ਪਹਿਲਾਂ ਸਰ ਇੱਕ ਪ੍ਰੋਸੀਜਰ ਹੁੰਦਾ ਹੈ, ਡਾਇਰੈਕਟਲੀ ਕੋਰਟ ਚ ਨਹੀਂ ਜਾਇਆ ਜਾ ਸਕਦਾ, ਇਹਦਾ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਜੇ ਇਲੈਕਸ਼ਨ ਸੰਬੰਧੀ ਕੋਈ ਇਸ ਤਰ੍ਹਾਂ ਦੀ ਲਿਟੀਗੇਸ਼ਨ ਬਣਦੀ ਹੈ ਤਦ ਪਹਿਲਾਂ ਡੀਨ ਦੇ ਕੋਲ ਜਾਇਆ ਜਾਂਦਾ ਹੈ, ਡੀਨ ਤੋਂ ਬਾਅਦ ਫਿਰ ਲਿੰਗਦੋ ਕਮੇਟੀ ਕੋਲ ਜਾਇਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਕੋਰਟ ਦਾ ਇੱਕ ਜਿਹੜਾ ਪ੍ਰੋਸੀਜਰ ਸਟਾਰਟ ਹੁੰਦਾ ਹੈ। ਤਾਂ ਇਹ ਬਹੁਤ ਦਿਨ ਪਹਿਲਾਂ ਹੀ ਤੈਅ ਹੋ ਗਿਆ ਸੀਗਾ ਕਿ ਦਰਅਸਲ ਇਹ ਕਾਨੂੰਨੀ ਲੜਾਈ ਜਿਹੜੀ ਆ ਉਹ ਹਾਈ ਕੋਰਟ ਪਹੁੰਚੇਗੀ, ਪਰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਹਦਾ ਇੱਕ ਪ੍ਰੋਸੀਜਰ ਹੁੰਦਾ ਜਿਵੇਂ ਆਪਣੇ ਆਮ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਜੇ ਕੋਈ ਇਹ ਸਮਝਦਾ ਕਿ ਮੇਰੇ ਨਾਲ ਉਨੀਕ ਹੀ ਹੋਈ ਆ ਤਾਂ ਉਹ ਡਾਇਰੈਕਟਲੀ ਲਿਟੀਗੇਸ਼ਨ ਕਰ ਸਕਦਾ ਕੋਰਟ ਦੇ ਵਿੱਚ ਜਾ ਕੇ, ਹਾਈ ਕੋਰਟ ਚ ਜਾ ਸਕਦਾ, ਸੁਪਰੀਮ ਕੋਰਟ ਚ ਜਾ ਸਕਦਾ ਵਗੈਰਾ ਵਗੈਰਾ। ਪਰੰਤੂ ਇੱਥੇ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਤੁਹਾਨੂੰ ਪਹਿਲਾਂ ਇੱਕ ਥੱਲੜੇ ਲੈਵਲ ਦਾ ਪ੍ਰੋਸੀਜਰ ਫਾਲੋ ਕਰਨਾ ਪੈਂਦਾ, ਦੈਨ ਤੁਸੀਂ ਹਾਈ ਕੋਰਟ ਮੂਵ ਹੋ ਸਕਦੇ ਹੋ। ਤਾਂ ਇਹਨਾਂ ਨੇ ਹੁਣ ਦੂਜੇ ਨੰਬਰ ਤੇ ਉੱਥੇ ਕੌਣ ਆ, ਆਮ ਆਦਮੀ ਪਾਰਟੀ ਦੀ ਵਿਦਿਆਰਥੀ ਸ਼ਾਖਾ ਦਾ ਸਟੂਡੈਂਟ ਆਦਿਲ। ਹੁਣ ਇਹ ਸੈਕਿੰਡ ਨੰਬਰ ਤੇ ਸੀਗਾ, ਇਹਨਾਂ ਦਾ ਫਰਕ ਥੋੜਾ ਸੀ, ਉਹ ਸੱਥ ਵਾਲੇ ਤਾਂ ਹੁਣ ਐਵੇਂ ਉਹਨਾਂ ਦੇ ਹੱਕ ਚ ਤਾਂ ਤੁਹਾਨੂੰ ਪਤਾ ਹੀ ਆ, ਬਹੁਤ ਇੱਥੇ ਮਿਹਣੇ ਮਾਰੋ ਤੇ ਉਹ ਕਰੋ, ਸੋਈ ਵਾਲੇ ਆਖੇ ਜੀ ਬਾਦਲਾਂ ਉਹ, ਮੈਂ ਕਿਹਾ ਸੋਈ ਵਾਲਿਆਂ ਕੋਲ ਝੁੱਕੇ ਚ ਯਾਰ ਉੱਥੇ 50-100 ਵੋਟ ਆ, ਕਿਹੜੀ ਇਹਨਾਂ ਦੇ ਮਗਰ ਵੋਟ ਆ ਬਾਈ, ਇਹ
19: ਤਾਂ ਬੋਲੇ ਨੀ।
2: ਮੈਂ ਕਹਿੰਦਾ ਜੀ ਸਰ ਪਹਿਲੀ ਪੋਸਟ ਕਿਹਦੀ ਸੀਗੀ ਪੂਰੇ ਪੰਜਾਬ ਚ, ਪਹਿਲੀ ਪੋਸਟ ਸ਼ਾਮ ਨੂੰ ਮੇਰੀ ਸੀ, ਪਹਿਲੀ ਪੋਸਟ ਸ਼ਾਮ ਨੂੰ ਮੇਰੀ ਸੀ ਜਦੋਂ ਇਹਨਾਂ ਨੇ ਸਮਰਥਨ ਦਿੱਤਾ ਪਹਿਲੀ, ਇਹਨਾਂ ਦਾ ਕੀ ਆ?
19: ਅਸੀਂ ਵੀ ਬਾਜ ਅੱਖ ਰੱਖਦੇ ਆ ਤੁਹਾਡੇ ਤੇ, ਜਰੂਰੀ ਉਹ ਨੀ ਰੱਖਦੇ, ਅਸੀਂ ਵੀ ਰੱਖਦੇ ਆ ਤੁਹਾਡੇ ਤੇ ਵੀ ਸਵਾਲ ਕੀਤਾ ਸੀ।
2: ਬਿਲਕੁਲ, ਮੈਂ ਕਹਿੰਦਾ ਵੀ ਜਿੰਨਾ ਮਰਜ਼ੀ ਇਹ ਤਾਂ ਵਧੀਆ ਸੁਭਾਅ ਗਿਆ ਸਾਡਾ ਕਿ ਇੰਨੀਆਂ ਨਿਗਾਹ ਸਰਕਾਰਾਂ ਦੀਆਂ, ਵੱਡੇ ਵੱਡੇ ਤੁਹਾਡੇ ਵਰਗੇ ਸੀਨੀਅਰ ਲੋਕਾਂ ਦੀਆਂ, ਪਰੰਤੂ ਗੱਲ ਇਹ ਆ ਕਿ ਮੈਂ ਤੇ ਉਸ ਦਿਨ ਇਹ ਬੰਦੇ ਦਾ ਕੱਚਾ ਚਿੱਠਾ ਖੋਲਿਆ, ਅਗਲੇ ਦਿਨ ਆਪਦੇ ਇੱਕ ਜਿਹੜਾ ਮੇਰਾ ਸ਼ੋਅ ਹੁੰਦਾ ਹੈ ਲਾਈਵ, ਮੈਂ ਉਹਦੇ ਵਿੱਚ ਡਾਕੂਮੈਂਟ ਲਿਆ ਕੇ, ਇਹਨਾਂ ਨੇ ਤਾਂ ਹੁਣ ਕੋਰਟ ਚ ਜਿਹੜਾ ਪ੍ਰਧਾਨ ਬਣਿਆ ABBP ਦਾ ਸੰਘ ਦਾ, ਮੈਂ ਤਾਂ ਉਹਦਾ ਚਿੱਠਾ ਖੋਲਿਆ,
19: ਬਿਲਕੁਲ
2: ਡਾਕੂਮੈਂਟ ਲਿਆ ਕੇ, ਜਿਹੜਾ ਕੰਮ ਇਹਨਾਂ ਨੇ ਬਾਅਦ ਚ ਕੀਤਾ
19: ਨਾ, ਕਿਹੜੇ ਕਿਹੜੇ ਮਾਮਲੇ ਨੇ ਉਹ ਸਾਨੂੰ ਪਤਾ ਹੈ
2: ਜੀ, ਪੂਰੇ ਇੰਡੀਆ ਚੋਂ ਮੈਂ ਡਾਕੂਮੈਂਟ ਕੱਢੇ ਕੱਲੇ ਕੱਲੇ ਯੂਨੀਵਰਸਿਟੀ ਦਾ, ਫਲਾਣੇ ਦਾ, ਢਮਕਾਣੇ ਦਾ। ਸੋ ਗੱਲ ਇਹ ਕਿ ਇਹ ਮਾਮਲਾ ਜਿਹੜਾ ਉਹ ਬਣਦਾ ਵੀ ਆ, ਤੇ ਮੇਰੇ ਖਿਆਲ ਦੇ ਨਾਲ ਉਹ ਪਤਾ ਕੀ ਉਹਦੇ ਚ ਵੀ ਮੈਂ ਤੁਹਾਨੂੰ ਇੱਕ ਕੁੰਡੀ ਦੱਸ ਦਿੰਦਾ, ਜਦੋਂ ਕਿਸੇ ਮਾਮਲੇ ਉਦੋਂ ਮਾਮਲਾ ਕੀ ਚੱਲ ਰਿਹਾ ਸੀਗਾ, ਮਾਮਲਾ ਇਹ ਚੱਲ ਰਿਹਾ ਸੀਗਾ ਸਰ ਕਿ ਉਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਅਤੇ ਘਰ ਜਿਹੜਾ ਹੈ ਉਹ ਵਿਵਾਦਾਂ ਚ ਸੀਗਾ, ਠੀਕ ਹੈ ਜੀ। ਜਦੋਂ ਕੀ ਹੁੰਦਾ ਕਿ ਇਹ ਬੜੀ ਵੱਡੀ ਗੇਮ ਹੁੰਦੀ ਹੈ ਜੀ, ਇਹ ਜੋੜਦੇ ਭਾਵੁਕਤਾ ਦੇ ਨਾਲ ਹੁੰਦਾ ਕਿ ਧਿਆਨ ਲੋਕਾਂ ਦਾ ਡਾਇਵਰਟ ਹੋਵੇ ਕਿ ਯਾਰ ਇਹ ਇੱਧਰ ਨੀ ਬੋਲਦੇ, ਇੱਧਰ ਨੀ ਬੋਲਦੇ। ਲੋਕ ਬੜੇ ਸਿਆਣੇ ਆ, ਲੋਕ ਬੜੇ ਸੱਚੇ, ਜੇ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਕਿਹੜਾ ਕਿੰਨਾ ਕੁ ਬੋਲਿਆ, ਕਿਉਂਕਿ ਸਾਡੀ ਟਾਈਮ ਲਾਈਨ ਬੋਲਦੀ ਆ ਜਿਹੜੀ ਫੇਸਬੁੱਕ ਵਾਲੀ ਟਾਈਮ ਲਾਈਨ।
19: ਬਹੁਤ ਸ਼ੁਕਰੀਆ, ਥੈਂਕ ਯੂ,
2: ਧੰਨਵਾਦ ਸਾਰਿਆਂ ਨੂੰ।
19: ਜਾਂਦੇ ਜਾਂਦੇ ਫਿਰ 905-813-1320 ਚੇਤੇ ਰੱਖੋ, ਜਿੱਥੇ ਤੁਸੀਂ ਸਾਨੂੰ ਸੁਣਦੇ ਹੋ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੱਸ ਦਿਆ ਕਰੋ, ਧੰਨਵਾਦੀ ਹੋਵਾਂਗੇ। ਬਾਬਾ ਬੁੱਲੇ ਸ਼ਾਹ ਕਹਿੰਦਾ ਕਿ ਬੁੱਲਣ ਲੋਕੀ ਮੱਤਾਂ ਦਿੰਦੇ, ਬੁੱਲਿਆ ਤੂੰ ਜਾ ਬਹੁ ਮਸੀਤੀ, ਵਿਚ ਮਸੀਤਾਂ ਕੀ ਕੁਝ ਹੁੰਦਾ ਜੋ ਦਿਲੋਂ ਨਮਾਜ਼ ਨਾ ਕੀਤੀ, ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ, ਬਿਨ ਮੁਰਸ਼ਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ।
3: This is CJMR, the voice of the city, part of White Oaks Communications Group, your trusted local radio provider for more than 70 years.

0: This is CJMR 1320, the voice of the city.
1: Retro.

0: You're listening to CJMR 1320, the voice of the city.
1: ਜੁੱਤੀ ਪੈਰਾਂ 'ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ 'ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ

0: You're listening to CJMR 1320, the voice of the city.
1: Sidhu Bros.

0: ਚਾਹਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਪਰਦੇਸੀ ਹੋ ਗਿਆ
1: This is CJMR 1320, the voice of the city.

0: Keep it on the voice of the city, CJMR 1320.
1: JD Music.

0: is CJMR 1320, the voice of the city.
1: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।
2: ਕੱਲ

0: your home for community. CJMR 1320.
1: लग गई हानि डाल।

0: This ain't a movie, fam. You have to be what you want to see.
1: ਗਾਲਾਂ ਪੋਣੇ ਉੱਤੇ ਕੱਢ ਬੜਾ ਬਣੇ ਬਦਮਾਸ਼ ਕਿਤੇ ਟੱਕਰੇ ਚ ਕੱਲਾ ਤੇਰਾ ਛਿਲਦਾਂਗੇ ਮਾਸ ਤੇਰੇ ਨਾਲ ਲੱਲੀ ਛੱਲੀ ਬੰਦੇ ਜੱਟ ਨਾਲ ਖਾਸ ਕਿਤੇ ਟੱਕਰੇ ਚ ਕੱਲਾ

0: Keep it on the voice of the city, CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉਥੋਂ ਕਦੇ ਨਹੀਂ ਭੱਜੀਦਾ ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨਹੀਂ ਰੱਜੀਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

ਪੁੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ ਐਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵੜ

This is CJMR 1320, the voice of the city.

You're listening to CJMR 1320, the voice of the city.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5859।

0: ਦਾਤਾ ਦੀਆਂ ਬੇਪਰਵਾਹੀਆਂ ਤੋਂ ਉਹ ਬੇਪਰਵਾਹ ਡਰਿਆ ਕਰ। ਦਾਤਾ ਦੀਆਂ ਬੇਪਰਵਾਹੀਆਂ ਤੋਂ ਇਹ ਬੇਪਰਵਾਹ ਡਰਿਆ ਕਰ, ਤੂੰ ਹਰ ਦਮ ਦਮ ਦਮ ਦਮ ਦਮ ਕਰਦਾ ਏ, ਦਮ ਦੇਣੇ ਨੇ ਦਮ ਭਰਿਆ ਕਰ। ਚਾਂਦੀ ਦੀਆਂ ਗਿਣ ਗਿਣ ਗਿਣ ਗਿਣ ਗਿਣ ਗਿਣ ਠੀਕਰੀਆਂ ਤੂੰ ਰਾਤ ਦਿਨੇ ਨਾ ਮਰਿਆ ਕਰ, ਉਹ ਪਲ ਵਿਚ ਜਲ ਥਲ ਕਰ ਦਿੰਦਾ ਇਹ ਸਾਗਰ ਸੋਚ ਕੇ ਤਰਿਆ ਕਰ। ਇਹ ਦੁਨੀਆਂ ਤਿਲਕਣ ਬਾਜੀ ਏ, ਤੂੰ ਪੈਰ ਸੋਚ ਕੇ ਧਰਿਆ ਕਰ, ਕਿਸੇ ਨਿਰਧਨ ਆਤਰ ਦੁਖੀਏ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ। ਉਹ ਜੇਕਰ ਤਖ਼ਤ ਬਿਠਾਉਂਦਾ ਏ ਤੇ ਕਾਸੇ ਵੀ ਹੱਥ ਫੜਾਉਂਦਾ ਏ, ਉਹ ਜੇਕਰ ਤਖ਼ਤ ਬਿਠਾਉਂਦਾ ਏ ਕਾਸੇ ਵੀ ਹੱਥ ਫੜਾਉਂਦਾ ਏ, ਮਖਮਲ ਦੇ ਕੂੜੇ ਕੁੜਤੇ ਚੋਂ ਤੰਦਾਂ ਦੇ ਸੱਪ ਲੜਾਉਂਦਾ ਏ, ਰਕਸ਼ੇ ਦੇ ਹੰਬੇ ਕੁਲੀਆਂ ਨੂੰ ਉਹ ਸ਼ਾਹ ਸਵਾਰ ਬਣਾਉਂਦਾ ਏ, ਗਧਿਆਂ ਦੀਆਂ ਛੱਟਾਂ ਪਾ ਪਾ ਪਾ ਕੇ ਸ਼ੇਰਾਂ ਨੂੰ ਘਾਹ ਖਵਾਉਂਦਾ ਏ, ਦੁਨੀਆਂ ਦੇ ਖੂਨ ਪਸੀਨੇ ਦੇ ਨਾਰਾਜ਼ ਦਿਨੇ ਘੁੱਟ ਭਰਿਆ ਕਰ, ਕਿਸੇ ਨਿਰਧਨ ਆਦਰ ਦੁਖੀ ਦਾ ਕੁਝ ਭਾਰ ਵੀ ਹੌਲਾ ਕਰਿਆ ਕਰ, ਕੁਝ ਭਾਰ ਵੀ ਹੌਲਾ ਕਰਿਆ ਕਰ। ਨੰਦ ਲਾਲ ਨੂਰਪੁਰੀ ਸਾਹਿਬ ਦੀਆਂ ਸਤਰਾਂ ਦੇ ਨਾਲ ਅੱਜ ਦੀ ਇਸ ਸਵੇਰ ਦੀ ਸ਼ੁੱਕਰਵਾਰ ਦੀ ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਠੀਕ 12 ਵਜੇ ਤੱਕ ਸਵੇਰ ਦੀ ਮਹਿਫਲ ਸ਼ਾਮ ਨੂੰ 6 ਤੋਂ 9 ਤੁਹਾਡੀ ਸੇਵਾ ਦੇ ਵਿਚ ਪੇਸ਼ ਕੀਤਾ ਜਾਂਦਾ। ਵੋਇਸ ਆਫ ਸਿਟੀ 1320 AM 70 ਸਾਲਾਂ ਤੋਂ ਚੱਲਦਾ ਆ ਰਿਹਾ ਪ੍ਰੋਗਰਾਮ, ਥੋੜੀ ਜੀ ਬ੍ਰੇਕ ਲਈ ਇਸ ਨੇ ਸਾਹ ਲਿਆ ਤੇ ਹੁਣ ਇਸ ਦੀ ਦੂਸਰੀ ਪਾਰੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਸੂਰਜ ਉਦੇ ਹੋ ਚੁੱਕਾ ਹੈ ਤੇ ਦੂਰ ਦੂਰ ਤੱਕ ਦੀਆਂ ਆਵਾਜ਼ਾਂ ਜਿਹੜੀਆਂ ਨੇ ਟੱਲੀ ਵਾਂਗੂ ਗੂੰਜ ਰਹੀਆਂ ਨੇ। ਸਟੂਡੀਓ ਦੇ ਨੰਬਰ ਨੇ 905-813-1320 ਸਪੈਸ਼ਲ ਤੁਹਾਡੇ ਵਾਸਤੇ ਕੈਨੇਡਾ ਲਈ ਸਾਨੂੰ ਵਾਸਤੇ ਨੰਬਰ ਹੈ 647-910-1320 ਅਮਰੀਕਾ ਦੇ ਵਿਚ 641-741-1919 ਯੂਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਜਿੱਥੇ ਇਸ ਪ੍ਰੋਗਰਾਮ ਨੂੰ ਸੁਣਦੇ ਦੇਖਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਬਟਨ ਆਨ ਕਰ ਲੈਣਾ। ਇੰਸਟਾ ਤੇ ਸੁਣਿਆ ਜਾ ਸਕਦਾ ਹੈ CJMR1320 ਅਤੇ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ। IPTV ਬਾਕਸ ਤੇ ਵੀ ਤੁਸੀਂ ਸਾਨੂੰ ਜਿੱਥੇ ਚਾਹੋ ਪੂਰੇ ਨਾਰਥ ਅਮਰੀਕਾ ਦੇ ਵਿਚ ਸੁਣ ਸਕਦੇ ਹੋ, ਦੇਖ ਸਕਦੇ ਹੋ। ਲਾਈਵ ਇਸ ਵਕਤ ਪ੍ਰੋਗਰਾਮ ਚੱਲ ਰਿਹਾ ਹੈ। ਆਓ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਜਿਸ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਰੈਕਸਟਲ 3-4 ਵੱਲ ਕਿਚਨ ਦੇ ਵਿਚ ਵਾਕਿਆ ਨੇ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ ਕਿਸੇ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਕਾਲ ਕਰ ਸਕਦੇ ਹੋ 647-547-88-88। ਖਿਠਾਰੀਆ ਟੂਰਸ ਐਂਡ ਟਰੈਵਲ ਇਸੇ ਨੂੰ ਸਪਾਂਸਰ ਕਰ ਰਹੇ ਨੇ। ਟਰਾਂਟੋ ਟੂ ਦਿੱਲੀ $899, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ $1195 ਦੀ 1-way ਟਿਕਟ ਜਿਹੜੀ ਮਿਲੇਗੀ। ਇਸ ਤੋਂ ਇਲਾਵਾ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਤੁਸੀਂ ਆਪਣਾ ਪਾਸਪੋਰਟ ਵੈਲਿਡ ਹੈ ਉਹਦੀ ਵੀਜ਼ਾ ਲੱਗਾ ਹੋਇਆ ਜਿਸ ਕੰਟਰੀ ਜਾਣਾ ਇਹ ਜ਼ਰੂਰ ਚੈੱਕ ਕਰ ਲਿਆ ਕਰੋ, ਕਿਤੇ ਰੀਨਿਊ ਤਾਂ ਨਹੀਂ ਹੋਣ ਵਾਲਾ। ਟਿਕਟ ਬੁੱਕ ਕਰਾ ਲਈ ਉਧਰੋਂ ਪਾਸਪੋਰਟ ਰੀਨਿਊ ਹੋਣ ਵਾਲਾ, ਇਹਦੇ ਵਿਚ ਟਰੈਵਲ ਏਜੰਟ ਦਾ ਕੋਈ ਲੈਣ ਦੇਣ ਨਹੀਂ। ਸਾਨੂੰ ਆਪਣੀ ਆਪ ਵੀ ਜਿਹੜੀ ਹੈ ਚਿੰਤਾ ਹੋਣੀ ਚਾਹੀਦੀ ਹੈ। ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਆਉਣ ਜਾਣ 1999, ਟਰਾਂਟੋ ਟੂ ਦਿੱਲੀ 1575, ਟਰਾਂਟੋ ਟੂ ਕਰਾਚੀ 1150, ਟਰਾਂਟੋ ਟੂ ਇਸਲਾਮਾਬਾਦ 1200 ਦੀ 1-way ਟਿਕਟ ਹੈ ਤੇ ਟਰਾਂਟੋ ਟੂ ਕਰਾਚੀ ਆਉਣ ਜਾਣ 2000, ਟਰਾਂਟੋ ਟੂ ਇਸਲਾਮਾਬਾਦ 2120। ਡੋਮਿਨਿਕਨ ਰਿਪਬਲਿਕ 1145 ਪੈਕੇਜ ਹੈ, ਮੈਕਸੀਕੋ 1060 ਦਾ ਪੈਕੇਜ ਮਿਲੇਗਾ। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਕਿਸੇ ਵੀ ਸੰਦਰਭ ਚ ਗੱਲਬਾਤ ਕਰਨ ਲਈ ਸਵੇਰੇ 8:30 ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਣ ਵਾਲਾ ਨਾਮ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਦੇ ਕਾਲ ਕੀਤੀ ਜਾ ਸਕਦੀ ਹੈ। ਲਓ ਹੁਣ ਪੇਸ਼ ਕਰਾਂਗੇ ਅੱਜ ਦੀ ਇਸ ਮਹਿਫਲ ਦੇ ਵਿਚ ਆਪ ਜੀ ਦੀ ਕਚਹਿਰੀ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ। ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਰਦਾਰ ਹਰਪਾਲ ਸਿੰਘ ਜੀ ਸੰਧੂ, ਟਾਪ ਚੋਇਸ ਇਲੈਕਟ੍ਰਾਨਿਕਸ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲੋਜ ਦੀ 65 ਵਕੀਲਾਂ ਦੀ ਟੀਮ ਤੁਹਾਡੇ ਹੱਕਾਂ ਦੀ ਰਖਵਾਲੀ ਲਈ। ਅਮਨਦੀਪ ਕੌਰ ਚਾਵਲਾ ਨੂੰ ਕਾਲ ਕਰ ਸਕਦੇ ਹੋ 416-557-5010 4165750 ਅਤੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਸਵੀਟ ਮਹਿਲ ਤੋਂ ਸੁਖਰਾਜ ਕੰਗ 416-679-9999 ਟਾਟਾ ਆਟੋ ਇਲੈਕਟ੍ਰਿਕ 416-740-5555 ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀ ਰਾਣਾ ਜੀ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾਂਦੈ ਨੰਬਰ ਹੈ 905-677-4444 ਤੇ ਇਸ ਹਿੱਸੇ ਨੂੰ ਸਪਾਂਸਰ ਕਰਦੇ ਨੇ ਲੁਧਿਆਣਾ ਟਰੇਡਿੰਗ ਇੰਕ ਰੇਲਾਸਨ ਤੇ ਮਿਕਲੋਗਲਨ ਦੇ ਏਰੀਏ ਦੇ ਵਿਚ ਲੰਬੇ ਅਰਸੇ ਤੋਂ ਪਰਖਿਆ ਹੋਇਆ ਨਾਮ ਹੈ ਭਾਰਤ ਪੈਸੇ ਭੇਜਣ ਸਮੇਂ ਭਾਰਤ ਤੋਂ ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਆਪਣੇ ਡਾਇਰੈਕਟ ਅਕਾਊਂਟ ਚ ਤੁਸੀਂ ਪੈਸੇ ਦੇਖਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਜੀ ਨੰਬਰ ਟੂ ਕਾਲ 905-909-5454 ਲੋਕੇਸ਼ਨ ਚੋੜਵੀਆਂ ਖ਼ਬਰਾਂ
1: Real news, real impact, showing you real world. CJMR 1320. CJMR 1320. The voice of the city.
0: Akashwani 1320 AM Chawla News Network Toronto to see swakat sun rahe ho. Law pesh ne chand chonviyan khabran. Aj 9/11 hai. America de vich aj ton 24 vare pehla ek bahut hi dukhdai ghatna vapri si. ਉਸ ਵਕਤ ਸ਼ਬਦ ਬੋਲੇ ਗਏ ਸਨ ਕਿ ਦੁਨੀਆਂ ਹੁਣ ਬਦਲ ਜਾਵੇਗੀ। ਮੰਗਲਵਾਰ 11 ਸਤੰਬਰ 2001 ਨੂੰ ਆਤਮਘਾਤੀ ਹਮਲਾਵਰਾਂ ਨੇ ਅਮਰੀਕਾ ਦੇ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਨਿਊਯਾਰਕ ਦੀਆਂ ਦੋ ਵੱਡੀਆਂ ਇਮਾਰਤਾਂ ਗਗਨ ਚੁੰਬੀ ਇਮਾਰਤਾਂ ਨਾਲ ਟਕਰਾਇਆ ਜਿਸ ਕਾਰਨ ਹਜ਼ਾਰਾਂ ਲੋਕ ਮਾਰੇ ਗਏ। ਅੱਜ ਦੇ ਦਿਨ ਇਸ ਘਟਨਾ ਦਾ ਦੁਨੀਆਂ ਭਰ ਦੇ ਵਿਚ ਡੂੰਘਾ ਅਸਰ ਪਿਆ। ਇਸ ਹਮਲੇ ਵਿਚ ਕੁੱਲ ਮਿਲਾ ਕੇ 2,977 ਲੋਕਾਂ ਦੀ ਜਾਨ ਗਈ। 19 ਹਾਈਜੈਕਰਾਂ ਨੂੰ ਛੱਡ ਕੇ ਜਿਨ੍ਹਾਂ ਵਿਚੋਂ ਜ਼ਿਆਦਾ ਨਿਊਯਾਰਕ ਵਿਚ ਮਾਰੇ ਗਏ ਸਨ। ਚਾਰ ਜਹਾਜ਼ਾਂ ਵਿਚ ਸਵਾਰ ਸਾਰੇ 246 ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ। ਟਵਿਨ ਟਾਵਰ ਵਿਚ 2,606 ਲੋਕਾਂ ਦੀ ਮੌਤ ਹੋਈ। ਜਾਂ ਤਾਂ ਹਮਲੇ ਦੇ ਸਮੇਂ ਜਾਂ ਬਾਅਦ ਵਿਚ ਹਮਲੇ ਦੌਰਾਨ ਲੱਗੀਆਂ ਸੱਟਾਂ ਕਾਰਨ ਵੀ ਕੁਝ ਲੋਕ ਮਾਰੇ ਗਏ। ਪੈਟਾਗਨ ਦੇ ਵਿਚ 125 ਲੋਕ ਮਾਰੇ ਗਏ ਸਨ ਜਿਨ੍ਹਾਂ ਨੇ ਹਮਲਿਆਂ ਚੋਂ ਜਾਨ ਗੁਆਈ। ਉਨ੍ਹਾਂ ਚੋਂ ਸਭ ਤੋਂ ਘੱਟ ਉਮਰ ਦੇ 2 ਸਾਲ ਦੀ ਬੱਚੀ ਕ੍ਰਿਸਟਿਨ ਲੀ ਹਿੰਸਨ ਅਤੇ ਸਭ ਤੋਂ ਵੱਧ ਉਮਰ ਦੇ 82 ਸਾਲ ਦੇ ਰਾਬਰਟ ਨੋਟਸਨ ਵੀ ਸਨ। ਇਹ ਦੋਵੇਂ ਜਹਾਜ਼ਾਂ ਵਿਚ ਯਾਤਰੀ ਸਨ ਅਤੇ ਇਸਲਾਮੀ ਕੱਟੜਪੰਥੀ ਨੈਟਵਰਕ ਅਲਕਾਇਦਾ ਅਫਗਾਨਿਸਤਾਨ ਤੋਂ ਇਨ੍ਹਾਂ ਹਮਲਿਆਂ ਦੀ ਯੋਜਨਾ ਉਸਨੇ ਬਣਾਈ ਸੀ। ਉਸਾਮਾ ਬਿਨ ਲਾਦਨ ਦੀ ਅਗਵਾਈ ਵਾਲੇ ਅਲਕਾਇਦਾ ਨੇ ਮੁਸਲਿਮ ਦੁਨੀਆਂ ਵਿਚ ਚੱਲ ਰਹੇ ਸੰਘਰਸ਼ਾਂ ਲਈ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕੁਵੈਤ ਵਿਚ ਜਨਮੇ ਖਾਲਿਦ ਸ਼ੇਖ ਮੁਹੰਮਦ ਨੇ 1980 ਦੇ ਦਹਾਕੇ ਵਿਚ ਅਫਗਾਨਿਸਤਾਨ ਵਿਚ ਲੜਨ ਤੋਂ ਪਹਿਲਾਂ ਅਮਰੀਕਾ ਵਿਚ ਇੰਜੀਨੀਅਰ ਦੀ ਪੜ੍ਹਾਈ ਕੀਤੀ ਸੀ। 9/11 ਤੋਂ ਪਹਿਲਾਂ ਹੀ ਉਹ ਹੋਰ ਬੰਬ ਧਮਾਕਿਆਂ ਦੇ ਨਾਕਾਮ ਕੀਤੇ ਗਏ ਹਮਲਿਆਂ ਵਿਚ ਸ਼ਾਮਲ ਹੋਣ ਕਾਰਨ FBI ਦੀ ਵਾਂਟਡ ਲਿਸਟ ਵਿਚ ਵੀ ਸੀ। ਸਾਲ 2003 ਵਿਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਮੁਹੰਮਦ ਨੇ CIA ਦੀਆਂ ਗੁਪਤ ਜੇਲਾਂ ਵਿਚ 3 ਸਾਲ ਬਿਤਾਏ ਜਿੱਥੇ ਉਸ ਨੂੰ ਪੁੱਛਗਿੱਛ ਦੀਆਂ ਬੇਰਹਿਮ ਤਕਨੀਕਾਂ ਦਾ ਸਾਹਮਣਾ ਵੀ ਕਰਨਾ ਪਿਆ। ਇਸ ਤੋਂ ਬਾਅਦ ਉਸ ਨੂੰ ਕਿਊਬਾ ਵਿਚ ਗੁਆਤੋਨਾਮੋ ਬੇਸ ਸਥਿਤ ਅਮਰੀਕੀ ਜਲ ਸੈਨਾ ਦੇ ਬੇਸ ਤੇ ਭੇਜ ਦਿੱਤਾ ਗਿਆ ਅਤੇ ਉਦੋਂ ਤੋਂ ਉਹ ਉਥੇ ਹੀ ਹੈ। ਬੇਸ ਤੇ ਹੀ ਇਕ ਫੌਜੀ ਅਦਾਲਤ ਵਿਚ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਸ ਗੱਲ ਤੇ ਵਿਚਾਰ ਚੱਲ ਰਿਹਾ ਹੈ ਕਿ 9/11 ਵਿਚ ਉਸਦੀ ਭੂਮਿਕਾ ਲਈ ਉਸਦੇ ਮੁਕਦਮਾ ਚਲਾਇਆ ਜਾ ਸਕਦਾ ਹੈ ਜਾਂ ਨਹੀਂ। ਸਰਕਾਰ ਸ਼ਸ਼ੋਪਨ ਦੇ ਵਿਚ ਹੈ ਜੇ ਚਲਾਇਆ ਜਾ ਸਕਦਾ ਤੇ ਕਿਵੇਂ ਚਲਾਇਆ ਜਾ ਸਕਦਾ, ਕਿਉਂਕਿ ਇਹ ਵੀ ਚਿੰਤਾ ਹੈ ਕਿ ਅਮਰੀਕੀ ਹਿਰਾਸਤ ਵਿਚ ਉਸ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਉਸ ਕਾਰਨ ਉਸਦੇ ਖਿਲਾਫ਼ ਸਬੂਤ ਕਮਜ਼ੋਰ ਪੈ ਸਕਦੇ ਨੇ। ਇਨ੍ਹਾਂ ਹਮਲਿਆਂ ਦਾ ਮਾਸਟਰ ਮਾਇੰਡ ਅਜੇ ਵੀ ਅਮਰੀਕੀ ਜੇਲ੍ਹ ਦੇ ਵਿਚ ਬੰਦ ਹੈ। ਅਮਰੀਕਾ ਉਸ ਬਾਰੇ ਸ਼ਸ਼ੋਪੰਚ ਹੈ। ਉਧਰ ਇੰਡੋਨੇਸ਼ੀਆ ਵਿਚ ਭੂਚਾਲ ਦੇ ਝਟਕੇ ਰਿਕਟਰ ਸਕੇਲ ਤੇ ਤੀਬਰਤਾ 6.2 ਦਰਜ ਕੀਤੀ ਗਈ। ਇੰਡੋਨੇਸ਼ੀਆ ਦੀ ਭੂ ਭੌਤਿਕ ਵਿਗਿਆਨ ਏਜੰਸੀ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਔਰ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਰਿਪੋਰਟ ਸਾਹਮਣੇ ਨਹੀਂ ਆਈ। ਉਧਰ ਸਿਡਨੀ ਵਿਚ ਹੋਈ ਇਕ ਜਨਤਕ ਮੀਟਿੰਗ ਦੌਰਾਨ ਮੁੱਖ ਡਾਕਟਰ, ਵਿਗਿਆਨੀਆਂ ਅਤੇ ਹੋਰ ਮਾਹਿਰਾਂ ਨੇ ਆਸਟ੍ਰੇਲੀਆ ਦੀ ਕੋਵਿਡ-19 ਮਹਾਮਾਰੀ ਦੌਰਾਨ ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਕੀਤੇ ਫੈਸਲਿਆਂ ਦੀ ਪੂਰੀ ਜਾਂਚ ਲਈ ਰਾਇਲ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇਹ ਮੀਟਿੰਗ ਸਾਊਥ ਸਿਡਨੀ ਯੂਨੀਜ਼ ਕਿੰਗਸਫੋਰਡ ਵਿਚ ਹੋਈ ਹੈ ਜਿਸ ਵਿਚ ਨਿਊਰੋਸਰਜਨ ਪ੍ਰੋਫੈਸਰ ਚਾਰਲੀ ਟੀ ਓ ਬ੍ਰਿਟਸ ਅਤੇ ਪ੍ਰੋਫੈਸਰ ਐਂਗਲ ਡੈਗਲਿਕਸ ਅਤੇ ਹੋਰ ਵੀ ਵੱਡੀਆਂ ਹਸਤੀਆਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਮਿਆਂਮਾਰ ਦੇ ਸਭ ਤੋਂ ਵੱਧ ਵਿਅਸਤ ਹਵਾਈ ਅੱਡੇ ਤੇ 6 ਸੁਸਾਈਡ ਡਰੋਨ ਨਾਲ ਹਮਲਾ ਔਰ 2 ਦਿਨ ਲਈ ਉਡਾਨਾ ਠੱਪ। ਫੌਜ ਨੇ ਲੋਕਤੰਤਰ ਸਮਰਥਕ ਬਾਗੀਆਂ ਤੇ ਦੋਸ਼ ਲਾਇਆ। ਮੱਧ ਮਿਆਂਮਾਰ ਚੋਂ ਸਥਿਤ ਇਹ ਏਅਰਪੋਰਟ ਘਰੇਲੂ ਤੇ ਅੰਤਰਰਾਸ਼ਟਰੀ ਉਡਾਨਾਂ ਲਈ ਇਕ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਉਧਰ ਬ੍ਰਿਕਸ ਸਮਿਟ 2026 ਦੀ ਚਰਚਾ ਜ਼ੋਰਾਂ ਤੇ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਦੋਲੀ ਗੱਲਬਾਤ। ਸ਼ਨਿਚਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਅਹਿਮ ਮੁਲਾਕਾਤ ਹੋਵੇਗੀ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਅੱਜ ਨਵੀਂ ਦਿੱਲੀ ਵਿਚ ਅਧਿਕਾਰਤ ਗੱਲਬਾਤ ਹੋਈ ਏ। ਇਸ ਉੱਚ ਪੱਧਰੀ ਬੈਠਕ ਦੌਰਾਨ ਸਾਲ 2030 ਤੱਕ 100 ਅਰਬ ਡਾਲਰ ਦੇ ਦੁਆਲੇ ਵਪਾਰਕ ਟੀਚੇ ਨੂੰ ਹਾਸਲ ਕਰਨ, ਉਦਯੋਗਿਕ ਸਹਿਯੋਗ ਨੂੰ ਵਧਾਉਣ ਅਤੇ ਸਿਵਲ ਪਰਮਾਣੂ ਭਾਈ ਵਾਲੀ ਜਿਹੇ ਮੁੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ ਏ। ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਮਿਸਟਰ ਸਿੰਘ, ਇਸ ਪੋਸਟਰ ਨਾਲ ਪੂਰੇ ਵਿਸ਼ਵ ਦੇ ਵਿਚ ਹੜਕਾ ਮਚਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਨਿਖੇਧੀ ਕੀਤੀ ਏ। ਟਰੰਪ ਪ੍ਰਸ਼ਾਸਨ ਦੇ ਇਸ ਪੋਸਟਰ ਤੇ ਭੜਕੇ ਸਿੱਖ ਅਤੇ ਪੰਜਾਬੀ ਨਸਲਵਾਦ ਦਾ ਦੋਸ਼ ਲੱਗ ਰਿਹਾ ਹੈ। ਮਿਸਟਰ ਸਿੰਘ ਪੋਸਟਰ ਮਾਮਲੇ ਤੇ ਅਮਰੀਕਾ ਦਾ ਜਵਾਬ ਆਇਆ ਵੱਡੇ ਹਾਦਸੇ ਦੇ ਜ਼ਿੰਮੇਵਾਰ ਹਰਜਿੰਦਰ ਸਿੰਘ ਨੂੰ ਦਰਸਾਇਆ ਗਿਆ ਹੈ।

0: ਕਿਸਮਾਂ ਵੱਲੋਂ ਨਸਲਵਾਦ ਅਤੇ ਨਸਲੀ ਪ੍ਰੋਫਾਈਲਿੰਗ ਦੇ ਦੋਸ਼ ਵੀ ਲੱਗ ਰਹੇ ਹਨ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੱਧਕਾਲੀ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਹੈ ਕਿ ਹਰੇਕ ਅਮਰੀਕੀ ਨੌਜਵਾਨ ਨੂੰ ਰਿਪਬਲਿਕਨ ਪਾਰਟੀ ਦੇ ਪੱਖ ਚੋਂ ਭੁਗਤਣ ਲਈ $5,000 ਦਿੱਤੇ ਜਾਣਗੇ, ਸਿੱਧੀ ਰਿਸ਼ਵਤ। ਟਰੰਪ ਨੇ ਨਵੰਬਰ ਚ ਹੋਣ ਵਾਲੀਆਂ ਚੋਣਾਂ ਚੋਂ ਰਿਪਬਲਿਕਨ ਪਾਰਟੀ ਦੇ ਡਿੱਗ ਰਹੇ ਗ੍ਰਾਫ ਨੂੰ ਦੇਖਦਿਆਂ ਇਹ ਅਨੋਖੀ ਪਹਿਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀ ਗੁਟਰੇਸ ਬ੍ਰਿਕਸ ਸੰਮੇਲਨ ਚੋਂ ਸਲਾਮਤੀ ਪ੍ਰੀਸ਼ਦ ਚ ਸੁਧਾਰਾਂ ਤੇ ਜ਼ੋਰ ਦੇਣਗੇ। ਗੁਟਰੇਸ ਨੇ 13 ਦਸੰਬਰ ਨੂੰ ਸਮੁੱਚੇ ਆਲਮੀ ਵਿਕਾਸ ਲਈ ਭਵਿੱਖ ਨੂੰ ਆਕਾਰ ਦੇਣ ਸਬੰਧੀ ਵਿਸ਼ੇ ਤੇ ਹੋਣ ਵਾਲੇ ਖੁੱਲੇ ਇਜਲਾਸ ਨੂੰ ਸੰਬੋਧਨ ਕਰਨਾ ਹੈ, ਜਿਸ ਲਈ ਉਨ੍ਹਾਂ ਨੂੰ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਐ। ਇੰਜਨ ਖਰਾਬ ਹੋਣ ਕਾਰਨ ਅਲਾਇੰਸ ਏਅਰ ਦੀ ਐਮਰਜੈਂਸੀ ਦਿੱਲੀ ਏਅਰਪੋਰਟ ਤੇ ਲੈਂਡਿੰਗ। ਅਲਾਇੰਸ ਏਅਰਲਾਈਨ ਦੇ ਇਕ ਜਹਾਜ਼ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਹੰਗਾਮੀ ਹਾਲ ਚ ਉਤਰਨਾ ਪਿਆ। ਐਮਰਜੈਂਸੀ ਲੈਂਡਿੰਗ ਦਾ ਜਹਾਜ਼ ਇੰਜਨ ਫੇਲ ਹੋਣ ਕਾਰਨ ਜਿਹੜੀ ਹੈ ਕਰਨੀ ਪਈ ਹੈ। ਇਸ ਦੇ 40 ਵਿਅਕਤੀ ਸਵਾਰ ਸਨ। ਫਿਲਹਾਲ ਏਅਰਲਾਈਨਜ਼ ਵੱਲੋਂ ਇਸ ਸਬੰਧ ਵਿਚ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਫਾਸਟੈਗ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਭਾਰਤ ਸਰਕਾਰ ਨੂੰ ਸਾਲਾਨਾ ਕਰੋੜ ਰੁਪਏ ਤੱਕ ਦਾ ਮੁਨਾਫਾ ਸੰਭਵ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕੌਮੀ ਰਾਜਮਾਰਗਾਂ ਤੇ ਸਾਰੇ ਟੋਲਬੂਥ ਮਾਰਚ 2027 ਤੱਕ ਬਿਨਾਂ ਰੁਕਾਵਟ ਦੇ ਕੰਮ ਕਰਨ ਲੱਗ ਪੈਣਗੇ। ਭਾਰਤ ਕੋਲ 190 ਪਰਮਾਣੂ ਹਥਿਆਰ ਹਨ। 160 ਤੈਨਾਤੀ ਲਈ ਤਿਆਰ ਪਰਮਾਣੂ ਜ਼ਖੀਰੇ ਦਾ ਲਗਾਤਾਰ ਹੋ ਰਿਹਾ ਹੈ ਆਧੁਨਿਕਰਨ। ਅਮਰੀਕੀ ਵਿਗਿਆਨੀਆਂ ਦਾ ਦਾਅਵਾ ਹੈ ਕਿ FAS ਨੇ ਇਹ ਅਨੁਮਾਨ ਜਨਤਕ ਤੌਰ ਤੇ ਉਪਲਬਧ ਜਾਣਕਾਰੀ, ਸਰਕਾਰੀ ਅੰਕੜੇ ਤੇ ਵਪਾਰਕ ਉਪਗ੍ਰਹਿ ਤਸਵੀਰਾਂ ਦੇ ਆਧਾਰ ਤੇ ਲਗਾਇਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਤੇ 12 ਤੋਂ ਲੈ ਕੇ 13 ਸਤੰਬਰ ਤੱਕ ਭਾਰਤ ਆ ਰਹੇ ਨੇ। ਕਾਬਲੇ ਗੌਰ ਹੈ ਕਿ 7 ਸਾਲ ਤੋਂ ਸ਼ੀ ਜਿਨਪਿੰਗ ਦਾ ਇਹ ਪਹਿਲਾ ਦੌਰਾ ਹੋਵੇਗਾ। ਕੂਟਨੀਤਿਕ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਉਨ੍ਹਾਂ ਦੀ ਦੋਪੱਖੀ ਬੈਠਕ ਸ਼ਨੀਵਾਰ ਨੂੰ ਤੈਅ ਕੀਤੀ ਗਈ ਹੈ। ਉਨ੍ਹਾਂ ਨਾਲ ਇਕ ਹੋਰ ਵੀ ਵੱਡਾ ਕਾਫਲਾ ਆ ਰਿਹਾ ਹੈ। ਯਾਦ ਰਵੇ ਕਿ ਸ਼ੀ ਜਿਨਪਿੰਗ ਜਦੋਂ ਪਹਿਲਾਂ ਆਏ ਸਨ ਤਾਂ ਉਸ ਵਕਤ ਵੀ ਕਾਫੀ ਵੱਡਾ ਕਾਫਲਾ ਉਨ੍ਹਾਂ ਦੇ ਨਾਲ ਆਇਆ ਸੀ ਤੇ ਕੁਝ ਖ਼ਬਰਾਂ ਵੀ ਉੱਡੀਆਂ ਸਨ। ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਆਉਣ ਵਾਲੀ ਉਡਾਨ ਨੂੰ ਚੜ੍ਹਨ ਤੋਂ ਰੋਕ ਦਿੱਤਾ ਹੈ। ਫੈਸਲਾਬਾਦ ਹਵਾਈ ਅੱਡੇ ਤੇ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਇਕ ਜਥੇ ਨੂੰ NOC ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੀ ਉਪਲਬਧ ਨਾ ਹੋਣ ਦਾ ਦਾਅਵਾ ਦਿੰਦੇ ਹੋਏ ਖਾੜੀ ਭਾਵ ਗਲਫ ਦੇ ਰਸਤੇ ਭਾਰਤ ਦੀ ਤੀਰਥ ਯਾਤਰਾ ਲਈ ਉਡਾਨ ਲਈ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਭਾਰਤ ਵਿਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਸ਼ਾਰਜਾ ਜਾਣ ਵਾਲੀ ਉਡਾਨ ਫੜ ਲਈ ਬੀਤੀ ਦੇਰ ਪਾਕਿਸਤਾਨ ਦੇ ਫੈਸਲਾਬਾਦ ਹਵਾਈ ਅੱਡੇ ਤੇ ਇਕੱਠੇ ਹੋਏ ਸਿੱਖ ਸ਼ਰਧਾਲੂਆਂ ਨੂੰ ਉਡਾਨ ਵਿਚ ਸਵਾਰ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਉਤਰਾਖੰਡ ਵਿਚ ਗੁਰਦੁਆਰਾ ਸਾਹਿਬ ਹੇਮਕੁੰਡ ਸਾਹਿਬ ਵਿਖੇ ਮੱਥਾ ਟੇਕਣਾ ਸੀ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਦੇ ਚੇਅਰਮੈਨ ਪਰਮਜੀਤ ਸਿੰਘ ਚੰਡੋਕ ਨੂੰ ਫੋਨ ਤੇ ਸਾਰੀ ਗੱਲਬਾਤ ਸੁਣਾਉਂਦੇ ਹੋਏ ਜਥੇ ਦੇ ਆਗੂ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਤੇ ਪਾਸਪੋਰਟ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਪੁਸ਼ਟੀ ਕੀਤੀ ਅਨੁਸਾਰ ਪਾਕਿਸਤਾਨੀ ਪਾਸਪੋਰਟ ਲਈ NOC ਸਿਰਫ ਸਰਕਾਰੀ, ਅੱਧ ਸਰਕਾਰੀ ਜਾਂ ਖੁਦ ਮੁਖਤਿਆਰ ਸੰਸਥਾਵਾਂ ਦੇ ਕਰਮਚਾਰੀਆਂ ਲਈ ਹੀ ਲੋੜੀਂਦਾ ਹੈ। ਚੰਡੋਗ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਪਾਸਪੋਰਟ ਬਣਾਉਣ ਜਾਂ ਨਵਿਆਉਣ ਲਈ ਕਿਸੇ NOC ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਭਾਰਤ ਆਉਣ ਲਈ ਵੈਧ ਵੀਜ਼ੇ ਸਨ। ਪਾਕਿਸਤਾਨ ਵਿਚ ਪਹਿਲਗਾਮ ਅੱਤਵਾਦੀ ਹਮਲੇ ਵਿਚ ਆਪਣੇ ਨਾਗਰਿਕਾਂ ਦੀ ਮੌਤ ਦਾ ਬਦਲਾ ਲੈਣ ਲਈ ਭਾਰਤ ਵੱਲੋਂ ਚਲਾਏ ਗਏ ਆਪਰੇਸ਼ਨ ਸੰਦੂਰ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵੱਲੋਂ ਇਕ ਦੂਜੇ ਲਈ ਹਵਾਈ ਖੇਤਰ ਨੂੰ ਸੀਮਿਤ ਕਰਨ ਕਾਰਨ ਸਿੱਖ ਜਥੇ ਨੂੰ ਪਹੁੰਚਣ ਲਈ ਰਸਤੇ ਦੀ ਇਸ ਦੀ ਉਡੀਨ ਕਰਨੀ ਪਈ ਹੈ। ਤੇ ਲੋ ਫਿਰ ਬਾਕੀ ਦੀਆਂ ਖ਼ਬਰਾਂ ਹੁਣ ਅਗਲੇ ਹਿੱਸੇ ਦੇ ਵਿਚ ਲੈ ਕੇ ਹਾਜ਼ਰ ਹੋਵਾਂਗੇ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਉਧਰ ਬਿਹਾਰ ਤੋਂ ਖ਼ਬਰ ਬੜੀ ਅਹਿਮ ਹੈ ਕਿ ਬਿਹਾਰ ਚੋਂ ਹੜ੍ਹਦਾ ਕਹਿਰ ਔਰ ਲਗਾਤਾਰ ਵਧਦਾ ਜਾ ਰਿਹਾ। ਕਹਿਰ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 47 ਲੱਖ ਤੋਂ ਪਾਰ ਪਹੁੰਚ ਗਈ ਹੈ। ਸੂਬੇ ਦੇ 15 ਜ਼ਿਲ੍ਹੇ ਪ੍ਰਭਾਵਿਤ ਨੇ, 88 ਪਿੰਡਾਂ ਅਤੇ ਨਾਲ ਦੀ ਨਾਲ 165 ਪੰਚਾਇਤਾਂ ਤੇ 47 ਲੱਖ ਲੋਕ ਹੜ੍ਹ ਦੇ ਵਿਚ ਘਿਰੇ ਹੋਏ ਹਨ। ਬ੍ਰੇਕ ਤੋਂ ਬਾਅਦ ਸਰਦਾਰ ਜਸਪੀਰ ਸਿੰਘ ਜੀ ਪੱਟੀ ਹਾਜ਼ਰ ਹੋਣਗੇ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: Real news, real impact, showing you real world. CJMR 1320.
0: ਪ੍ਰੋਗਰਾਮ ਦਾ ਹਿੱਸਾ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਤਾਜ਼ੀਆਂ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ, ਜਿਨ੍ਹਾਂ ਦੇ ਵਿਚ ਵੱਖ ਵੱਖ ਸਬਜ਼ੀਆਂ ਦੇ ਵਿਚ ਕੁਝ ਬਣਗੀਆਂ, ਲੌਕੀ, ਮੂਲੀਆਂ, ਕੱਦੂ, ਕੀਆ, ਤੋਰੀ, ਤਿੱਖੀਆਂ, ਹਰੀਆਂ ਮਿਰਚਾਂ, ਇਹ ਤਾਂ ਬਈ ਤੁਸੀਂ ਲੈ ਕੇ ਆਓ ਟੋਕਰੀ 2-4-5 ਕਿਲੋ ਤੁਹਾਡੇ ਘਰ ਦੀ ਲਾਗਤ ਦੇ ਮੁਤਾਬਕ, ਉਨ੍ਹਾਂ ਨੂੰ ਤੁਸੀਂ ਗ੍ਰੈਂਡ ਕਰਕੇ ਤੇ ਮਾੜਾ ਜਿਹਾ

0: ਪੀਚ ਕਰਕੇ ਰੱਖ ਲੋ, ਚਿਮਚਾ ਕੱਢਿਆ ਪਾਲਿਆ, ਇਹ ਮਹਿੰਗੀਆਂ ਬੜੀਆਂ ਨੇ। ਕਲੀ ਕਲੀ ਮਿਰਚ ਤੋੜਨੀ ਤੇ ਕਲੀ ਕਲੀ ਮਿਰਚ ਪੈਕ ਕਰਨੀ, ਬੜੀ ਵੇਖਣ ਨੂੰ ਤਾਂ ਵਧੀਆ ਲੱਗਦੀ ਹੈ ਪਰ ਜਦੋਂ ਮਿਹਨਤ ਲੱਗੇ ਤਾਂ ਪਤਾ ਉਦੋਂ ਲੱਗਦਾ, ਇਸ ਕਰਕੇ ਮਹਿੰਗੀਆਂ ਹੁੰਦੀਆਂ ਨੇ। ਸਰੋਂ ਦਾ ਸਾਗ ਤੁਸੀਂ ਬਣਿਆ ਬਣਾਇਆ ਮੱਕੀ ਦੀ ਰੋਟੀ ਦੇ ਨਾਲ ਲੈ ਸਕਦੇ ਹੋ, ਜਾਂ ਘਰ ਲਿਆ ਕੇ ਗੰਦਲਾਂ ਦਾ ਸਾਗ ਬਣਾਉਣਾ ਮਿਲਦਾ ਹੈ। ਕੈਲਡਨ ਸਬਜ਼ੀ ਫਾਰਮ, ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ, ਹਰ ਸਾਈਜ਼ ਦੇ, ਹਰ ਤਰ੍ਹਾਂ ਦੇ ਬਰਤਨ ਦੇ ਨਾਲ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, ਨੰਬਰ 905-840-9000। ਹੋਮਿਓਪੈਥੀ ਰਾਹੀਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਕਾਵਿਆ ਹੋਮੋਕੇਅਰ ਦੇ ਮੀਤਾ ਓਜਾ ਜੀ ਨੂੰ ਮਿਲੋ, 10 ਕੌਟਰ ਬੁਲੇਵਾਰ ਤੇ ਵਾਕਿਆ ਨੇ ਕਾਵਿਆ ਹੋਮੋਕੇਅਰ। ਜਿਸ ਤਰੀਕੇ ਦੇ ਨਾਲ ਤੁਹਾਨੂੰ ਡਾਇਗਨੋਸ ਕਰਕੇ ਉਹ ਤੁਹਾਨੂੰ ਜਿਹੜੀ ਹੈ ਦਵਾਈ ਦੇਣਗੇ, ਜੇਕਰ ਤੁਸੀਂ ਲਗਾਤਾਰ ਸੇਵਨ ਕਰਦੇ ਹੋ ਤਾਂ ਬਿਮਾਰੀ ਕੁਝ ਦਿਨਾਂ ਦੇ ਵਿੱਚ ਹੀ ਫੁਰ ਹੋ ਜਾਵੇਗੀ। ਕਾਵਿਆ ਹੋਮੋਕੇਅਰ, 10 ਕੌਟਰ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ, ਖਾਨਦਾਨੀ ਪ੍ਰੈਕਟੀਸ਼ਨਰ, ਹਰ ਬਿਮਾਰੀ ਦੇ ਹੱਲ ਲਈ। ਗੋਲਡ ਮੈਡਲਿਸਟ ਮੀਤਾ ਆਹੂਜਾ ਜੀ, 647-60-27-79, 647-760-2779। ਐਚ ਕੇ ਮੂਵਰਸ ਐਂਡ ਸਟੋਰੇਜ, ਰੈਜੀਡੈਂਸ਼ਲ, ਕਮਰਸ਼ਲ, ਲੌਂਗ ਡਿਸਟੈਂਸ, ਲੇਬਰ ਸਰਵਿਸ, ਯੰਕਰ ਮੂਵ ਕਰਾਉਣਾ, ਸਪੈਸ਼ਲ ਮੂਵੀ, ਪੈਕਿੰਗ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਕੋਈ ਵੀ ਕਿਸੇ ਤਰ੍ਹਾਂ ਦੀ ਲੈਣੀ ਚਾਹੁੰਦੇ ਹੋ ਤਾਂ ਐਚ ਕੇ ਮੂਵਰਸ ਐਂਡ ਸਟੋਰੇਜ ਦੇ 140 ਐਡਵਾਂਸ ਬੁਲੇਵਾਰ, ਯੂਨਿਟ ਨੰਬਰ 10 ਤੇ ਕਾਲ ਕਰੋ। ਲੌਂਗ ਡਿਸਟੈਂਸ ਕਿਸੇ ਤਰ੍ਹਾਂ ਦੀ ਕੈਨੇਡਾ ਦੇ ਵਿਚ ਤੁਸੀਂ ਮੂਵਿੰਗ ਚਾਹੁੰਦੇ ਹੋ ਤਾਂ ਹਰਮਿੰਦਰ ਹੈਰੀ ਜੀ, 416-526-6604-1652-46704 ਤੇ ਕਾਲ ਕਰੋ। ਔਰ ਇਸ ਦੇ ਨਾਲ ਪ੍ਰੋਗਰਾਮ ਦਾ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਤਮਾਮ ਸਾਡੇ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ, ਇਨਫਿਨਿਟੀ ਟੈਂਟ ਐਂਡ ਡੈਕੋਰ। ਬਈ ਬਾਕਮਾਲ ਟੈਂਟ ਲਾ ਕੇ ਜਾਂਦੇ ਨੇ, ਮੀਂਹ ਕਣੀ ਦਾ ਕੋਈ ਮਾੜਾ ਮੋਟਾ ਵੀ ਅਸਰ ਨਹੀਂ ਪੈਂਦਾ, ਇਸ ਤਰ੍ਹਾਂ ਦਾ ਟੈਂਟ ਤੁਸੀਂ ਲਵਾਓ। ਟੈਂਟ, ਟੇਬਲ, ਚੇਅਰ, ਐਲਈਡੀ ਡਾਂਸਿੰਗ ਫਲੋਰ, 660 ਕੈਮਰਾ, ਫਲੋਵਰਸ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ, ਇਨਫਿਨਿਟੀ ਟੈਂਟ ਐਂਡ ਡੈਕੋਰ। ਦਿਲਪ੍ਰੀਤ ਬਲ, 647-708-0079-6477-08-0079। ਰਿਟਸ ਫਰਨੀਚਰ, 5200 ਡਿਕਸੀ ਮੈਥਿਸਨ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ। ਕੁਆਲਿਟੀ ਦਾ ਫਰਨੀਚਰ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ ਲੈਣ ਲਈ ਰਿਟਸ 905-202-7979-0529-32-34-89। ਫਿਰ ਪ੍ਰਾਈਜ਼, ਟਰੱਕ ਰਿਪੇਅਰ ਸੈਂਟਰ, ਇੰਜਨ, ਟਰਾਂਸਮਿਸ਼ਨ ਰੀਬੈਲਟ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, A to Z, ਕਿਸੇ ਤਰ੍ਹਾਂ ਦੀ ਵੀ ਟਰੱਕਾਂ ਦੀ ਤਸੱਲੀ ਬਖਸ਼ ਮੁਰੰਮਤ ਲਈ 12 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਲੈ ਕੇ ਵੀਰ ਸੁੱਖਾ ਟੇਸੀ ਤੇ ਹੈਪੀ ਬੜਿਆਲ ਜੀ ਨੂੰ ਕਾਲ ਕਰੋ। 1 ਗੁੱਡ ਮਾਰਕ ਪਲੇਸ, ਈਟੋਬੀਕੋ, 647-796-9957। ਦੰਦਾਂ ਦੇ ਮਸ਼ਹੂਰ ਡਾਕਟਰ ਡਾ ਸ਼ਿਸ਼ਪਾਲ ਸਿੰਘ ਸੰਧੂ ਜੀ ਦਾ ਪੈਗਾਮ ਹੈ ਕਿ ਦੰਦ ਲਗਾਉਣੇ ਨੇ ਜਾਂ ਪਟਾਉਣੇ ਨੇ, ਲਿਸ਼ਕਾਉਣੇ ਨੇ, ਚਮਕਾਉਣੇ ਨੇ, ਰੂਟ ਕਨਾਲ, ਬ੍ਰਿਜਿਸ ਆਦਿ ਦਾ ਕੰਮ ਹੈ, ਕੋਈ ਬ੍ਰਿਜਿਸ ਇੰਪਲਾਂਟ ਕਰਾਉਣੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਦੰਦਾਂ ਦੀ ਤਕਲੀਫ ਹੈ, ਉਤੋਂ ਤੁਸੀਂ ਨਿਜਾਤ ਪ੍ਰਾਪਤ ਕਰਨਾ ਹੈ ਤਾਂ 4550 ਈਬਨਸ ਰੋਡ, ਬਰੈਂਪਟਨ, 510 ਸ਼ਾਰਲਸ ਬੁਲੇਵਾਰਡ, ਬਰੈਂਪਟਨ, ਸੰਧੂ ਡੈਂਟਿਸਟੀ ਦੇ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ, 905-700-5657-56 ਸਾਰੀਆਂ ਰਿਸੋਰਸ ਕੰਪਨੀਆਂ ਡੀਲ ਕਰਦੇ ਨੇ। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜੁਲਰ, ਜਿੱਥੋਂ ਤੁਹਾਡੇ ਮਨ ਭਾਉਂਦੀ ਰੈਡੋ ਵੈਚਿਸ, ਡਾਇਮੰਡ ਦੀ ਜੁਲਰੀ, ਡਾਇਮੰਡ ਰਿੰਗ, ਡਾਇਮੰਡ ਬੈਂਗਲ, ਬ੍ਰੈਸਲੇਟ, ਡਾਇਮੰਡ ਦੇ ਨੈਕਲੈਸ, ਡਾਇਮੰਡ ਏਅਰਿੰਗ, ਵੈਡਿੰਗ ਬੈਂਡ, ਮੈਨ ਵੈਡਿੰਗ ਬੈਂਡ, ਵੁਮੈਨ ਵੈਡਿੰਗ ਬੈਂਡ, ਅੰਗੇਜਮੈਂਟ ਰਿੰਗ ਕਹਿ ਕੇ ਤਿਆਰ ਕਰਾਉਣੀ ਹੈ, ਰੋਲਕਸ ਦੀ ਘੜੀ ਲੈਣੀ ਹੈ, ਅਸ਼ੋਕ ਜੁਲਰ, ਗਹਿਣੇ ਦਾ ਸ਼ਾਨਦਾਰ ਸ਼ੋਰੂਮ, 7198 ਏਅਰਪੋਰਟ ਰੋਡ ਇਨ ਮਾਲਟਨ, ਨੰਬਰ 905-671-4290। ਆਪਣੇ ਵਾਸਤੇ, ਆਪਣੇ ਬੱਚੀ ਵਾਸਤੇ, ਆਪਣੇ ਪਰਿਵਾਰ ਵਾਸਤੇ, ਕਿਸੇ ਦੋਸਤ ਮਿੱਤਰ ਸਨੇਹੀ ਵਾਸਤੇ ਤੁਸੀਂ ਰਿਸ਼ਤੇ ਲੱਭ ਰਹੇ ਹੋ ਤਾਂ ਤੁਹਾਨੂੰ ਰਿਸ਼ਤਿਆਂ ਬਾਰੇ ਦੱਸਦੇ ਹਾਂ ਜੀ। NRI ਮੈਰਿਜ ਬਿਊਰੋ, 647-848-6000। ਰਿਸ਼ਤੇ ਹੀ ਰਿਸ਼ਤੇ ਨੇ। ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਸਮੇਂ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਦੀ ਜਿੰਮੇਵਾਰੀ ਸੰਭਾਲਦੇ ਨੇ ਆਲਿੰਕ ਟਰੈਵਲ, 78 ਬੁਵੇ ਡਰਾਈਵ ਤੇ ਦਵਿੰਦਰ ਸੰਧੂ ਜੀ ਨੂੰ ਕਾਲ ਕਰਨਾ ਹੈ। ਵਾਜਬ ਰੇਟ ਤੇ ਦੁਨੀਆਂ ਭਰ ਦੇ ਸਫ਼ਰ ਲਈ ਆਲਿੰਕ ਟਰੈਵਲ, ਨੰਬਰ 905-457-1100-905-457-1100 ਔਰ ਜੁਲਾਈ ਟੂ ਸਪਟੰਬਰ ਫਰੋਮ ਟੋਰਾਂਟੋ ਟੂ ਦਿੱਲੀ $1,825 ਦੀ ਟਿਕਟ ਤੁਹਾਨੂੰ ਮਿਲ ਸਕਦੀ ਹੈ। ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਅਗਰ ਤੁਹਾਨੂੰ ਕੋਈ ਟਿਕਟ ਮਿਲ ਗਈ ਹੈ, ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੋ ਲਾਇਸੈਂਸ ਐਕਟ, ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ, 79 ਹੁਰੰਟੇਰੀਓ ਸਟਰੀਟ, ਯੂਨਿਟ ਨੰਬਰ 43, ਬਰੈਂਪਟਨ, ਨੰਬਰ 416-716-3464। ਟਾਪ ਚੋਇਸ ਇਲੈਕਟ੍ਰੋਨਿਕਸ, ਜਿੱਥੇ ਤੁਹਾਨੂੰ ਹਰ ਸਾਈਜ਼ ਦੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਾਇਸ ਬ੍ਰਾਂਡਡ ਵੱਡੀਆਂ ਵੱਡੀਆਂ ਕੰਪਨੀਆਂ ਦੇ ਡਿਸਪਲੇ ਕੀਤੇ ਨੇ, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ, ਕਿਸੇ ਸਾਈਜ਼ ਦਾ ਟੈਲੀਵਿਜ਼ਨ, ਔਰ ਫਰਨੀਚਰ ਹਟ ਕੇ ਕੁਝ ਯੂਨੀਕ ਆਈਟਮ ਤੁਸੀਂ ਲੈਣਾ ਚਾਹੁੰਦੇ ਹੋ ਜੋ ਮਿਲੇ ਤਾਂ ਤੁਹਾਨੂੰ ਟੋਪ ਚੋਇਸ ਤੋਂ ਮਿਲੇ ਤੇ ਕਿਤੇ ਹੋਰ ਨਾ ਪਈ ਹੋਵੇ, ਇੱਕ ਗੇੜਾ ਲਾ ਕੇ ਆਓ। ਟੋਪ ਚੋਇਸ 16 ਇੰਟਮੋਲ ਡਰਾਈਵ ਬ੍ਰੈਂਪਟਨ 5461 ਹਾਈਵੇ 6 ਨਾਰਥ ਗੋਲਫ, ਨੰਬਰ 9057900045। ਲਓ ਅਗਲੀ ਗੱਲਬਾਤ ਅਸੀਂ ਪੱਟੀ ਸਾਹਿਬ ਨਾਲ ਕਰਾਂਗੇ ਜਿਸ ਨੂੰ ਸਪੌਂਸਰ ਕਰਨਗੇ ਜੀ ਹੋਮਫਿਕਸ। ਹੋਮਫਿਕਸ ਜੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਤਿਆਰ ਕਰਨ ਬਾਰੇ ਸੋਚ ਰਹੇ ਹੋ, ਨੀਹਾਂ ਪੁੱਟਣ ਤੋਂ ਲੈ ਕੇ ਘਰ ਦੀ ਡੈਕੋਰੇਸ਼ਨ ਤੱਕ ਦੀਆਂ ਆਈਟਮਾਂ ਵੀ, ਔਰ ਹਾਰਡਵੁੱਡ ਲੈਮੀਨੇਟ, ਫਲੋਰਿੰਗ, ਪੋਸਲਿਨ ਟਾਇਲ, ਸੈਰਾਮਿਕ ਟਾਇਲ, ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ, 2657 ਨੰਡਾ ਸਟ੍ਰੀਟ ਵੈਸਟ, 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ, ਮਿਸੀਸਾਗਾ ਤੇ ਬਰੈਂਪਟਨ ਦੇ ਵਿਚ। ਤੁਸੀਂ ਕਾਲ ਕਰਨਾ ਜੀ ਹੈੱਡ ਆਫਿਸ ਨੂੰ। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ 9057962555। ਅਗਰ ਤੁਸੀਂ ਆਪਣਾ ਵਪਾਰ ਪ੍ਰਮੋਟ ਕਰਨਾ ਹੈ, ਕੱਲ ਵੀਰ ਬੋਬ ਦਸਾਂਝ ਜੀ ਦੀ ਕਾਲ ਆਈ, ਉਸ ਤੋਂ ਬਾਅਦ ਮੈਨੂੰ ਆਫ ਦੀ ਏਅਰ ਬਹੁਤ ਸਾਰੀਆਂ ਵੱਖ ਵੱਖ ਏਰੀਏ ਦੇ ਵਿਚੋਂ ਕਾਲਜ ਆਈਆਂ ਨੇ। ਬੜਾ ਅੱਛਾ ਲੱਗਾ ਕਿ ਤੁਸੀਂ ਆਪਣਾ ਫਰਜ਼ ਜਿਹਾ ਮਹਿਸੂਸ ਕੀਤਾ ਕਿ ਚਲੋ ਅਸੀਂ ਵੀ ਦਸੀਏ ਕਿ ਇਸ ਏਰੀਏ ਦੇ ਵਿਚ ਵੀ ਸੁਣਦਾ। ਬਹੁਤ ਬਹੁਤ ਸ਼ੁਕਰੀਆ। ਟੋਰਾਂਟੋ ਡਾਊਨ ਟਾਊਨ ਦੇ ਵਿਚ ਜਿਹੜਾ ਕੋਕਸਵੈਲ ਦਾ ਏਰੀਆ, ਉਥੇ ਵੀ ਇਹ ਢੱਲੀ ਵਾਂਗੂ ਢਣਕਦੀਆਂ ਦੀਆਂ ਆਵਾਜ਼ਾਂ, ਸੀਐਨ ਟਾਵਰ ਦੇ ਬਿਲਕੁਲ ਲਾਗੇ ਸਕਾਰਬਰੋ ਮਾਰਕਮ ਦੇ ਏਰੀਏ ਦੇ ਵਿਚ ਇਸ ਨੂੰ ਸੁਣਿਆ ਜਾ ਰਿਹਾ। ਔਰ ਜਿਵੇਂ ਕਿ ਕੱਲ ਸਾਡੇ ਵੀਰ ਬੋਬ ਦਸਾਂਝ ਤਹਿ ਦਿਲ ਤੋਂ ਧੰਨਵਾਦੀ, ਉਨ੍ਹਾਂ ਨੇ ਕਾਲ ਕਰਕੇ ਦਸਿਆ ਕਿ ਮੋਰਨਿੰਗ ਸਾਈਡ 401 ਨੈਗਰਾ ਫਾਲ ਬਫਲੋ ਤੋਂ ਵੀ ਬੜੀ ਹੋਰ ਗਾਂ ਜਾ ਕੇ ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ ਤਾਂ ਹੈ ਹੀ ਹੈ ਬੈਰੀ ਵਾਲੇ ਪਾਸਿਓ। ਇਸ ਤੋਂ ਇਲਾਵਾ ਤੁਸੀਂ ਵੱਖ ਵੱਖ ਸਿਟੀਜ਼ ਦੇ ਵਿਚ ਸਾਨੂੰ ਸੁਣ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਆਪਣੀ ਫੀਡਬੈਕ ਦੇਣ ਵਾਸਤੇ ਕਾਲ ਕਰ ਸਕਦੇ ਹੋ 9058131320। ਕੱਲ ਕੁਝ ਇੱਕ ਸਾਡੇ ਜਿਨ੍ਹਾਂ ਰੇਡੀਓ ਸੰਚਾਲਕਾਂ ਦੇ ਨਾਲ ਮੀਟਿੰਗ ਹੋਈ ਹੈ, ਉਨ੍ਹਾਂ ਦੇ ਵਿਚ ਜੋ ਰੁਚੀ ਦੇਖੀ ਗਈ ਹੈ, ਜਿਉਂ ਹੀ ਉਨ੍ਹਾਂ ਦੇ ਕੰਟਰੈਕਟ ਸਾਈਨ ਹੋ ਜਾਣਗੇ ਅਸੀਂ ਜ਼ਰੂਰ ਨਾਮ ਅਨਾਊਂਸ ਕਰਾਂਗੇ। ਉਹ ਆਪਣੇ ਲੈਵਲ ਤੇ ਅਨਾਊਂਸ ਕਰ ਦੇਣਗੇ, ਅਸੀਂ ਆਪਣੇ ਲੈਵਲ ਤੇ ਅਨਾਊਂਸ ਕਰ ਦੇਣਗੇ। ਫਸਟ ਕਮ ਫਸਟ ਸਰਵ ਹੈ, ਜਿੱਦਾਂ ਕੰਟਰੈਕਟ ਸਾਈਨ ਹੋ ਗਿਆ ਹੋ ਗਿਆ, ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ ਵਾਲੀ ਗੱਲ ਹੈ। ਇੱਕ ਵੱਡੀ ਖਬਰ ਇਹਦੇ ਨਾਲ ਰਿਲੇਟਡ ਜਿਹੜੀ ਹੈ, ਇਹਦੀ ਆਵਾਜ਼ ਨੂੰ ਲੈ ਕੇ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿਚ ਤੁਹਾਡੇ ਨਾਲ ਹੋਰ ਇੱਕ ਸਾਂਝੀ ਕਰਾਂਗੇ, ਜਿਸ ਨੂੰ ਜਿਹੜੇ ਸਾਡੇ ਨਾਲ ਜੁੜਨਗੇ ਰੇਡੀਓ ਹੋਸਟ, ਉਨ੍ਹਾਂ ਵਾਸਤੇ ਇੱਕ ਬਹੁਤ ਵੱਡੀ ਖਬਰ ਹੋਵੇਗੀ। ਕਹਿਣ ਤੋਂ ਭਾਵ ਚੋਪੜੀਆਂ, ਉਹ ਵੀ ਦੋ ਦੋ, ਸਮਝਣ ਵਾਲਿਆਂ ਨੂੰ ਇਸ਼ਾਰਾ ਕਾਫੀ। ਪੱਟੀ ਸਾਹਿਬ ਨਾਲ ਕਰਦੇ ਹਾਂ ਗੱਲਬਾਤ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸਟੂਡੀਓ ਦੇ ਨੰਬਰ 9058131320। ਅਗਰ ਤੁਹਾਡਾ ਕੋਈ ਬਿਜ਼ਨਸ ਹੈ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਵਾਇਆ ਰੰਗਲਾ ਪੰਜਾਬ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, 4167167794 ਤੇ ਕਾਲ ਕੀਤੀ ਜਾ ਸਕਦੀ ਹੈ।
1: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ, ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ। ਸਰਦਾਰ ਜਸਵੀਰ ਸਿੰਘ ਭੱਟੀ,
2: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ, CJMR 1320, CJMR 1320, ਦ ਵੌਇਸ ਆਫ ਦ ਸਿਟੀ।
0: ਵੈਲਕਮ ਬੈਕ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਮੈਂ ਹਾਂ ਤੁਹਾਡਾ ਦੋਸਤ ਹੁਸਦਲਬਾਗ ਸਿੰਘ ਚਾਵਲਾ, ਔਰ ਸਾਡੇ ਨਾਲ ਇਸ ਵਕਤ ਸਟੈਂਡ ਬਾਈ ਜਲਦੀ ਹੀ ਜੁੜਨ ਵਾਲੇ ਨੇ ਸਰਦਾਰ ਜਸਵੀਰ ਸਿੰਘ ਜੀ ਭੱਟੀ, ਕਰਾਂਗੇ ਉਨ੍ਹਾਂ ਨਾਲ ਗੱਲਬਾਤ। ਗੱਲਬਾਤ ਦੇ ਵਿਚ ਤੁਸੀਂ ਹੁੰਗਾਰਾ ਭਰਨਾ ਚਾਹੋ, ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੋ, ਕੁਸ਼ਚਨ ਕਰਨਾ ਚਾਹੋ, ਨੰਬਰ 9058131320958131320 ਹੈ। ਕਾਲ ਕਰਨ ਲਈ ਇਸ ਨੰਬਰ ਨੂੰ ਇਸਤੇਮਾਲ ਕੀਤਾ ਜਾ ਸਕਦੈ। ਔਰ ਮਿਸੀਸਾਗਾ ਦੇ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਟੇਟ ਆਫ ਦੀ ਆਰਟ ਅਸੀਂ ਤੁਹਾਡੇ ਲਈ ਇਕ ਸ਼ਾਨਦਾਰ ਸਟੂਡੀਓ ਵੀ ਜਿਹੜਾ ਹੈ ਉਹ ਆਲਮੋਸਟ ਤਿਆਰ ਹੈ, ਉਥੇ ਤੁਸੀਂ ਆਪਣੇ ਪ੍ਰੋਗਰਾਮ ਬਰਾਡਕਾਸਟ ਕਰਨੇ ਨੇ। ਤੁਹਾਡੇ ਮਹਿਮਾਨ ਜਿਹੜੇ ਆਉਣਗੇ ਉਹ ਆਸ਼ਸ਼ ਕਰ ਉੱਠਣਗੇ ਕਿ ਇੱਕ ਬਹੁਤ ਹੀ ਹਾਈ ਐਂਡ ਦਾ ਸਟੂਡੀਓ ਜਿਹੜਾ ਹੈ ਤੁਹਾਡੇ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਭੱਟੀ ਸਾਹਿਬ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ।
3: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: 9058131320 9058131320 ਸੰਭਵ ਲੱਗਦੀ ਹੈ, ਸਿੱਟ ਅੱਗੇ ਪੇਸ਼ ਨਹੀਂ ਹੋਈ, ਕੀ ਹੋ ਸਕਦੀ ਹੈ ਗ੍ਰਿਫਤਾਰੀ?
3: ਵੇਖੋ ਜਿਹੜੀ 20 ਜੁਲਾਈ ਨੂੰ ਇਹਨਾਂ ਨੂੰ ਬੁਲਾਇਆ ਗਿਆ ਸੀਗਾ, ਉਸ ਬੁਲਾਉਣ ਤੋਂ ਬਾਅਦ ਸਿੱਖ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਇਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਦੇ ਰਹੇ। ਜਦੋਂ ਸਹਿਯੋਗ ਨਹੀਂ ਦੇ ਰਹੇ ਤੇ ਫਿਰ ਜਿਹੜੀ ਸਿੱਖ ਹੁੰਦੀ ਆ ਉਹ ਅਦਾਲਤ ਨੂੰ ਲਿਖ ਕੇ ਦਿੰਦੀ ਹੈ ਵੀ ਸਾਨੂੰ ਸਹਿਯੋਗ ਨਹੀਂ ਦੇ ਰਹੇ, ਸਾਨੂੰ ਇਹਦੀ ਕਸਟੋਡੀਅਨ ਅਰੈਸਟ ਚਾਹੀਦੀ ਹੈ। ਅਦਾਲਤ ਫਿਰ ਇਜਾਜ਼ਤ ਦੇ ਦਿੰਦੀ ਹੈ, ਜੇ ਅਦਾਲਤ ਇਜਾਜ਼ਤ ਦੇ ਦੇਵੇ ਤੇ ਫਿਰ ਉਹ ਗ੍ਰਿਫ਼ਤਾਰ ਕਰਕੇ ਫਿਰ ਰਿਮਾਂਡ ਲੈ ਕੇ ਤੇ ਫਿਰ ਪੁੱਛ ਪੜਤਾਲ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਵਾ, ਫਿਰ ਥੋੜੀ ਕਹਿੰਦੇ ਵੀ ਤੂੰ ਬਾਈ ਦੱਸ ਸਕੀ ਜੀ, ਜੇ ਫਿਰ ਆਪਣੇ ਤਰੀਕੇ ਨਾਲ ਪੁੱਛਦੇ ਨੇ। ਪੋਸੀਬਿਲਟੀ ਵੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਹੋ ਗਿਆ ਹੋਵੇ ਵੀ ਜੇ ਮੈਂ ਅੱਜ ਪੇਸ਼ ਹੋਇਆ ਤੇ ਮੇਰਾ ਇਹ ਰਿਮਾਂਡ ਲੈ ਕੇ ਮੈਨੂੰ ਗ੍ਰਿਫ਼ਤਾਰ ਵੀ ਕਰ ਸਕਦੇ, ਕਿਉਂਕਿ ਭਗਵੰਤ ਮਾਨ ਹੋਰੀ ਤੇ ਪਹਿਲਾਂ ਹੀ ਕਈ ਵਾਰੀ ਕਹਿ ਚੁੱਕੇ ਤੇ ਪਹਿਲਾਂ ਸਾਲੇ ਦੇ ਨਾਭੇ ਦੀ ਜੇਲ ਦੇ ਵਿੱਚ ਤਰੀ ਵਾਲੇ ਦੋ ਬਤਾਊ ਖਾਧੇ, ਹੁਣ ਜੀਜਾ ਖਾਊਗਾ। ਇਸ ਕਰਕੇ ਅੱਜ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਬੰਟੀ ਰਮਾਣਾ ਤੇ ਅਰਸ਼ਦੀਪ ਕਲੇਰ ਜਿਹੜੇ ਦਿੰਦੇ ਵਕੀਲ ਵੀ ਹੈ ਤੇ ਇਹਨਾਂ ਦੇ ਬੁਲਾਰੇ ਵੀ ਉਹ ਪੇਸ਼ ਹੋਏ ਨੇ। ਉੱਥੋਂ ਇੰਨੇ ਕਿ ਜਦੋਂ ਇਹੋ ਜਿਹੇ ਬੰਦੇ ਐਡਵਾਈਜ਼ਰ ਹੋਣ ਨਾ ਜੇ ਮਰਵਾਉਂਦੇ ਜਿਹੇ ਹੁੰਦੇ, ਇਹਨਾਂ ਦੇ ਪੇਸ਼ ਹੋਣ ਨਾ ਬੰਟੀ ਰਮਾਣਾ ਨੇ ਕਿਹਾ ਵੀ ਚਾਰ ਚਲਾਨ ਪੇਸ਼ ਕੀਤੇ ਕਿ ਹੁਣ ਤੱਕ, ਇੱਕ ਚਲਾਨ 9 ਅਕਤੂਬਰ 2020 ਨੂੰ ਕੁੰਵਰ ਵਿਜੇ ਪ੍ਰਤਾਪ ਨੇ ਪੇਸ਼ ਕੀਤਾ ਸੀਗਾ, ਦੂਸਰਾ 16 ਫਰਵਰੀ 2021 ਨੂੰ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਸੀਗਾ, ਤੀਸਰਾ 2 ਅਪ੍ਰੈਲ 2021 ਨੂੰ ਇਹਨਾਂ ਪੇਸ਼ ਕੀਤਾ ਸੀ ਤੇ ਚੌਥਾ ਪਲਾਨ ਜਿਹੜਾ ਚਲਾਨ ਸੀ ਅਰਨਪਾਲ ਸਿੰਘ ਨੇ ਪੇਸ਼ ਕੀਤਾ ਸੀਗਾ। ਲੇਕਿਨ ਸੁਖਰਾਜ ਸਿੰਘ ਨਿਆਮੀ ਵਾਲੇ ਗੱਲ ਕਹਿ ਰਿਹਾ ਵਾ ਵੀ ਬਹਿਬਲ ਕਲਮ ਦਾ ਚਲਾਨ ਨਹੀਂ ਪੇਸ਼ ਤੱਕ ਪੂਰਾ ਹੋਇਆ, ਅਧੂਰਾ ਵਾ। ਔਰ ਆਹ ਜਿਹੜੇ ਚਾਰ ਚਲਾਨ ਪੇਸ਼ ਕੀਤੇ ਸੀ ਇਹ ਐਸ ਪੀ ਐਸ ਓਬਰਾਜੀ ਸਿੰਘ ਦੇ ਸਮੇਂ ਵਿੱਚ ਸੀਗੇ, ਇਹ ਕੋਟਕਪੂਰਾ ਦੇ ਨੇ। ਕੋਟਕਪੂਰਾ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਤੇ ਵੱਡੇ ਬਾਦਲ ਸਾਹਿਬ ਨਾਲ ਸੀਗਾ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨਾਂ ਤੇ ਆਟੋਮੈਟਿਕਲੀ ਖਾਤਰ ਦੇਣਾ ਸੀ। ਹੁਣ ਨਿਆਮੀ ਵਾਲਾ ਗੱਲ ਕਹਿ ਰਿਹਾ ਸੁਖਰਾਜ ਸਿੰਘ, ਮੇਰੇ ਪਿਤਾ ਵੀ ਇੱਥੇ ਮਾਰੇ ਗਏ ਸੀਗੇ, ਇੱਕ ਗੁਰਜੀਤ ਸਿੰਘ ਮਾਰਿਆ ਗਿਆ ਸੀਗਾ ਬਹਿਬਲ ਕਲਾ ਵਿੱਚ, ਕੋਈ ਸੌਂਪ ਨਹੀਂ ਟੋਟਲੀ, ਕਿਸੇ ਪ੍ਰਕਾਰ ਦੀ ਕੋਈ ਪ੍ਰੋਵੋਕੇਸ਼ਨ ਨਹੀਂ, ਕਿਸੇ ਪ੍ਰਕਾਰ ਦਾ ਕੋਈ ਨਾਰਾ ਨਹੀਂ, ਕੋਈ ਗੱਲ ਨਹੀਂ। ਸ਼ਾਦ ਨੇ ਬੁੱਠੇ ਸਿੰਘ ਤੇ ਗੋਲੀ ਚਲਾਈ ਗਈ, ਚਰਨਜੀਤ ਸਿੰਘ ਦੇ ਉਹਦੇ ਜਿਹੜਾ ਹੈਗਾ ਸੀ ਇੱਕ ਆਪਣਾ ਗਨਮੈਨ ਪ੍ਰਦੀਪ, ਇਹਨਾਂ ਨੂੰ ਇਹ ਵੀ ਪ੍ਰਦੀਪ ਨੂੰ ਇਹਨਾਂ ਨੂੰ ਵਿਦਵਾਦਾ ਮਾਸ ਗਵਾਹ ਕਿਉਂ ਬਣਾਇਆ, ਇਹ ਨਿਆਮੀ ਵਾਲਾ ਇਸ ਗੱਲ ਤੇ ਰੋਣਾ ਪਾ ਰਿਹਾ। ਪਹਿਲਾਂ ਤੇ ਕੁੰਵਰ ਵਿਜੇ ਪ੍ਰਤਾਪ ਦੇ ਗੁਣ ਖੁੱਲੇ ਗੁਣੇ ਥੱਕਦੇ ਸੀ, ਹੁਣ ਉਹਦੇ ਖਿਲਾਫ ਕਿਉਂ, ਜਿਹੜੀ ਹੁੰਦੀ ਹੈ ਨਾ ਆਪਣੀ ਪੁਲਿਸ ਉਹ ਆਪਣੇ ਤਰੀਕੇ ਨਾਲ ਮੌਕਾ ਬਣਾਉਂਦੀ ਹੈ, ਵਾਕਿਆ ਆਪਣੇ ਤਰੀਕੇ ਨਾਲ ਬਣਾਉਂਦੀ ਵੀ ਕਿਸ ਤਰ੍ਹਾਂ ਬਣਾਉਣਾ। ਹੁਣ ਇੱਥੇ ਆ ਕੇ ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਨਹੀਂ ਹੋਏ, ਉੱਥੋਂ ਤਾਂ ਫਿਰ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹਨਾਂ ਦੀ ਪੁੱਛ ਪੜਤਾਲ ਵੀ ਹੋਣੀ ਸੀਗੀ, ਤੇ ਜੇ ਨਾ ਉਹ ਪੁੱਛ ਪੜਤਾਲ ਸਹੀ ਤਰੀਕੇ ਨਾਲ ਜਵਾਬ ਦਿੰਦੇ ਤੇ ਫਿਰ ਉਹਨਾਂ ਦਾ ਰਿਮਾਂਡ ਵੀ ਲਿਆ ਜਾ ਸਕਦਾ ਸੀ। ਤੇ ਸੁਖਬੀਰ ਸਿੰਘ ਬਾਦਲ ਨੇ ਲਿਖਤੀ ਭੇਜ ਦਿੱਤਾ, ਇੱਕ ਤੇ ਮੈਂ ਆਪਣੇ ਚ ਟੈਸਟ ਕਰਾਉਣੇ ਮੈਂ ਨਹੀਂ ਆ ਸਕਦਾ, ਦੂਸਰਾ 30 ਸਤੰਬਰ ਤੱਕ ਮੇਰੇ ਜਿਵੇਂ ਬਹੁਤ ਆ, ਮੈਨੂੰ 30 ਸਤੰਬਰ ਤੋਂ ਬਾਅਦ ਦਾ ਟਾਈਮ ਦਿੱਤਾ ਜਾਵੇ, 30 ਸਤੰਬਰ ਤੱਕ ਨਹੀਂ ਆ ਸਕਦਾ। ਹੁਣ ਵੇਖਦੇ ਸਿੱਟ ਅਗਲੀ ਕਾਰਵਾਈ ਕੀ ਕਰਦੀ ਹੈ, ਕੋਰਟ ਕੋਲ ਜਾਂਦੀ ਹੈ ਕਿਵੇਂ ਜਾਂਦੀ, ਉੱਥੋਂ ਵਾਰੰਟ ਲੈਂਦੀ ਹੈ ਕੀ ਕਰਦੀ ਹੈ, ਬਾਅਦ ਪਤਾ ਲੱਗੇਗਾ। ਲੇਕਿਨ ਇਹਨਾਂ ਦੇ ਜਿਹੜੇ ਵਕੀਲ ਨੇ ਉਹ ਤੇ ਬੜਾ ਕੁਛ ਕਹੀ ਜਾਂਦੇ ਆ ਜੀ, ਵੇਖੋ ਜੀ ਇਹ ਝੂਠਾ ਜੀ, ਗਲਤ ਆ ਜੀ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਬੜਾ ਕੁਛ ਕਹਿ ਰਹੇ ਨੇ ਜੀ।
0: ਸਾਡੇ ਨਾਲ ਕਾਲਰ ਨੇ ਪਟ ਸਾਹਿਬ, ਦੇਖਦੇ ਆ ਕਾਲਰ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ, ਗੁੱਡ ਮਾਰਨਿੰਗ, ਹੈਲੋ, 2635 ਤੁਸੀਂ ਏਅਰ ਤੇ ਹੋ ਜੀ। ਬਾਈ ਜੀ, ਜੇ ਸੁਣਨ ਵਾਸਤੇ ਕਾਲ ਕੀਤੀ ਹੈ ਤਾਂ ਨੰਬਰ ਹੈ 6479101320, 6479101320। ਧੰਨਵਾਦੀ ਹਾਂ ਜੀ ਤੁਹਾਡੇ 6235 ਹੋਲਡ ਕੀਤਾ ਤੁਸੀਂ, ਆਈ ਥਿੰਕ ਕਿ ਤੁਸੀਂ ਕੁਐਸਚਨ ਕਰਨ ਵਾਸਤੇ ਕੀਤਾ। ਮੇਰੀ ਰਿਕੁਐਸਟ ਹੈ, ਸਾਡਾ ਸਮਾਂ ਵੇਸਟ ਜਾਂਦਾ, ਤੁਸੀਂ ਸਾਨੂੰ ਪਿਆਰ ਕਰਦੇ ਹੋ, ਲਵ ਕਰਦੇ ਹੋ, ਤੁਸੀਂ ਸੁਣਨਾ ਚਾਹੁੰਦੇ ਹੋ, 338-1320 ਤੇ ਡਾਇਲ ਕਰਕੇ ਨਾ ਸੁਣਿਆ ਕਰੋ, ਰਿਕੁਐਸਟ ਹੈ ਤੁਹਾਡੇ ਵਾਸਤੇ। ਲੋਕਲ ਨੰਬਰ ਹੈ 6479101320, 6479101320, 1320-647-9-10-13 भी अमेरिका दे विच 641-741-1919 बस धन्नवादी होवांगे। बाकी ਤੁਸੀਂ ਸਭ ਸਿਆਣੇ ਹੋ ਜੇ ਕੁਐਸਚਨ ਕਰਨ ਵਾਸਤੇ ਕਾਲ ਕੀਤੀ ਹੈ ਤੇ ਜਦੋਂ ਸਾਨੂੰ ਕਿਊ ਮਿਲੂਗਾ ਜਦੋਂ ਪਟੇ ਸਾਹਿਬ ਆਪਣੀ ਗੱਲਬਾਤ ਕੰਪਲੀਟ ਕਰਨਗੇ ਫੇਰ ਹੀ ਤੁਹਾਡਾ ਸਵਾਲ ਜਿਹੜਾ ਪੁੱਛਿਆ ਜਾ ਸਕਦਾ। ਪਟੇ ਸਾਹਿਬ ਮੈਨੂੰ ਸ਼ਾਹ ਮੁਹੰਮਦ ਸਾਹਿਬ ਦੀਆਂ ਸਤਰਾਂ ਯਾਦ ਆ ਗਈਆਂ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀ ਖਾਲਸੇ ਨੇ ਤੇਗਾਂ ਮਾਰੀਆਂ। ਹਾਂਜੀ, ਖਾਲਸੇ ਦਾ ਰਾਜ ਤੇ ਅੱਜ ਉਸ ਖਾਲਸੇ ਨੂੰ ਆਪਣੇ ਗੁਰੂਧਾਮਾਂ ਦੀ ਯਾਤਰਾ ਵਾਸਤੇ ਵੀ ਜਿਹੜੇ ਨੇ ਉਹ ਖੱਜਲ ਖੁਆਰੀ ਦੇ ਸਾਹਮਣੇ ਕਰਨੇ ਪੈ ਰਹੇ ਨੇ। ਹਾਂਜੀ, ਸਮਾਂ ਭਾਰਤ ਦੀ ਅੰਬੈਸੀ ਵੱਲੋਂ ਜੋ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦੇ ਬਾਵਜੂਦ ਵੀ ਪਾਕਿਸਤਾਨ ਨੇ ਜੋ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟੇ ਰੋਕੀ ਰੱਖਿਆ, ਇਧਰੋਂ ਤੇ ਹਾਂ ਹੈ ਉਧਰੋਂ NOC ਕੀ ਮਸਲਾ ਹੈ? ਸ਼੍ਰੋਮਣੀ ਕਮੇਟੀ ਨੇ ਵੀ ਇੱਥੇ ਨਿੰਦਾ ਕੀਤੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਦੇ ਤੇ ਐਕਸ਼ਨ ਲਿਆ, ਕੀ ਕਹਿਣਾ ਚਾਹੋਗੇ?
3: ਇਹ ਲੋਕ ਜਿਹੜੇ ਨੇ ਜੀ ਪਾਕਿਸਤਾਨ ਤੋਂ ਆ ਰਹੇ ਸੀਗੇ, 104 ਸ਼ਰਧਾਲੂਆਂ ਦਾ ਹੈਗਾ ਸੀਗਾ ਜਥਾ, ਇਹਨਾਂ ਨੇ ਉਥੋਂ ਫੈਸਲਾਬਾਦ ਏਅਰਪੋਰਟ ਤੋਂ ਬੈਠਣਾ ਸੀਗਾ ਤੇ ਇਹਨਾਂ ਜਾਣਾ ਸੀ ਡਬਈ। ਡਬਈ ਤੋਂ ਫਿਰ ਇੰਡੀਆ ਆਉਣਾ ਸੀ ਇਹਨਾਂ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਵੀ ਸਾਡਾ ਰੂਟ ਬਣਦਾ ਪਾਕਿਸਤਾਨ ਨਾਲ, ਨਾ ਪਾਕਿਸਤਾਨ ਦੇ ਜਹਾਜ਼ ਉਧਰ ਇਧਰ ਆ ਸਕਦੇ ਨਾ ਸਾਡੇ ਉਧਰ ਜਾ ਸਕਦੇ। ਡਬਈ ਜਾਣਾ ਹੋਵੇ ਤੇ ਦੋਵਾਂ ਨੂੰ ਘੁੰਮ ਕੇ ਜਾਣਾ ਪੈਂਦਾ, ਬੜੀ ਤ੍ਰਾਸਦੀ ਹੈ। ਇਹ ਜਿਹੜੇ 104 ਯਾਤਰੀ ਸੀ, ਇਹਨਾਂ ਨੂੰ ਉਥੋਂ ਦੀ ਭਾਰਤੀ ਅੰਬੈਸੀ ਨੇ ਵੀਜ਼ਾ ਦਿੱਤਾ ਵੀ ਤੁਸੀਂ ਜਾ ਸਕਦੇ ਹੋ, ਲੇਕਿਨ ਜਦੋਂ ਇਹ ਏਅਰਪੋਰਟ ਤੇ ਆਏ ਤੇ ਇਹਨੂੰ ਕਹਿੰਦੇ NOC ਲੈ ਕੇ ਆਓ। ਉਹ ਕਹਿੰਦੇ ਕਾਹਦੀ NOC? ਵੇਖੋ ਵੀਜ਼ਾ ਤੁਸੀਂ ਸਾਨੂੰ ਵੀਜ਼ਾ ਦਿੱਤਾ ਤੁਹਾਨੂੰ ਅੰਬੈਸੀ ਨੇ, ਪਾਸਪੋਰਟ ਤੁਸੀਂ ਦੇ ਦਿੱਤਾ, ਅਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹਾਂ, ਤੁਹਾਡੇ ਕੋਲ ਪਾਸਪੋਰਟ ਲੈ ਕੇ ਜਾ ਰਹੇ ਹਾਂ, NOC ਕਾਹਦੀ? ਫਿਰ ਪਤਾ ਕਰਨ ਲੱਗਾ ਪਤਾ ਵੀ ਜਿਹੜੇ ਲੋਕ ਉਸ ਚ ਮੁਲਾਜ਼ਮ ਨੇ ਜਾਂ ਗੌਰਮੈਂਟ ਮੁਲਾਜ਼ਮ ਹੈ, ਸੈਮੀ ਗੌਰਮੈਂਟ ਮੁਲਾਜ਼ਮ ਨੇ ਜਾਂ ਕਿ ਵੱਡੇ ਅਦਾਰੇ ਨੇ, ਉਹਨਾਂ ਕੋਲ NOC ਮੰਗੋ। NOC ਮੰਗਣ ਦੀ ਲੋੜ ਕੀ? ਛੁੱਟੀ ਲੈ ਕੇ ਜਾ ਰਹੇ ਨੇ, ਉਦਾਂ ਤਾਂ ਜਾ ਹੀ ਨਹੀਂ ਰਹੇ। ਉਹਨਾਂ ਨੇ ਰੋਕ ਲਿਆ ਉੱਥੇ, ਉਹਨਾਂ ਨੂੰ ਰੋਕਣ ਤੋਂ ਬਾਅਦ ਉੱਥੇ ਫਿਰ ਬੈਠ ਕੇ ਉਹਨਾਂ ਨੇ ਆਪਣਾ ਜਿਹੜਾ ਸੀ ਪਾਠ ਵਗੈਰਾ ਸ਼ੁਰੂ ਕਰ ਦਿੱਤਾ। 12 ਘੰਟੇ ਬੈਠੇ ਰਹੇ ਉੱਥੇ ਤੇ 12 ਘੰਟੇ ਬਾਅਦ ਜਾਓ ਤੁਸੀਂ, ਇਹ ਕਿੰਨੇ ਦੀ ਸਿਆਣਪ ਹੈਗੀ? ਪਹਿਲੀ ਗੱਲ ਤੇ ਵੇਖੋ, ਮੈਂ ਇਹ ਕਹਿੰਦਾ ਵੀ ਸਾਡਾ ਬਾਰਡਰ ਖੁੱਲ੍ਹਣਾ ਚਾਹੀਦਾ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਚਾਹੀਦਾ, ਜਿਹੜਾ ਏਅਰ ਸਪੇਸ ਬੰਦ ਕੀਤਾ ਉਹ ਖੁੱਲ੍ਹਣਾ ਚਾਹੀਦਾ। ਵਾ ਕਿਉਂ ਬੰਦ ਕੀਤੇ? ਦੁਨੀਆ ਤਾਂ ਇੱਕ ਪਿੰਡ ਬਣ ਰਹੀ ਹੈ, ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਬੰਦ ਕਰ ਰਹੇ ਜੇ। ਇਸ ਕਰਕੇ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਜਾਣਾ ਸੀਗਾ ਹੇਮਕੁੰਟ ਸਾਹਿਬ, ਦਿੱਲੀ ਕਮੇਟੀ ਨੇ ਬੁਲਾਇਆ ਸੀ ਉਹਨਾਂ ਨੂੰ, ਉਹਨਾਂ ਨੇ ਸਪੋਂਸਰ ਭੇਜੀ ਤੁਸੀਂ ਆ ਸਕਦੇ, ਤੁਹਾਡੀ ਸੀ ਉੱਥੇ, ਤੁਹਾਨੂੰ ਅਸੀਂ ਸੰਭਾਲਾਂਗੇ ਇੱਥੇ। ਦਿੱਲੀ ਕਮੇਟੀ ਨੇ ਉਹਦੀ ਨਿੰਦਾ ਕੀਤੀ ਆ। ਪਰਪਿੰਦਰ ਸਿੰਘ ਜਿਹੜੇ ਉਹਨਾਂ ਦੇ ਜਥੇ ਦੇ ਇੰਚਾਰਜ ਜਿਹੜੇ ਲੈ ਕੇ ਆ ਰਹੇ ਨੇ, ਉਹਨੇ ਇਹ ਗੱਲ ਕਹੀ ਵੀ ਇਹ NOC ਮੰਗ ਰਹੇ ਸੀ, ਵੀ NOC ਦੀ ਲੋੜ ਨੀ ਹੈਗੀ। ਦਿੱਲੀ ਕਮੇਟੀ ਦੇ ਪਰਮ ਸਿੰਘ ਚੰਡੋਗ ਜਿਹੜੇ ਇਸ ਮਾਮਲੇ ਨੂੰ ਡੀਲ ਕਰਦੇ ਨੇ, ਉਹਨੇ ਇਹ ਗੱਲ ਕਹੀ ਕਿ ਭਾਰਤ ਦੀ ਅੰਬੈਸੀ ਵੀਜ਼ਾ ਦੇ ਰਹੀ ਹੈ, ਇੱਕ ਪਾਸੇ ਤੁਸੀਂ ਸਿੱਖਾਂ ਦੇ ਬੜੇ ਹਮਦਰਦ ਵਿਖਾਉਂਦੇ ਤੇ ਅਸੀਂ ਬੜੇ ਹਮਦਰਦ ਸਿੱਖਾਂ ਦੇ, ਤੇ ਫਿਰ ਰੋਕਿਆ ਕਿਉਂ ਜਾ ਰਿਹਾ ਸਿੱਖਾਂ ਦੇ? ਉਹ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਆ ਰਹੇ ਨੇ। ਇਸ ਕਰਕੇ 12 ਘੰਟੇ ਦੇ ਬਾਅਦ ਉਹਨੂੰ ਅੱਗੇ ਦਿੱਤੀ ਵੀ ਤੁਸੀਂ ਜਾ ਸਕਦੇ ਹੋ। ਉਹ ਹੁਣ ਵਾਇਆ ਡਬਈ ਆਉਣਗੇ, ਉੱਥੋਂ ਡਬਈ ਜਾਣਗੇ, ਉੱਥੋਂ ਫਿਰ ਜਹਾਜ਼ ਚੇਂਜ ਕਰਨਗੇ, ਫਿਰ ਇੰਡੀਆ ਆਉਣਗੇ ਦਿੱਲੀ ਏਅਰਪੋਰਟ ਦੇ ਉੱਤੋਂ। ਫਿਰ ਦਿੱਲੀ ਜਿਹੜੀ ਕਮੇਟੀ ਆ ਉਹਨਾਂ ਨੂੰ ਹੈਂਡਲ ਕਰੇਗੀ, ਉਹ ਫਿਰ ਆਪਣੀਆਂ ਗੱਡੀਆਂ ਭੇਜ ਕੇ ਤੇ ਉਹਨਾਂ ਨੂੰ ਜਿਹੜੀ ਆ ਉਹ ਹੇਮਕੁੰਟ ਸਾਹਿਬ ਦੇ ਦਰਸ਼ਨ
0: ਕਰਾਉਗੀ।
3: ਪਰ ਅਸੀਂ ਸੋਚਦੇ ਕੜੱਤਣ ਕਾਹਦੀ? ਕੜੱਤਣ ਕਿਉਂ? ਇਹ ਕੜੱਤਣ ਖਤਮ ਹੋ ਸਕਦੀ ਹੈ?
0: ਪਟੇ ਸਾਹਿਬ ਕੜੱਤਣ ਤਾਂ ਹੈ ਹੀ ਨਹੀਂ, ਇਹ ਤਾਂ ਸਿਰਫ ਇੱਕ, ਤੁਸੀਂ ਦੇਖੋ ਨਾ ਕਿ ਜੇ ਅਡਾਨੀ ਅੰਬਾਨੀ ਦੀਆਂ ਬੰਦਰਗਾਹਾਂ ਤੋਂ ਕਰੋੜਾਂ ਅਰਬਾਂ ਦਾ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਚੱਲ ਰਿਹਾ ਹੈ ਵਾਇਆ ਉਸ ਰਸਤੇ ਦਾ ਹੋ ਸਕਦਾ ਕਿ ਉੱਥੇ ਕੜੱਤਣ ਨਹੀਂ, ਉਹ ਦੇਸ਼ ਦੇ ਉਹ ਵਿਦੇਸ਼ ਦੇ ਵਿੱਚ ਬੰਦਰਗਾਹ ਨਹੀਂ ਜਿਹੜੀ, ਉਹ ਬੰਦਰਗਾਹ ਦੇ ਜਿਹੜੇ ਸ਼ਿਪ ਇੱਕ ਦੂਜੇ ਨੂੰ ਚੱਲਦੇ ਨੇ ਤੇ ਉੱਥੇ ਬਿਜ਼ਨਸ ਖੁੱਲ੍ਹ ਕੇ ਹੋ ਰਿਹਾ, ਇਧਰਲੇ ਪਾਸੇ ਦੀ ਬਿਜ਼ਨਸ ਜਿਹੜਾ ਵਾ ਉਹ ਰੁਕ ਗਿਆ ਤੇ ਇੱਥੇ ਇੱਕ ਮਤਲਬ ਕਹਿ ਲਓ ਕਿ ਇੱਕ ਪਨਿਸ਼ਮੈਂਟ ਇਹਨਾਂ ਨੂੰ ਮਿਲ ਗਈ, ਉਧਰ ਤਾਂ ਵਪਾਰ ਖੁੱਲ੍ਹਾ, ਕੜੱਤਣ ਕਾਹਦੀ ਹੈ? ਜਾਂ ਤਾਂ ਹੋਵੇ ਨਾ ਵੀ ਉਹ ਵੀ ਸ਼ਿਪ ਬੰਦ ਕੀਤੀ ਜਾਣ, ਉਹ ਬੰਦਰਗਾਹ ਬੰਦ ਕੀਤੀ ਜਾਵੇ ਅਡਾਨੀ ਅੰਬਾਨੀ ਵਾਲੇ, ਜਿੱਧਰ ਉਧਰੋਂ ਵਪਾਰ ਅਰਬਾਂ ਖਰਬਾਂ ਦਾ ਹੋ ਰਿਹਾ ਇੱਕ ਦੂਜੇ ਦੇਸ਼ ਨਾਲ, ਇਹ ਤਾਂ ਨਹੀਂ ਵੀ ਹੋ ਨਹੀਂ ਰਿਹਾ ਹਨਾ, ਇਹ ਤਾਂ ਸਿਰਫ ਇੱਕ ਇਧਰਲੇ ਪਾਸੇ ਚਲੋ ਹੋਇਆ ਹਮਲਾ ਪਹਿਲਗਾਮ ਦੇ ਵਿਚ ਜੋ ਵੀ ਹੋਇਆ ਜਾਂ ਗੁਰਦਾਸਪੁਰ ਦੇ ਵਿਚ ਹੋਇਆ ਜਿੱਥੇ ਵੀ ਹੋਇਆ ਬੜਾ ਮਾੜਾ ਹੋਇਆ ਜੋ ਬੇਕਸੂਰ ਜਾਨਾਂ ਗਈਆਂ ਨੇ ਮਾੜਾ ਹੋਇਆ ਪਰ ਕੋਈ ਨਾ ਕੋਈ ਦਾ ਹੱਲ ਹੋਣਾ ਚਾਹੀਦਾ ਨਾ ਕਿ ਵੇਖੋ ਤੁਸੀਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਆ ਉਹਦਾ ਵੀ ਲਾਂਘਾ ਜਿਹੜਾ ਰੋਕ ਦਿੱਤਾ ਗਿਆ ਇਧਰ ਮੇਰੇ ਖਿਆਲ ਦੇ ਵਿਚ ਜਦੋਂ ਤੁਸੀਂ ਅਟਾਰੀ ਬਾਰਡਰ ਤੇ ਲੋਕ ਆਉਂਦੇ ਨੇ ਤੁਸੀਂ ਦੇਖੋ ਕਿੰਨਾ ਉੱਥੇ ਇੱਕ ਜਦੋਂ ਸ਼ਾਮ ਨੂੰ ਜਿਹੜੀ ਇਹ ਸੈਰਾਮਣੀ ਹੁੰਦੀ ਹੈ ਉਹਦੇ ਵਿਚ ਛੋਟੇ ਛੋਟੇ ਨਿੱਕੇ ਨਿੱਕੇ ਵਪਾਰੀ ਜਿਹੜੇ ਬੈਠੇ ਨੇ ਉਹ ਰੱਜ ਕੇ ਰੋਟੀ ਖਾਣ ਲੱਗ ਪਏ ਉੱਥੇ ਹਨੀ
3: ਬਿਲਕੁਲ ਜੀ ਬਿਲਕੁਲ
0: ਕਿੰਨਾ ਉੱਥੇ ਵਪਾਰ ਕਿੰਨਾ ਵਧਿਆ ਕਿੰਨਾ ਖੁਸ਼ਹਾਲੀ ਉੱਥੇ ਲੋਕਾਂ ਦੇ ਵਿਚ ਤੁਸੀਂ ਇੱਥੇ ਰੋਕ ਦੋਗੇ ਤੇ ਫਿਰ ਉਹ ਭੁੱਖਮਰੀ ਵਧਣੀ ਹੈ ਫਿਰ ਉਹ ਕਿੱਧਰ ਨੂੰ ਜਾਣਗੇ ਸਰਕਾਰਾਂ ਨੂੰ ਇਧਰ ਵੀ ਮੇਰੇ ਖਿਆਲ ਦੇ ਵਿਚ ਇਹ ਖਿਆਲ ਦੇਣਾ ਚਾਹੀਦਾ ਹਾਂਜੀ
3: ਅਟਲ ਬਿਹਾਰੀ ਵਾਜਪਾਈ ਦੀ ਇੱਛਾ ਸੀ ਤੇ ਅਸੀਂ ਪਾਕਿਸਤਾਨ ਦੇ ਨਾਲ ਇਰਾਨ ਇਰਾਨ ਤੱਕ ਵਪਾਰ ਕਰੀਏ ਬਾਈ ਰੂਟ
0: ਜੀ
3: ਲੇਕਿਨ ਉਹਨਾਂ ਨੇ ਜਦੋਂ ਉਪਰਾਲਾ ਕੀਤਾ ਤੇ ਉਦੋਂ ਫਿਰ ਕਾਰਗਿਲ ਲੱਗ ਗਈ ਮੁੜ ਕੇ ਉਹ ਚਲੇ ਗਏ ਤੇ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਦਾ ਸੁਪਨਾ ਸਵੀਕਾਰ ਕੀਤਾ ਵੀ 80 ਵਸਤਾਂ ਸ਼ੁਰੂ ਕੀਤਾ ਸੀ 450 ਵਸਤਾਂ ਤੋਂ ਲੈ ਗਏ ਸੀ ਜਿਹੜੀ ਪਾਕਿਸਤਾਨ ਤੋਂ ਡੇਲੀ ਟਰੱਕਾਂ ਰਾਹੀਂ ਆਦਾਨ ਪ੍ਰਦਾਨ ਹੁੰਦੀ
0: ਬਿਲਕੁਲ
3: ਉਹਦੇ ਵਿਚ ਕੀ ਸੀ 5,000 ਤੋਂ ਲੈ ਕੇ 10,000 ਤੱਕ ਕੁੱਲ ਹੀ ਸੀ ਰੁਜ਼ਗਾਰ ਮਿਲਿਆ ਸੀ ਉਹਨਾਂ
0: ਨੂੰ
3: ਟਰੱਕਾਂ ਵਾਲੇ ਸੀਗੇ ਟਰੱਕਾਂ ਵਾਲੇ ਨਾ ਢਾਬਿਆਂ ਵਾਲੇ ਸੀ ਢਾਬਿਆਂ ਵਾਲੇ ਨੇ ਹੋਰ ਆਪਣਾ ਮਾੜਾ ਮੋਟਾ ਸਮਾਨ ਵੇਚਣ ਵਾਲੇ ਸੀ 1,00,000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ
0: ਜੀ
3: ਤੇ ਜਿਹੜਾ ਬੰਦ ਹੋ ਗਿਆ
0: ਜਿਹੜਾ ਬੰਦ ਹੋ ਗਿਆ ਔਰ ਜਿੰਨਾ ਚਿਰ ਬੱਸਾਂ ਚੱਲੀਆਂ ਨੇ ਉਹਨਾਂ ਵਿਚ ਇੱਕ ਵੀ ਇੰਸੀਡੈਂਟ ਕੋਈ ਇਹੋ ਜਿਹਾ ਨਹੀਂ ਵਾਪਰਿਆ
3: ਜੀ
0: ਜਿਹਦੇ ਨਾਲ ਕੋਈ ਮਤਲਬ ਆਪਾਂ ਗੱਲ ਕਰ ਸਕੀਏ ਕਿ ਖਤਰਾ ਪੈਦਾ ਹੋਇਆ ਕਿਉਂਕਿ ਉਹ ਵਪਾਰਕ ਇੱਕ ਰਸਤਾ ਚਲੋ
3: ਜਿਹੜੇ ਮਾੜੇ ਅਨਸਰ ਨੂੰ ਮਾੜੇ ਕੰਮ ਕਰਦੇ ਸੀ ਇੱਕ ਵਾਰੀ 30 ਬੋਰੇ ਆ ਗਏ ਸੀਗੇ
0: ਜੀ
3: ਨਸ਼ੇ ਦੇ ਇਹਦੇ ਵਿੱਚ ਉਹ ਪਛਾਣੇ ਗਏ ਸੀਗੇ
0: ਜੀ
3: ਜਦੋਂ ਬੋਰਿਆਂ ਦਾ ਰੰਗ ਹੀ ਚੇਂਜ ਹੋ ਗਿਆ ਪਰ ਕਿਹਾ ਕੀ ਵੇਖਿਆ ਨਸ਼ੇ ਦੇ ਇਹਦੇ ਵਿੱਚ
0: ਜੀ
3: ਉਹ ਤਾਂ ਡਿਊਟੀ
0: ਉਹ ਤਾਂ ਚਲੋ ਬਾਰਡਰ ਦੇ ਉੱਤੇ ਵੀ ਤਾਂ ਤੁਹਾਨੂੰ ਪਤਾ ਹੀ ਡਰੋਨਾਂ ਦੇ ਰਾਹੀਂ ਵੀ ਤਾਂ ਹੀ ਰਿਹਾ ਨਾ ਸਮਾਨ ਕਿਹੜਾ ਨਹੀਂ ਆ ਰਿਹਾ ਫਲਾਣੇ ਥਾਂ ਤੇ ਡਰੋਨ ਫੜਿਆ ਗਿਆ ਫਲਾਣੇ ਥਾਂ ਤੇ ਡਰੋਨ ਫੜਿਆ ਗਿਆ
3: ਨਸ਼ਾ ਜਿਹੜਾ ਆ ਰਿਹਾ ਨਾ ਉਹ ਗੁਜਰਾਤ ਦੀ ਰਿਪੋਰਟ ਤੇ ਆ ਰਿਹਾ ਅਸੀਂ NCERB ਦੀ ਰਿਪੋਰਟ ਹੈ
0: ਵੱਡੀ ਰਿਪੋਰਟ ਆ ਜੀ ਅਸੀਂ ਧੰਨਵਾਦੀ ਆ ਜੀ ਸਾਨੂੰ ਜਿਹੜੇ ਇਸ ਵਕਤ 4 ਕੰਟਰੀਆਂ ਦੇ ਵਿਚ ਸਾਡੇ ਵੀਰ ਸਾਨੂੰ ਸੁਣ ਰਹੇ ਨੇ ਪਹਿਲਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਿਸਟਮ ਸੈੱਟ ਕਰਕੇ ਦਿੱਤਾ ਅਰਸ਼ ਚਾਵਲਾ ਐਂਡ ਟੀਮ ਆਸਟ੍ਰੇਲੀਆ ਦੇ ਵਿਚ ਆਸਟ੍ਰੇਲੀਆ ਵਾਲੇ ਤੁਹਾਡਾ ਯੂਨਾਈਟਿਡ ਕਿੰਗਡਮ ਵਾਲੇ ਤੁਹਾਡਾ ਅਮਰੀਕਾ ਵਾਲੇ ਤੁਹਾਡਾ ਤੇ ਕੈਨੇਡਾ ਦੇ ਵਿਚ ਤਾਂ ਬਈ ਹੈ ਹੀ ਹੈ ਜਿੱਥੋਂ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਅਕੀਦਾ ਸਾਹਿਬ ਤੇ ਪੱਟੀ ਸਾਹਿਬ ਤੇ ਸਾਡੀ ਟੀਮ ਦਾ ਇਕ ਸ਼ਿਕਵਾ ਹੈ ਕਿ ਤੁਸੀਂ ਯੂਟਿਊਬ ਫੇਸਬੁੱਕ ਤੇ ਸਾਨੂੰ ਸੁਣਦੇ ਹੋ ਥੱਲੇ ਕਮੈਂਟਸ ਵੀ ਕਰਦੇ ਹੋ ਪਰ ਅਗਾਹਾਂ ਸ਼ੇਅਰ ਨਹੀਂ ਕਰਦੇ ਸਬਸਕ੍ਰਾਈਬ ਕਰ ਲਓ ਬੈਲ ਬਟਨ ਕਰ ਲਓ ਤੁਹਾਡਾ ਕੁਛ ਨਹੀਂ ਜਾਣਾ ਤੁਹਾਡੇ ਅੰਗੂਠੇ ਦਾ ਕੁਝ ਨਹੀਂ ਕਸਣਾ ਸ਼ੇਅਰ ਕਰਨ ਲੱਗਿਆ ਤੇ ਸਾਨੂੰ ਮਾਣ ਮਿਲ ਜਾਣਾ ਬਸ ਤੁਸੀਂ ਇੰਨਾ ਕੰਮ ਕਰਦਿਆ ਕਰੋ ਧੰਨਵਾਦੀ ਹੋਵਾਂਗੇ 13 ਸਤੰਬਰ ਅੱਜ 11 ਕੱਲ 12 ਤੇ ਪਰਸੋਂ 13 ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਹਰ ਸਾਲ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਮਹਾਨਗਰ ਕੀਰਤਨ ਹੁੰਦੇ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਨੇ ਕੇਸਰੀ ਦਸਤਾਰਾਂ ਕੇਸਰੀ ਚੁੰਨੀਆਂ ਲੈ ਕੇ ਵਹੀਰਾਂ ਕੱਤ ਕੇ ਆਪਣੇ ਪਰਿਵਾਰਾਂ ਸਮੇਤ ਮਾਲਟਨ ਗੁਰਦੁਆਰਾ ਸਾਹਿਬ ਦੇ ਵਿਚ ਹਰ ਸਾਲ ਦੀ ਤਰ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਨਗਰ ਕੀਰਤਨ ਹੋ ਰਹੇ ਨੇ ਐਤਵਾਰ ਨੂੰ ਪਹੁੰਚੋ ਗੁਰੂ ਘਰ ਦਾ ਨੰਬਰ 905-671-1612 ਮੇਰਾ ਕਾਲਰ ਨੇ ਜੀ ਵੈਲਕਮ ਜੀ ਕੈਨੇਡਾ ਵਾਲੇ ਤੇ ਆ ਗਏ ਨਾ ਕਹਿਤਾ
4: ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ
0: ਕਲੀਅਰ ਸੁਣਦਾ ਵੀਰੇ
4: ਪੂਰਾ ਕਲੀਅਰ ਜੀ ਪੂਰਾ ਕਲੀਅਰ
0: ਘਰ ਚੋ ਕੇ ਕਾਰ ਚੋ
4: ਨਹੀਂ ਟਰੱਕ ਤਾਂ ਹੀ ਇਧਰ ਟੈਂਕਰ ਭਰਾਣਾ ਆਇਆ ਸੀ ਮਹਿਫਲੀ ਵਾਲਿਆਂ ਦੇ
0: ਚੱਕ ਦਿਓ ਫੱਟੇ ਥੈਂਕ ਯੂ ਵੀਰੇ ਜਿੰਨੇ ਵਾਸਤੇ ਰਹੋ
4: ਥੈਂਕ ਯੂ
0: ਟਰੱਕਰਸ ਟੈਕਸੀ ਡਰਾਈਵਰਸ ਸਾਡੀ ਬੈਕ ਬੋਨ ਨੇ ਹਮੇਸ਼ਾ ਹੀ ਮਾਣ ਰਿਹਾ ਇਨ੍ਹਾਂ ਤੇ ਇਨ੍ਹਾਂ ਨੇ ਕਦੀ ਸਾਡੀ ਕੰਨ ਨਹੀਂ ਲੱਗਣ ਦਿੱਤੀ ਲਵ ਯੂ ਆਲ ਜਿੰਨੇ ਲਿਸਨਰ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਇੱਕ ਬਹੁਤ ਵੱਡੀ ਮਤਲਬ ਸਟੈਪ ਆ ਭਾਰਤ ਦਾ ਮੈਂ ਕਹਿੰਦਾ ਕਿ ਪਹਿਲੀ ਵਾਰੀ ਆ ਕਿ ਸ਼ਾਇਦ ਟਰੰਪ ਦਾ ਕੋਈ ਨਾ ਕੋਈ ਬਿਆਨ ਇੱਕ ਅੱਧੇ ਦਿਨ ਚ ਆ ਹੀ ਜਾਣਾ ਕਿਉਂਕਿ ਜੇ ਕੱਲ ਨੂੰ ਤੁਹਾਡੇ ਸ਼ਨੀਵਾਰ ਆ ਜੀ ਸ਼ੀ ਜਿਨਪਿੰਗ ਆਉਣਾ ਬ੍ਰਿਕਸ ਸੰਮੇਲਨ ਦੀ ਗੱਲ ਕਰਨ ਲੱਗਾ ਰੂਸ ਤੇ ਚੀਨ ਖਾਸ ਤੌਰ ਤੇ ਰੂਸ ਤੇ ਚੀਨ ਚੀਨ ਤੇ ਚਲੋ ਵੱਖਰੀ ਗੱਲ ਹੈ ਰੂਸ ਤੇ ਚੀਨ ਚੀਨ ਦੇ ਨਾਲ ਜੇਕਰ ਆਉਂਦਾ ਤੇ ਭਾਰਤ ਦੇ ਰਿਸ਼ਤੇ ਜਿਹੜੇ ਨੇ ਹੋਰ ਸੁਖਾਵੇ ਹੋ ਸਕਦੇ ਨੇ ਤੰਦਾਂ ਮਜ਼ਬੂਤ ਹੋ ਸਕਦੀਆਂ ਨੇ ਕੁਝ ਸੁਖਾਵਾਂ ਮਾਹੌਲ ਹੋ ਸਕਦਾ ਪਰ ਪਹਿਲੀ ਵਾਰੀ ਜੀ ਤੁਹਾਨੂੰ ਪਤਾ ਚੀਨ ਦੇ ਰਾਸ਼ਟਰਪਤੀ ਆਇਆ ਸੀ ਆਪਣੇ ਨਾਲ ਕਈ ਕੁਝ ਲੈ ਕੇ ਆਇਆ ਸੀਗਾ ਹਾਂਜੀ ਉਦੋਂ ਵੀ ਕਾਫੀ ਹੜਕਾ ਮਚਿਆ ਸੀਗਾ ਇਸ ਨੂੰ ਇਵੇਂ ਮੰਨਿਆ ਨਹੀਂ ਜਾ ਰਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਰਤ ਦਾ ਜਿਹੜਾ ਹੈ ਟਰੰਪ ਨੂੰ ਅੱਖਾਂ ਦਿਖਾਉਣ ਵਾਲਾ ਕੁਝ ਹਿੰਟ ਲੱਗੇ ਨੇ ਅਖਬਾਰਾਂ ਦੇ ਵਿਚ
3: ਟਰੰਪ ਦੇ ਦੋ ਵੱਡੇ ਦੁਸ਼ਮਣ ਨੇ ਰਸ਼ੀਆ ਤੇ ਚਾਈਨਾ,
0: ਹਾਂਜੀ,
3: ਦੋਵਾਂ ਨੂੰ ਬੁਲਾ ਲਿਆ ਬ੍ਰਿਕ ਸੰਮੇਲਨ ਦੇ ਵਿਚ, 11 ਕੰਟਰੀ ਭਾਗ ਲੈ ਰਹੇ
0: ਜੀ,
3: ਤੇ 11 ਕੰਟਰੀ ਦੇ 18ਵਾਂ ਸੰਮੇਲਨ, ਇਹਦੇ ਵਿਚ ਜਿਹੜੇ ਪੁਤਿਨ ਸਾਹਿਬ ਉਹ ਪਹੁੰਚ ਕੇ ਨੇ ਕੱਲ ਦੇ, ਤੇ ਅੱਜ ਉਹਨਾਂ ਨਾਲ ਬਕਾਇਦਾ ਤੌਰ ਤੇ ਇਹਨਾਂ ਦੀ ਮੀਟਿੰਗ ਵੀ ਹੋਈ ਹੈ, ਉਹਦੇ ਵਿਚ ਕਹਿੰਦਾ ਕੁਛ ਆਪਣੇ ਵਪਾਰਕ ਜਿਹੜੇ ਟੀਚੇ ਵੀ ਮਿੱਥੇ ਆ, ਤੇ 2030 ਤੱਕ 100 ਅਰਬ ਡਾਲਰ ਦੇ ਵਪਾਰਕ ਟੀਚੇ ਮਿੱਥੇ ਗਏ ਨੇ। ਇਹ ਟਰੰਪ ਸਾਨੂੰ ਤਕਲੀਫ ਤੇ ਜ਼ਰੂਰ ਹੋਏਗੀ, ਜਿਹੜੇ ਸਾਡੇ ਦੂਸਰੇ ਨੇ ਆਪਣੇ ਰਾਸ਼ਟਰਪਤੀ ਚੀਨ ਦੇ ਸ਼ੀ ਜਿਨਪਿੰਗ, ਉਹ ਕੱਲ ਨੂੰ ਆ ਰਹੇ, ਅੱਜ ਰਾਤ ਨੂੰ ਆ ਜਾਣਗੇ, ਕੱਲ ਨੂੰ ਮੀਟਿੰਗ ਸ਼ੁਰੂ ਹੋਈ, 3 ਦਿਨਾਂ ਮੀਟਿੰਗ। ਸਾਲ 2020 ਦੇ ਵਿਚ ਜਿਹੜੀ ਸਾਡੀਆਂ ਸਰਹੱਦੀ ਘਟਨਾਵਾਂ ਵਾਪਰੀਆਂ ਸੀਗੀਆਂ, ਤੇ 7 ਸਾਲਾਂ ਬਾਅਦ ਸ਼ੀ ਜਿਨਪਿੰਗ ਆ ਰਹੇ ਨੇ, ਉਦੋਂ ਤੁਹਾਨੂੰ ਪਤਾ ਹੋਏਗਾ ਵੀ ਸਾਡੇ 20 ਜਿਹੜੇ ਫੌਜੀ ਸੀ ਮਾਰੇ ਗਏ ਸੀਗੇ, ਤੇ ਬਾਅਦ ਦੇ ਵਿਚ ਇਹਨਾਂ ਮੰਨਿਆ ਸੀਗਾ, ਆਪ ਮੰਨਿਆ ਸੀ ਚੀਨ ਨੇ ਵੀ ਸਾਡੇ ਵੀ 4 ਮਾਰੇ ਗਏ। ਉਹ ਜਿਹੜੀ ਕੜੱਤਣ ਪੈਦਾ ਹੋਈ ਸੀ ਉਦੋਂ ਬਾਅਦ ਜਿਹੜੇ ਨੇ ਹੁਣ ਆ ਰਹੇ ਨੇ ਪਹਿਲੀ ਵਾਰੀ ਸ਼ੀ ਜਿਨਪਿੰਗ, ਉਹਨਾਂ ਨਾਲ ਜਦੋਂ ਆ ਕੇ ਗੱਲਬਾਤ ਹੋਏਗੀ, ਇਹਦਾ ਫਿਰ ਜਿਹੜਾ ਇਫੈਕਟ ਪਏਗਾ, ਤੇ ਟਰੰਪ ਸਾਹਿਬ ਉਦੋਂ ਜ਼ਰੂਰ ਬੋਲਣਗੇ, ਜ਼ਰੂਰ ਬੋਲਣਗੇ। ਹੁਣ ਇਹਦੇ ਨਾਲ ਸੰਮੇਲਨ ਆ, ਇਹਦੇ ਵਿਚ ਬ੍ਰਾਜ਼ੀਲ ਆ, ਚੀਨ ਆ, ਮਿਸਰ ਆ, ਇਥੋਪੀਆ ਵਾ, ਇਰਾਨ ਆ, ਰੂਸ ਆ, ਸਾਊਦੀ ਅਰਬ ਆ, ਦੱਖਣੀ ਅਫਰੀਕਾ ਵਾ, ਸੰਯੁਕਤ ਅਮਰ ਯੂਏ ਜਿਹਨੂੰ ਕਹਿੰਦੇ ਅਸੀਂ ਉਹ ਆ, ਇੰਡੋਨੇਸ਼ੀਆ, ਭਾਰਤ, ਸਾਰੇ ਆ, ਸਾਰੇ ਸ਼ਬਦ ਹੋਣਗੇ। ਇਹਨਾਂ ਨੇ ਕੀ ਕਿਹਾ, ਜਿਹੜਾ ਪੁਤਿਨ ਉਹਨੇ ਦੋਖਤੀ ਰੱਖਦੇ ਹੱਥ ਰੱਖਿਆ ਆਪਣੇ ਦੀ ਟਰੰਪ ਦੀ, ਕਹਿੰਦਾ ਜਿਹੜੀ ਉਹਨਾਂ ਨੇ ਬਣਾਈ ਆਪਣੀ ਇੱਕ ਜਥੇਬੰਦੀ, ਉਹਨਾਂ ਕੋਲ ਸਿਰਫ ਬਹੁਤ ਥੋੜਾ ਵਪਾਰ, ਤੇ ਅਸੀਂ ਦੁਨੀਆਂ ਦਾ ਬਕਾਇਦਾ ਤੌਰ ਤੇ 40% ਵਪਾਰ ਬ੍ਰਿਕਸ ਕਰ ਰਿਹਾ। ਨਾਲ ਉਹਨੇ ਇਹ ਵੀ ਗੱਲ ਕਹੀ ਆ ਵੀ 40% ਵਪਾਰ ਤੇ ਹੈਗਾ ਹੈਗਾ ਵਾ, ਅਸੀਂ 3.9 ਮਤਲਬ ਕਰੀਬ 400 ਕਰੋੜ ਆਬਾਦੀ ਸਾਡੇ ਨਾਲ, ਇਹਨਾਂ ਦੇਸ਼ਾਂ 400 ਕਰੋੜ ਆਬਾਦੀ ਵਰਦੀ ਆ ਜਿਹਨਾਂ ਨਾਲ ਸਾਰਾ ਹੀ ਵਪਾਰ ਹੋਊਗਾ। ਉਹ ਕਹਿੰਦੇ ਅੱਧੀ ਆਬਾਦੀ ਤੇ ਅਸੀਂ ਸੰਭਾਲ ਕੇ ਬੈਠੇ ਹਾਂ, ਇਹਨਾਂ ਕੋਲ ਕੀ ਆ। ਇਸ ਕਰਕੇ ਉਹਨਾਂ ਜਿਹੜੀਆਂ ਤੱਤੀਆਂ ਤੱਤੀਆਂ ਗੱਲਾਂ ਕੀਤੀਆਂ ਨੇ, ਇਹਨਾਂ ਦਾ ਅਸਰ ਤੇ ਜਾ ਕੇ ਜ਼ਰੂਰ ਹੋਊਗਾ ਜੀ
0: ਉੱਥੇ। ਕਰ ਲਓ ਗੱਲ ਤੁਸੀਂ,
3: ਇੱਕ ਤਾਮਿਲ ਦਾ ਕਵੀ ਆ, ਦਾਰਸ਼ਨਿਕ ਆ, ਤਿਰੂਵਲਵਰ ਦੀ ਪ੍ਰਸਿੱਧ ਰਚਨਾ ਹੈਗੀ ਆ ਤਿਰੂਕਰਾਲ, ਉਹਨੂੰ ਰੂਸੀ ਭਾਸ਼ਾ ਦੇ ਅਨੁਵਾਦ ਕਰਕੇ ਜਿਹੜੀ ਆ ਪੁਤਿਨ ਨੂੰ ਬਕਾਇਦਾ ਤੌਰ ਤੇ ਤੋਹਫੇ ਵਜੋਂ ਭੇਟ ਕੀਤੀ ਗਈ ਹੈ।
0: ਬਿਲਕੁਲ, ਖਬਰ ਛਪੀ ਆ ਜੀ ਸਵੇਰ ਦੀ ਅਖਬਾਰ ਦੇ ਵਿਚ, ਕਾਫੀ ਅਹਿਮ ਉਹਨੂੰ ਥਾਂ ਦਿੱਤੀ ਗਈ ਆ ਵੱਖ ਵੱਖ ਅਖਬਾਰਾਂ ਦੇ ਵਿਚ ਫਰੰਟ ਪੇਜ ਦੇ ਉੱਤੇ। ਸਰਕਾਰਾਂ ਆਮ ਤੌਰ ਤੇ ਇਨਾਮ ਦਿੰਦੀਆਂ ਹੀ ਹੁੰਦੀਆਂ ਨੇ ਆਪਣੇ ਕਰਿੰਦਿਆਂ ਨੂੰ, ਤੇ ਦੂਜੇ ਪਾਸੇ ਚਰਚਾ ਵੀ ਛਿੜਦੀ ਰਹਿੰਦੀ ਆ। ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਕਰਨ ਵਾਲਾ ਪੁਲਿਸ ਇੰਸਪੈਕਟਰ ਹੈ ਉਹਨੂੰ ਧਨੌਲੇ ਦਾ ਕਹਿੰਦੇ SHO ਲਗਾ ਦਿੱਤਾ ਗਿਆ।
3: 22 ਜੁਲਾਈ ਨੂੰ ਜਿਹੜਾ ਸੀਗਾ ਬਰਨਾਲਾ, ਜਿਹੜੇ ਸੀ ਉੱਥੇ ਸਫਾਈ ਕਰਮਚਾਰੀ ਆਪਣੇ ਨਾਲ ਆਪਣੇ ਪੱਕੇ ਕਰਮ ਵਾਸਤੇ ਸਟਰਾਈਕ ਕਰਕੇ ਬੈਠੇ, ਉਹਨਾਂ ਦੇ ਉੱਤੇ ਸਤਬੀਰ ਸਿੰਘ DSP ਸੀ, ਉਹਨੇ ਲਾਠੀਚਾਰਜ ਕੀਤਾ ਸੀ, ਨਾਲ ਉਹਦੇ ਲਖਵਿੰਦਰ ਸਿੰਘ ਸੀਗਾ SHO, ਇਹ ਉੱਥੋਂ ਦਾ ਸਿਟੀ SHO ਸੀਗਾ, ਇਹਦੇ ਸਿੱਟੂ SHO, ਇਹਨੂੰ ਬੰਦੇ ਨੂੰ ਉੱਥੋਂ ਤੁਰੰਤ ਜਿਹੜਾ ਸੀ ਉਹ ਲਾਈਨ ਹਜ ਕਰ ਦਿੱਤਾ ਗਿਆ ਸੀਗਾ, ਤੇ DSP ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ 22 ਤੋਂ ਬਾਅਦ ਪੰਜੀ ਨੂੰ ਸਸਪੈਂਡ ਲਾਈਨ ਕੀਤਾ ਸੀ ਇਹਨੂੰ, 5 ਜੁਲਾਈ ਤੋਂ ਬਾਅਦ ਹੁਣ ਇਹਨੂੰ ਆ ਕੇ ਧਨੌਲਾ ਦਾ SHO ਲਾਇਆ ਲਖਵਿੰਦਰ ਸਿੰਘ ਨੂੰ, ਕਿਉਂ ਉਹਨਾਂ ਦਾ ਮਜ਼ਦੂਰਾਂ ਦਾ ਤੇ ਉਹਨਾਂ ਦੀ ਜਿਹੜੀ ਕਮੇਟੀ ਸੀ ਸਮਝੌਤਾ ਹੋ ਗਿਆ ਸੀ, ਉਹਨਾਂ ਨੇ ਲਿਖ ਕੇ ਦਿੱਤਾ ਸੀ ਦੱਸੇ ਪੱਖੇ ਕਰ ਰਹੇ, ਉਹ ਗੱਲ ਮੁੱਕੀ, ਲੇਕਿਨ ਅਜੇ ਤੱਕ DSP ਸਤਬੀਰ ਸਿੰਘ ਨੂੰ ਬਹਾਲ ਨਹੀਂ ਕੀਤਾ, ਉਹ ਅਜੇ ਵੀ ਸਸਪੈਂਡ ਆ। ਇਹਦਾ ਮਤਲਬ ਵੀ ਸਰਕਾਰ ਕੋਈ ਸਖ਼ਤ ਐਕਸ਼ਨ ਲੈ ਰਹੀ, ਚੰਗੀ ਗੱਲ ਆ ਵੀ ਜੇ ਇਹੋ ਜਿਹਾ ਕੋਈ ਗਲਤ ਕੰਮ ਕਰਦਾ ਵਾ ਭਾਈ, ਇਹ ਮਾਮਲਾ ਤੈਨੂੰ ਸਮਝਾਇਆ ਬਜਾਇਆ ਵੀ ਹੋ ਸਕਦਾ ਸੀ, ਲਾਠੀਚਾਰਜ ਦਾ ਕੀ ਮਤਲਬ ਸੀ। ਹੁਣ ਵੇਖੋ ਨਾ ਜਿਹੜਾ ਮੁੰਡਾ ਮੋਹਨਜੀਤ ਆ, ਮੋਹਨਜੀਤ ਦਾ ਮਾਮਲਾ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਕਿੱਥੇ ਪੁੱਜ ਗਿਆ ਵਾ, ਹਾਈਕੋਰਟ ਦੇ ਵਿੱਚ। ਉਹਨਾਂ ਦੇ ਪਿਤਾ ਗੁਰਮੇਲ ਸਿੰਘ ਲੱਗ ਗਏ ਵੀ ਸਾਨੂੰ ਇੱਥੋਂ ਕੋਈ ਇਨਸਾਫ਼ ਦੀ ਆਸ ਨਹੀਂ ਹੈਗੀ ਤੇ ਸਾਡੀ CBI ਦੀ ਜਾਂਚ ਕਰਾਈ ਜਾਵੇ। ਕੱਲ ਛੁੱਟੀ ਵੀ ਲੱਗੀ ਹੈ ਮੋਹਨਜੀਤ ਨੂੰ, ਤੇ ਮੋਹਨਜੀਤ ਅਜੇ ਵੀ ਕਹਿੰਦਾ ਵੀ ਮੇਰਾ ਅਜੇ ਵੀ ਸਿਰ ਚੁਕਰਾਉਂਦਾ ਵਾ ਸਿਰ ਦਰਦ ਕਰਦਾ ਵਾ ਮੇਰਾ, ਅਜੇ ਵੀ ਬਹੁਤਾ ਠੀਕ ਨੀ ਹੈਗਾ, ਮੈਂ ਘਰ ਜਾ ਕੇ ਰੈਸਟ ਕਰੂੰਗਾ ਹੁਣ ਜਾ ਕੇ
0: ਜੀ। ਪਰ ਸਾਹਿਬ ਚਾਚੀ ਤੇ ਮਾਂ, ਮਾਮੀ ਤੇ ਮਾਂ, ਭੂਆ ਤੇ ਮਾਂ ਵੱਡੀਆਂ ਹੋਣ ਤੇ ਉਹਨਾਂ ਦੇ ਵਿਚ ਮਾਂ ਹੀ ਦਿਖਾਈ ਦਿੰਦੀ ਹੈ, ਪਰ ਕਿਸੇ ਵੇਲੇ ਰਿਸ਼ਤੇ ਜਿਹੜੇ ਨੇ ਉਹ ਬੜੇ ਤਾਰ ਤਾਰ ਹੁੰਦੇ ਨੇ। ਇੱਕ ਚਾਚੀ ਨੇ ਇੱਕ ਮਾਸੂਮ 5 ਸਾਲ ਦੇ ਬੱਚੇ ਨੂੰ ਗਰਮ ਗਰਮ ਚਿਮਟਿਆਂ ਦੇ ਨਾਲ ਜਿਹੜਾ ਹੈ ਉਹ ਦਾਗਿਆ। ਕਾਰਨ
3: ਇਹ ਹੈ ਜੀ, ਇੱਕ ਮੂਲ ਚੰਦ ਨਾਂ ਦਾ ਵਿਅਕਤੀ ਆ, ਵੈਸੇ ਬੇਸਿਕਲੀ ਉਹ ਮਜ਼ਦੂਰ, ਉਹਦੀ ਘਰ ਦੀ ਵੀ ਹੋ ਗਈ ਡੈਥ। ਉਹਦੀ ਡੈਥ ਤੋਂ ਬਾਅਦ ਜਿਹੜਾ ਛੋਟਾ ਬੱਚਾ ਸੀਗਾ ਉਹਦਾ, ਉਹਦੇ ਵੱਡੇ ਭਰਾ ਦੇ ਘਰ 4 ਬੇਟੀਆਂ ਸੀ, ਤੇ ਉਹਨੇ ਕਿਹਾ ਵੀ ਬੱਚਾ ਜਿਹੜਾ ਮੈਨੂੰ ਦੇ ਦੇ, ਇੱਕ ਸੰਭਾਲਣਾ ਸੌਖਾ ਹੋ ਜੂਗਾ, ਇੱਕ ਤੇਰੇ ਕੋਲ ਟਾਈਮ ਨੀ ਹੈਗਾ। ਉਹਨੇ ਕਿਹਾ ਠੀਕ ਹੈ, ਉਹਨੇ ਬਕਾਇਦਾ ਤੌਰ ਤੇ ਉਹ ਬੱਚਾ ਗੋਦ ਲੈ ਲਿਆ। ਗੋਦ ਲੈਣ ਤੋਂ ਬਾਅਦ ਜਦੋਂ ਬੱਚੇ ਦਾ ਜਿਹੜੀ ਘਰਵਾਲੀ ਸੀਗੀ, ਇਹ ਜਿਆਸਤੀ ਕਰਦੀ ਸੀ, ਉਹਨੂੰ ਕੁੱਟਦੀ ਸੀ, ਮਾਰਦੀ ਸੀ, ਬੱਚਾ ਸੀਗਾ। ਹੁਣ ਇੱਥੋਂ ਤੱਕ ਇੰਤਹਾ ਹੋ ਗਈ ਕਿ ਉਹ ਬੱਚੇ ਨੂੰ ਇਹਨੇ ਚਿਮਟੇ ਲਾਏ, ਤੱਤੇ ਤੱਤੇ ਤਵਾ ਤੱਤਾ ਲਾਇਆ, ਫਿਰ ਉਹਨੂੰ ਗਰਮ ਬੋਤਲ ਪਾਣੀ ਦੀ ਫੜਾ ਕੇ ਧੁੱਪੇ ਖੜਿਆ ਕਰ ਦਿੰਦੀ ਸੀ। 5 ਸਾਲ ਦਾ ਬੱਚਾ ਸਰ ਹੈਗਾ ਇਹ ਉਦੋਂ, ਇਹ ਫਿਰ ਜਿਹੜਾ ਸੀ ਭਾਂਡਾ ਭੱਜਾ ਕਦੋਂ ਭੱਜਾ, ਉਦੋਂ ਜਦੋਂ ਸਕੂਲ ਗਿਆ ਬੱਚਾ, ਟੀਚਰ ਨੇ ਵੇਖਿਆ ਵੀ ਉਹਨੇ ਫਿਰ ਜਿਹੜਾ ਸੀ ਉਹਦੀ ਫੋਟੋ ਲਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਪਾਉਣ ਤੋਂ ਬਾਅਦ ਪਟਿਆਲਾ ਦੀ ਸਭਾ, ਉਹਦੇ ਜਿਹੜੇ ਪ੍ਰਧਾਨ ਸਤਪਾਲ ਪਾਲ ਨੇ, ਉਹਨਾਂ ਨੇ ਆਪਣੀ ਨਾਲ ਟੀਮ ਲਈ ਤੇ ਉਹ ਆਏ। ਉਹਨਾਂ ਨੇ ਬੱਚੇ ਨੂੰ ਫਿਰ ਪਿੰਡ ਦੀ ਪੰਚਾਇਤ, ਪੁਲਿਸ, ਹੋਰ ਬਹੁਤ ਵਾਰਾਂ ਦਾ ਬੱਚੇ ਨੂੰ ਆਪਣੇ ਕਬਜ਼ੇ ਲਿਆ ਤੇ ਹੋਸਪਿਟਲ ਐਡਮਿਟ ਕਰਾਇਆ। ਡਾਕਟਰ ਨੇ ਰਿਪੋਰਟ ਦਿੱਤੀ ਆ ਕਿ ਵਾਕਈ ਬੱਚੇ ਨੂੰ ਜਿਹੜਾ ਵਾ ਇਹ ਤੱਤੇ ਚਿਮਟੇ ਵੀ ਲਾਏ ਗਏ ਆ, ਇਹਨੂੰ ਪੈਦਾ ਤੌਰ ਤੇ ਤਵੇ ਵੀ ਲਾਏ ਗਏ ਆ, ਤੇ ਡੰਡਿਆਂ ਨਾਲ ਕੁੱਟਿਆ ਵੀ ਗਿਆ ਇਹਨੂੰ।
0: ਇਹਦਾ ਆਪਣਾ ਬੱਚਾ ਕੋਈ ਸੀ?
3: 4 ਬੇਟੀਆਂ ਉਹਦੀਆਂ। ਇਸੇ ਕਰਕੇ ਤਾਂ ਬੱਚਾ ਲਿਆ ਨਾ ਵੱਡੇ ਭਰਾ ਨੇ ਵੀ ਮੈਨੂੰ ਦੇ ਦੇ, ਮੇਰਾ ਬੱਚਾ ਬੇਟਾ ਕੋਈ ਨੀ, ਮੈਂ ਬੇਟਾ ਬਣਾ ਦਿੰਦਾ।
0: ਓ ਮਾਈ ਗੋਡ।
3: ਇਸ ਕਰਕੇ ਹੁਣ ਜਿਹੜੀ ਉਹ ਬੀਬੀ ਆ, ਹੁਣ ਜਿਹੜਾ ਜਸਪਾਲ ਸਿੰਘ ASI ਆ, ਉਹ ਕਹਿੰਦਾ ਜੀ ਅਸੀਂ ਹੁਣ ਡਾਕਟਰ ਦੀ ਰਿਪੋਰਟ ਆਉਂਦੀ ਆ ਤੇ ਪਰਿਵਾਰ ਤੋਂ ਦਰਖਾਸਤ ਲੈ ਕੇ ਵੀ ਬੀਬੀ ਦੇ ਖਿਲਾਫ਼ ਅਸੀਂ ਲੋੜੀਂਦੀ ਕਾਰਵਾਈ ਕਰਾਂ।
0: ਲੋੜੀਂਦੀ ਕਾਰਵਾਈ ਕੀ ਆ? ਸਾਡੇ ਇੱਥੇ ਹੁੰਦਾ ਤੇ ਇਹਦੀ 4 ਬੱਚੀਆਂ ਵੀ ਲੈ ਲੈਣੀਆਂ ਸੀ ਅਗਲੇ ਨੇ। 4 ਬੱਚੀਆਂ ਵੀ ਗਵਰਨਮੈਂਟ ਨੇ ਆਪਣੇ ਕੋਲ ਲੈ ਲੈਣੀਆਂ ਸੀ, ਪਰ ਕਾਰਨ ਹੈ ਕਿ ਗਵਰਨਮੈਂਟ 18 ਸਾਲ ਤੱਕ ਬੱਚਿਆਂ ਨੂੰ ਇੱਥੇ ਜਿਹੜੀ ਹੈ ਉਹ ਪੈਸੇ ਵੀ ਦਿੰਦੀ ਹੈ, ਉਹਨਾਂ ਦੀ ਐਜੂਕੇਸ਼ਨ ਵਾਸਤੇ, ਪੜ੍ਹਾਈ ਵਾਸਤੇ, ਖਾਣ ਪੀਣ ਵਾਸਤੇ, ਸੈਂਟਰ ਗੌਰਮੈਂਟ ਵੀ ਤੇ ਪ੍ਰੋਵਿੰਸ਼ ਗੌਰਮੈਂਟ ਵੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਪਟ ਸਾਹਿਬ,
3: ਧੰਨਵਾਦ ਜੀ,
0: ਥੈਂਕ ਯੂ। ਇਹ ਉਸ ਦਾਤੇ ਦੀ ਨਗਰੀ ਏ, ਤੂੰ ਜਿਸ ਨਗਰੀ ਵਿਚ ਵਸਦਾ ਏ, ਇਹ ਉਸ ਦਾਤੇ ਦੀ ਨਗਰੀ ਏ, ਤੂੰ ਜਿਸ ਨਗਰੀ ਵਿਚ ਵਸਦਾ ਏ, ਦਾਤੇ ਦੀਆਂ ਬੇਪਰਵਾਹੀਆਂ ਤੋਂ ਬੇਪਰਵਾਹ।
5: This is CJMR, the voice of the city, part of White Oaks Communications Group, your trusted local radio provider for more than 70 years.
0: ਨਹੀਂ ਡਰਦੇ ਅਸੀਂ ਹੰਕਾਰ ਦੇ ਸਾਰੇ ਘੋੜਿਆਂ ਤੇ ਸਵਾਰ। ਹੁਣ ਏਸ਼ੀਅਨ ਵਿਜ਼ਨ ਤੁਸੀਂ ਸੁਣੋਗੇ, ਮੇਰੇ ਕੋਲ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਪ੍ਰੋਗਰਾਮ ਨੂੰ ਸੁਣਨ ਵਾਸਤੇ, ਦੇਖਣ ਵਾਸਤੇ ਤਹਿ ਦਿਲ ਤੋਂ ਧੰਨਵਾਦ। ਤੁਸੀਂ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ 8 ਮਹੀਨਿਆਂ ਦੀ ਗੈਰ ਹਾਜ਼ਰੀ ਤੋਂ ਬਾਅਦ ਇੱਥੇ ਵਾਪਸ ਆਏ ਹਾਂ। ਉੱਥੇ ਸਾਡੀ ਜਿੰਨੀ ਚੋਗ ਸੀ ਅਸੀਂ ਚੁਗ ਲਈ ਹੈ। ਇੱਕ ਰਿਕੁਐਸਟ ਹੈ ਕਿ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਆਪਣੇ 2-4-10 ਸਾਥੀਆਂ ਨੂੰ ਦੱਸ ਦਿਆ ਕਰੋ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਅਸੀਂ ਬੈਕ ਹੋਮ ਆ ਗਏ ਹਾਂ 13:20 AM ਤੇ। ਕੋਈ ਗੱਲਬਾਤ ਕਰਨੀ ਹੈ, ਨੰਬਰ ਹੈ 4167167794। ਰੱਬ ਰਾਖਾ, ਸਤ ਸ੍ਰੀ ਅਕਾਲ।
6: You're listening to CNN Toronto, Chawla News Network Toronto.
7: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 647 7547818 ਲੋਟਸ ਫਿਊਨਰਲ ਹੋਮ।
8: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂਐਫਏ ਲੋਇਰਸ।
9: If you're involved in a motor vehicle accident, a slip and fall, or any kind of accident that results in personal injury, please let us know. We can help.
8: Sanu contact karo. Sada phone number hai gaya 647-793-6889.
10: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸਲੀ, ਅੱਜ ਹੀ ਕਾਲ ਕਰੋ 1-888-89-56 ਜਾਂ 416-474-6836। ਓਰਕਲ ਕੰਸਟਰਕਸ਼ਨ, strong foundations, lasting results.
11: HK Movers, home, offices, apartments and delivery, big or small, we move it all.
12: HK Movers,
11: local and long distance, we also ship cart, Kailor transport and moving services.
12: For service with a smile, give us a call.
11: Call Mr. Harminder 416-524-6704.
12: 416-524-6704 pe.
11: Visit 140 Advance Boulevard, Unit Number 10, Brampton.
13: Long distance moving specialist,
11: HK Movers.
14: HK Movers.
15: ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ। ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟਰਸਟਡ, ਮੋਸਟ ਇਫੈਕਟਿਵ।
16: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ। 905-458-0075, 905-458-0075, ਮੇਪਲ ਵਨ ਕਿਚਨ ਐਂਡ ਬਾਥ ਇੰਕ।
17: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ, ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653, 416-716-7653, ya visit karo unadi website www.teammanjeet.ca.
18: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
19: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
18: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
20: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
18: ਯਾ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
16: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, ਪੀ ਆਰ ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ ਓ ਸੀ ਆਈ ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 905-678-1200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
21: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
22: ਓ ਭਰਾਵਾ, ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
21: ਸੱਚੀ?
22: ਓ ਮੁੱਚੀ,
21: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
22: ਇਹਨਾਂ ਕੋਲ ਸਾਲਾਂ ਦਾ ਤਜਰਬਾ।
21: ਹੁਣ ਐਡਰੈਸ ਵੀ ਲਿਖਾ।
22: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀ ਕੋਕ, ਯੂਨਿਟ 5।
21: ਕਾਲ 647 70 646-927-647-706-927-647-706-927.
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
14: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
23: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
24: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ
25: ਪੰਜਾਬੀ ਦਿਲ ਅੰਗਰੇਜ਼ੀ ਵਾਈ CJMR ਇਸ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ।

0: CJM ਔਰ 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ 11:10 ਹੋ ਚੁੱਕੇ ਨੇ ਫਰਾਈਡੇ ਦਾ ਦਿਨ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਸਾਡੇ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਰੰਗਲਾ ਪੰਜਾਬ ਸੁਣ ਕੇ ਹਟੇ ਹੋ ਤੇ ਹੁਣ ਵਾਰੀ ਏਸ਼ੀਅਨ ਵਿਜ਼ਨ ਦੀ ਹੈ 11 to 12 ਤੁਹਾਡਾ ਸਾਡਾ ਸਾਥ ਬਹੁਤ ਸਾਰੀ ਗੱਲਾਂ ਬਾਤਾਂ ਅੱਜ ਜਿੱਥੇ ਫਰਾਈਡੇ ਹੈ ਉੱਥੇ ਸਾਡੇ ਕਾਫੀ ਵਪਾਰੀ ਸੱਜਣਾਂ ਦੇ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਪਰੰਤੂ ਉਸ ਤੋਂ ਪਹਿਲਾਂ ਦੱਸ ਦੇ ਕਿ ਸਾਡੇ ਨਾਲ ਜੁੜਨਾ ਚਾਹੁੰਦੇ ਤਾਂ ਵੱਖ ਵੱਖ ਸਾਡੀ ਟੀਮ ਨੇ ਤੁਹਾਡੇ ਵਾਸਤੇ ਪਲੇਟਫਾਰਮਸ ਤਿਆਰ ਕੀਤੇ ਨੇ ਜੀ ਜੇ ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਸਾਨੂੰ ਤੁਸੀਂ ਵਾਇਆ ਫੋਨ ਸੁਣਨਾ ਚਾਹੁੰਦੇ ਹੋ ਤਾਂ 6479101320 ਤੇ ਸੁਣ ਸਕਦੇ ਹੋ 6479101320 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ ਅਮਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਜਿੱਥੇ ਜਿੱਥੇ ਵੀ ਸਾਡੀ ਰੇਂਜ ਪਹੁੰਚ ਰਹੀ ਹੈ ਜੀ ਸਾਨੂੰ ਤੁਸੀਂ ਅਪ ਟੂ ਡੇਟ ਦੱਸ ਹੀ ਰਹੇ ਹੋ ਜੀ ਥੈਂਕ ਯੂ ਸੋ ਮੱਚ ਅਸੀਂ ਮੈਜੋਰਟੀ ਆਫ ਦੀ ਏਰੀਆਜ਼ ਕਵਰ ਕਰ ਚੁੱਕੇ ਹਾਂ ਜੀ ਪਰੰਤੂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਏਰੀਏ ਦੇ ਵਿਚ ਪਹਿਲਾਂ ਆਵਾਜ਼ ਆਉਂਦੀ ਸੀ ਹੁਣ ਨਹੀਂ ਆ ਰਹੀ ਜਾਂ ਨਹੀਂ ਆ ਰਹੀ ਸੀ ਹੁਣ ਆਉਂਦੀ ਹੈ ਜ਼ਰੂਰ ਮੈਨੂੰ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ 4163031515 ਤੇ ਅਗਰ ਤੁਸੀਂ ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਫੋਨ ਦਾ ਸਾਧਨ ਭਾਵ ਤੁਹਾਡੇ ਕੋਲ ਇੰਟਰਨੈਟ ਦਾ ਪਲਾਨ ਹੈ ਤਾਂ ਤੁਸੀਂ ਐਂਡਰਾਇਡ iOS ਡਿਵਾਈਸਿਸ ਤੇ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰ ਸਕਦੇ ਹੋ 1320 ਦਾ ਐਪ ਡਾਊਨਲੋਡ ਕਰ ਸਕਦੇ ਹੋ ਤੇ ਕਾਫੀ ਗੱਡੀਆਂ ਦੇ ਵਿਚ ਆਈ ਹਾਰਟ ਰੇਡੀਓ ਤੇ ਤੁਸੀਂ CJMR 1320 ਨੂੰ ਸੁਣ ਸਕਦੇ ਹੋ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320 IPTV ਬਾਕਸ ਤੇ ਵੱਖ ਵੱਖ ਸਰਵਰਾਂ ਤੇ ਲਾਈਵ ਸਾਨੂੰ ਤੁਸੀਂ ਆਪਣੇ ਘਰ ਬੈਠੇ ਹੀ ਫੁੱਲ ਪ੍ਰੋਡਕਸ਼ਨ ਦੇ ਨਾਲ ਚੈਨਲ ਤੇ ਦੇਖ ਸਕਦੇ ਹੋ ਇਕ ਵਾਰੀ ਫਿਰ ਤੋਂ ਕੋਈ ਵੀ ਗੱਲਬਾਤ ਆਨ ਏਅਰ 905-813-1320 ਮੁੜ ਵਾਪਸ ਬਹੁਤ ਸਾਰੀਆਂ ਇਨਕੁਆਇਰੀਆਂ ਬਹੁਤ ਸਾਰੇ ਕਹਿ ਲਓ ਕਿ ਜਿਹੜੇ ਸਾਡੇ ਨਵੇਂ ਨਵੇਂ ਹੋਸਟ ਜਾਂ ਪੁਰਾਣੇ ਹੋਸਟ ਮੁੜ ਵਾਪਸ ਇਸ ਸਟੇਸ਼ਨ ਤੇ ਆਉਣ ਜਾ ਰਹੇ ਨੇ ਜੀ ਉਨ੍ਹਾਂ ਦਾ ਵੇਰਵਾ ਆਪਾਂ 1-2 ਦਿਨਾਂ ਦੇ ਵਿਚ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਜਦੋਂ ਉਨ੍ਹਾਂ ਦੇ ਕੰਟਰੈਕਟ ਸਾਈਨ ਹੋ ਗਏ ਤਾਂ ਫਿਰ ਉਹ ਆਪਣੇ ਅੰਦਾਜ਼ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਣਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਅੱਜ ਅਸੀਂ ਹਾਜ਼ਰ ਹੋ ਚੁੱਕੇ ਹਾਂ ਜਿੱਥੇ ਪਹਿਲਾਂ ਆਪਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਰੀਮਾ ਜੀ ਹਾਜ਼ਰ ਨੇ ਉਸ ਤੋਂ ਬਾਅਦ 440 ਬਹੁਤ ਸਾਰੀਆਂ ਗੱਲਾਂ ਬਾਤਾਂ ਗੀਤ ਸੰਗੀਤ ਮਨੋਰੰਜਨ ਫਰਾਈਡੇ ਦਾ ਦਿਨ ਹੈ ਜੀ ਕਈਆਂ ਦੇ ਘਰਾਂ ਦੇ ਵਿੱਚ ਪਾਰਟੀਆਂ ਹੋਣਗੀਆਂ ਕਈ ਵਿਆਹ ਕਈ ਰਿਸੈਪਸ਼ਨ ਕਈ ਬਰਥਡੇ ਪਾਰਟੀਜ਼ ਕਈ ਐਨੀਵਰਸਰੀਜ਼ ਅਸੀਂ ਬਾਰ ਬਾਰ ਇੱਕ ਮੈਸੇਜ ਆਲਵੇਜ਼ ਕਹਿੰਦੇ ਹਾਂ ਕਿ ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਔਨ CJMR 1320
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਮੈਂ ਹਰੀਮਾ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਅਮਰੀਕਾ ਸਰਕਾਰ ਵੱਲੋਂ ਪੋਸਟਰ ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੀੜਿਤ ਪਰਿਵਾਰ ਦੇ ਨਾਲ ਮੁਲਾਕਾਤ ਰਾਘਵ ਚੱਡਾ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਲਾਏ ਦੋਸ਼ ਕਿਹਾ ਪੰਜਾਬ ਚ ਨਸ਼ੇ ਦੀ ਹੋਮ ਡਿਲੀਵਰੀ ਹੋਣ ਲੱਗੀ ਪੰਜਾਬ ਚ ਚੋਣਾਂ ਤੋਂ ਪਹਿਲਾਂ ਬੀਜੇਪੀ ਦੀ ਮੈਗਾ ਐਂਟਰੀ ਡਰੱਗਸ ਡਰਾਈਵ ਸ਼ੁਰੂ ਬਹਿਬਲ ਕਲਾਂ ਕੇਸ ਵਿਚ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਸੁਖਬੀਰ ਬਾਦਲ ਵਕੀਲ ਪਹੁੰਚੇ ਆਮ ਆਦਮੀ ਪਾਰਟੀ ਨੇਤਾ ਨੇ ਕਿਹਾ ਬੀਜੇਪੀ ਤੇ ਅਕਾਲੀਆਂ ਦਾ ਸਮਝੌਤਾ ਹੋ ਗਿਆ ਪਾਰਟੀ ਬਚਾ ਲਵੇਗੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਸਰਕਾਰ ਦੀ ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਐਕਸ ਰਾਹੀਂ ਸਾਹਮਣੇ ਆਏ ਇੱਕ ਪੋਸਟਰ ਦੇ ਵਿਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਦਿੱਲੀ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੂੰ ਇਹ ਮਾਮਲਾ ਕੂਟਨੀਤਿਕ ਤੌਰ ਤੇ ਅਮਰੀਕਾ ਸਰਕਾਰ ਕੋਲ ਚੁੱਕਣ ਦੀ ਅਪੀਲ ਕੀਤੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਅਮਰੀਕਾ ਦੇ ਵਿਕਾਸ ਤੇ ਆਰਥਿਕ ਤਰੱਕੀ ਦੇ ਵਿਚ ਪੰਜਾਬੀਆਂ ਨੇ ਆਪਣੀ ਮਿਹਨਤ ਇਮਾਨਦਾਰੀ ਤੇ ਹੁਨਰ ਦੇ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਟਰੱਕ ਚਲਾਣ ਸਮੇਤ ਵੱਖ ਵੱਖ ਖੇਤਰਾਂ ਦੇ ਵਿਚ ਸਿੱਖ ਤੇ ਪੰਜਾਬੀ ਆਪਣੀ ਮਿਹਨਤ ਦੇ ਨਾਲ ਅੱਗੇ ਵਧੇ ਨੇ ਤੇ ਅਮਰੀਕੀ ਸਮਾਜ ਦੀ ਸੇਵਾ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਪੋਸਟਰ ਦੇ ਵਿਚ ਮਿਸਟਰ ਸਿੰਘ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਕੇ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਨਸਲੀ ਭਾਈਚਾਰਕ ਪੱਖਪਾਤ ਸੋਚ ਨੂੰ ਦਰਸਾਉਂਦਾ ਵਿਕਸਿਤ ਕਹੇ ਜਾਣ ਵਾਲੇ ਦੇਸ਼ ਦੇ ਲਈ ਅਜਿਹੀ ਸੋਚ ਹੋਰ ਵੀ ਜ਼ਿਆਦਾ ਦੁਖਦਾਈ ਹੈ ਉਧਰ ਅਮਰੀਕਾ ਨੇ ਇਸ ਮਾਮਲੇ ਚ ਜਵਾਬ ਦਿੱਤਾ ਹੈ ਕਿ ਵੱਡੇ ਹਾਦਸੇ ਦੇ ਜ਼ਿੰਮੇਦਾਰ ਹਰਜਿੰਦਰ ਸਿੰਘ ਨੂੰ ਅਸੀਂ ਦਿਖਾਇਆ ਅਤੇ ਇਸ ਦੇ ਨਾਲ ਹੀ ਅਮਰੀਕਾ ਨੇ ਮਿਸਟਰ ਸਿੰਘ ਸੈਲਫ ਡੈਪੋਟੇਸ਼ਨ ਕਹਿਣ ਵਾਲਾ ਇਹ ਪੋਸਟਰ ਹਟਾ ਦਿੱਤਾ ਗੰਭੀਰ ਧੜੇਬੰਦੀ ਨਾਲ ਨਾਲ ਜੂਝ ਰਹੀ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ 2027 ਵਿਧਾਨ ਸਭਾ ਚੋਣਾਂ ਦੇ ਲਈ ਕਿਸੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਸੰਭਾਵਨਾ ਨਹੀਂ ਜਾਪਰੀ ਹੈ। ਸਚਿਨ ਪਾਇਲਟ ਦੇ ਪੰਜਾਬ ਦੇ AICC ਜਨਰਲ ਸਕੱਤਰ ਇੰਚਾਰਜ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੇ ਨਾਲ ਭਵਿੱਖ ਤੇ ਨਜ਼ਰ ਰੱਖਦੀਆਂ ਆਪਣੀ ਚੋਣ ਰਣਨੀਤੀ ਨੂੰ ਚੁੱਪ ਚਾਪ ਬਦਲ ਲਿਆ। ਪਿਛਲੇ ਦੋ ਚੋਣਾਂ ਦੇ ਉਲਟ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਇਸ ਵਾਰ ਚੋਣਾਂ ਤੋਂ ਬਾਅਦ ਕਿਸੇ ਵੀ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਪੇਸ਼ ਨਾ ਕਰਨ ਦੇ ਨਤੀਜਿਆਂ ਨੂੰ ਹੀ ਬੋਲਣ ਦੇਣ ਦਾ ਫੈਸਲਾ ਕੀਤਾ। ਹਾਈਕਮਾਨ ਦਾ ਸੁਨੇਹਾ ਬਿਲਕੁਲ ਸਪਸ਼ਟ ਹੈ, ਪਹਿਲਾਂ ਚੋਣ ਹੈ ਬਾਅਦ ਵਿਚ ਮੁੱਖ ਮੰਤਰੀ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515।
2: ਉਧਰ ਰਾਘਵ ਚੱਡਾ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨੇ ਲਾਉਂਦੇ ਨਜ਼ਰ ਆ ਰਹੇ ਨੇ। ਕਦੇ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਮੇਰੇ ਨਾਲ ਐਕਸ ਗਰਲਫ੍ਰੈਂਡ ਵਰਗਾ ਬਿਹੇਵ ਕਰ ਰਹੀ ਹੈ, ਤੇ ਹੁਣ ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੀ ਆਪ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਕੂਮਤ ਦੌਰਾਨ ਪੰਜਾਬ 'ਚ ਚਿੱਟੇ ਦੀ ਹੋਣ ਤੇ ਆਨਲਾਈਨ ਡਿਲੀਵਰੀ ਹੋਣ ਲੱਗੀ ਹੈ। ਹਾਲਾਂਕਿ ਆਪ ਤੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਰਾਘਵ ਚੱਡਾ ਖੁਦ ਕੁਝ ਵਰੇ ਪੰਜਾਬ ਸਰਕਾਰ ਦਾ ਅਹਿਮ ਹਿੱਸਾ ਵੀ ਰਹੇ ਨੇ, ਪਰ ਅੱਜ ਰਾਘਵ ਚੱਡਾ ਨੇ ਆਪਣੇ ਸੁਰ ਬਦਲ ਰਹੇ ਨੇ। ਪਿਛਲੇ ਡੇਢ ਦਹਾਕੇ ਤੋਂ ਪੰਜਾਬ 'ਚ ਨਸ਼ੇ ਵਿਕ ਰਹੇ ਨੇ ਅਤੇ ਮੌਜੂਦਾ ਸਰਕਾਰ ਦੌਰਾਨ ਨਸ਼ਿਆਂ ਦੇ ਕਹਿਰ ਵਧਣ ਦੀ ਗੱਲ ਮੰਨੀ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਮੈਗਾ ਐਂਟਰੀ ਡਰੱਗ ਡਰਾਈਵ ਸ਼ੁਰੂ ਕਰ ਰਹੀ ਹੈ। ਬੀਜੇਪੀ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਤੋਂ ਇਸ ਦੀ ਸ਼ੁਰੂਆਤ ਕਰਨਗੇ, ਜੋ 13 ਦਿਨ ਦੇ ਵਿਚ ਰਾਜ ਦੇ ਸਾਰੀਆਂ 117 ਵਿਧਾਨ ਸਭਾ ਸੀਟਾਂ ਨੂੰ ਕਵਰ ਕਰੇਗੀ। ਇਸ ਲਈ 4 ਅਲੱਗ ਅਲੱਗ ਰੂਟ ਤਿਆਰ ਕੀਤੇ ਗਏ ਨੇ। ਯਾਤਰਾ ਕਰੀਬ 4000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਚਾਰੋਂ ਯਾਤਰਾਵਾਂ ਇਕੱਠਿਆਂ ਦਿੱਲੀ ਦੇ ਦੇਵੀ ਤਲਾਬ ਮੰਦਰ 'ਚ ਖਤਮ ਹੋਣਗੀਆਂ। ਇਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਣਗੇ। ਯਾਤਰਾ ਦੇ ਦੌਰਾਨ ਨਸ਼ਾ ਪੀੜਤਾ ਪਰਿਵਾਰ, NGO, ਸਪੋਰਟਸ ਕਲੱਬ ਤੇ ਪਿੰਡ ਦੀਆਂ ਕਮੇਟੀਆਂ ਦੇ ਨਾਲ ਜੁੜੇ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਕੌਮੀ ਅਨੁਸੂਚਿਤ ਜਾਤੀ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਗੁਲਜ਼ਾਰ ਸਿੰਘ ਤੂਰ ਬੰਜਾਰਾ ਦੀ ਖੁਦਕੁਸ਼ੀ ਮਾਮਲੇ ਸਬੰਧੀ ਪਿੰਡ ਤੂਰ ਬੰਜਾਰਾ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਉਨ੍ਹਾਂ ਨੂੰ ਕਮਿਸ਼ਨ ਚੰਡੀਗੜ੍ਹ ਦਫ਼ਤਰ ਦੇ ਡਾਇਰੈਕਟਰ ਡਾ. ਆਰ. ਸਟਾਲਿਨ, ਡਾ. DC ਸੰਗਰੂਰ, DIG, SSP ਸੰਗਰੂਰ ਅਤੇ SDM ਦਿੜਬਾ ਹਾਜ਼ਰ ਸਨ। ਪੀੜਤ ਪਰਿਵਾਰ ਦੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਬਹੁਤ ਹੀ ਗੰਭੀਰ ਤੇ ਸੰਵੇਦਨਸ਼ੀਲ ਮਾਮਲਾ ਹੈ, ਕਿਉਂਕਿ ਉਹ ਵਿੱਤ ਮੰਤਰੀ ਦੇ ਸਮਾਗਮ 'ਚ ਨਸ਼ਿਆਂ ਖਿਲਾਫ਼ ਆਵਾਜ਼ ਚੁੱਕ ਰਿਹਾ ਸੀ। ਉਸ ਨੂੰ ਡਰਾਇਆ ਧਮਕਾਇਆ ਗਿਆ, ਜਿਸ ਕਾਰਨ ਉਸਨੇ ਆਪਣੀ ਜਾਨ ਗਵਾ ਦਿੱਤੀ ਹੈ। ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਅੱਜ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਸਿੱਟ ਮੇਨ ਆਫਿਸ 'ਚ ਬੁਲਾਇਆ ਗਿਆ ਸੀ, ਪਰ ਉੱਥੇ ਨਹੀਂ ਪਹੁੰਚੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਰਣਵੀਰ ਸਿੰਘ ਢੀਂਡਸਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੁਖਬੀਰ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਨੇ, ਇਹਦੀ ਵਜ੍ਹਾ ਹੈ ਕਿ ਬੀਜੇਪੀ ਤੇ ਅਕਾਲੀ ਦਲ ਦੇ ਵਿਚਕਾਰ ਸਮਝੌਤਾ ਹੋ ਰਿਹਾ। ਪੰਜਾਬ 'ਚ ਕੋਲੇ ਦੀ ਕਮੀ ਕਾਰਨ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ। ਬਿਜਲੀ ਜਨਰੇਸ਼ਨ ਸਿੱਧੇ ਸਿੱਧੇ ਥਰਮਲ ਪਲਾਂਟਾਂ ਤੇ ਡਿਪੈਂਡ ਹੈ ਤੇ ਕੋਈ ਵੀ ਥਰਮਲ ਪਲਾਂਟ ਪੂਰੀ ਕਪੈਸਿਟੀ ਦੇ ਹਿਸਾਬ ਦੇ ਨਾਲ ਬਿਜਲੀ ਉਤਪਾਦਨ ਨਹੀਂ ਕਰ ਰਿਹਾ। ਨਤੀਜਾ ਇਹ ਹੈ ਕਿ ਸੂਬੇ 'ਚ ਬਿਜਲੀ ਘਾਟ ਬਣੀ ਹੋਈ ਹੈ ਅਤੇ ਬਿਜਲੀ ਦਾ ਸੰਕਟ ਲਗਾਤਾਰ ਮੰਡਰਾ ਰਿਹਾ। ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ 'ਚੋਂ 3 'ਚੋਂ 1 ਯੂਨਿਟ ਕੱਲ੍ਹ ਤੋਂ ਹੀ ਬੰਦ ਹੈ। ਵੀਰਵਾਰ ਦੇ ਰਾਤ ਤੋਂ ਹੀ ਰਾਜਪੁਰਾ ਥਰਮਲ ਪਲਾਂਟ ਦਾ 1 ਯੂਨਿਟ ਬੰਦ ਹੈ। ਦੇਰ ਰਾਤ ਤੋਂ ਹੁਣ ਤੱਕ ਸਿਰਫ 2 ਪ੍ਰਾਈਵੇਟ ਪਲਾਂਟਾਂ 'ਚ 1-1 ਯੂਨਿਟ ਤੇ 1 ਸਰਕਾਰੀ ਪਲਾਂਟ ਦੇ ਵਿਚ 1 ਯੂਨਿਟ 'ਚ ਬਿਜਲੀ ਉਤਪਾਦਨ ਨਹੀਂ ਹੋ ਰਿਹਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: You're listening to CNN Toronto, Chawla News Network, Toronto.

0: 216-213-1165.
1: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
1: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ। 905-458-0075, 905-458-0075। ਮੇਪਲ ਵਨ ਕਿਚਨ ਐਂਡ ਬਾਥ ਇੰਕ।
3: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
4: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ CJMR 1320 AM ਤੇ। ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ, ਫਰਾਈਡੇ ਦਾ ਦਿਨ ਤੇ ਫਰਾਈਡੇ ਦੇ ਦਿਨ ਨੂੰ ਅੱਜ ਵਿਸ਼ੇਸ਼ ਤੌਰ ਤੇ ਇਸ ਸੈਗਮੈਂਟ ਨੂੰ ਸਪਾਂਸਰ ਕਰ ਰਹੇ ਹਨ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੇ ਜੀ। ਆਈ ਆਲਵੇਜ਼ ਸੇ ਕਿ ਇੱਕੋ ਛੱਤ ਥੱਲੇ ਤੁਹਾਨੂੰ ਹਰ ਇੱਕ ਸਹੂਲਤ ਇੱਥੋਂ ਮਿਲ ਜਾਵੇਗੀ, ਚਾਹੇ ਉਹ OCI ਹੋਵੇ, PR ਕਾਰਡ ਹੋਵੇ, ਪਾਸਪੋਰਟ ਰਿਨਿਊਅਲ ਹੋਵੇ, ਸਿਟੀਜ਼ਨਸ਼ਿਪ ਹੋਵੇ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਮੈਂ ਕਹਿੰਦਾ ਚੱਟ ਮੰਗਣੀ ਪੱਟ ਵਿਆਹ ਵਾਲੀ ਗੱਲ ਹੈ, ਬਿਕਾਜ਼ ਐਵਰੀਥਿੰਗ ਇਜ਼ ਡਨ ਇਨ ਹਾਊਸ। 905-678-1200 ਲੈਂਦੇ ਤੇ ਚੜਦੇ ਪੰਜਾਬ ਦੀਆਂ ਡੀਲਾਂ, ਆਲ ਇਨਕਲੂਸਿਵ ਪੈਕੇਜ ਦੀਆਂ ਡੀਲਾਂ ਦਾ ਡਾਲਾ ਕੀ ਕੁਛ ਅਵਤਾਰ ਜੀ ਲੈ ਕੇ ਆਏ ਨੇ, ਅੱਜ ਕਰਦੇ ਹਾਂ ਉਹਨਾਂ ਦਾ ਸਵਾਗਤ। ਅਵਤਾਰ ਜੀ, ਵੈਰੀ ਵੈਰੀ ਗੁੱਡ ਮਾਰਨਿੰਗ।
5: ਵੈਰੀ ਵੈਰੀ ਗੁੱਡ ਮਾਰਨਿੰਗ ਅਰਸ਼ ਜੀ ਐਂਡ ਸਾਰੇ ਸੋਨਾਂ ਦੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
4: ਕੀ ਹਾਲ ਚਾਲ, ਠੀਕ ਠਾਕ ਹੋ?
5: ਬਿਲਕੁਲ ਠੀਕ ਠਾਕ ਜੀ, ਬਾਬਾ ਜੀ ਦੀ ਮਿਹਰ।
4: ਫਰਾਈਡੇ ਦਾ ਦਿਨ ਤੇ ਕੱਢੋ ਫਿਰ ਡੀਲਾਂ ਦਾ ਡਾਲਾ, ਬਿਕਾਜ਼ ਇਹ ਜਿਹੜਾ ਮੈਂ ਅਵਤਾਰ ਜੀ, ਇਹ ਜਿਹੜਾ ਮਹੀਨਾ ਹੁੰਦਾ ਨਾ, ਇਹ ਮਹੀਨਾ ਲੋਕ ਸੋਚਣ ਨੂੰ ਅਸੀਂ ਮਜਬੂਰ ਕਰ ਦਿੰਦੇ ਆ ਕਿ ਯਾਰ ਹੁਣ ਚੱਲੀਏ ਇੰਡੀਆ ਨੂੰ, 6 ਮਹੀਨੇ ਇੱਥੇ ਤੇ 6 ਮਹੀਨੇ ਉੱਥੇ ਵਾਲਾ ਜਿਹੜਾ ਸਿਸਟਮ ਹੈ ਉਹ ਹੁਣ ਇਸ ਮਹੀਨੇ ਸ਼ੁਰੂ ਹੋ ਜਾਂਦਾ ਜੀ। ਕਈਆਂ ਦੇ ਵਿਆਹ ਹੁੰਦੇ ਨੇ, ਉੱਥੇ ਪ੍ਰਿਪੇਅਰ ਹੁੰਦੇ ਨੇ, ਕਈਆਂ ਨੇ ਲੋਹੜੀ ਮਨਾਉਣੀ ਹੈ, ਕਈਆਂ ਨੇ ਦੀਵਾਲੀ ਮਨਾਉਣੀ ਹੈ, ਕਈਆਂ ਨੇ ਬਸੰਤ ਮਨਾਉਣੀ ਹੈ, ਕਈਆਂ ਨੇ ਨਵਾਂ ਸਾਲ ਮਨਾਉਣਾ ਹੈ। ਸੋ ਇਹ ਜਿਹੜਾ ਟਾਈਮ ਹੈ ਜੋ ਸਪਟੈਂਬਰ ਦਾ ਮਹੀਨਾ ਹੈ, ਪਰਫੈਕਟ ਟਾਈਮ ਹੈ ਟੂ ਬੁੱਕ ਯੂਰ ਟਿਕਟਸ।
5: ਬਿਲਕੁਲ ਜੀ ਬਿਲਕੁਲ, ਜੇ ਕੋਈ ਹੁਣ ਪਹਿਲਾਂ ਧਮਾਕਾ ਇਹ ਹੈ ਜੀ, ਜੇ ਕੋਈ ਸ਼ਾਰਟ ਟਰਮ ਲਈ ਜਾਣਾ ਚਾਹੁੰਦਾ, ਜਿਵੇਂ ਕੋਈ ਸਪਤੰਬਰ ਚ ਜਾ ਕੇ ਅਕਤੂਬਰ ਐਂਡ ਚ ਜਾਂ ਨਵੰਬਰ ਦੇ ਫਸਟ ਵੀਕ ਆਉਣਾ ਚਾਹੁੰਦਾ, ਅਨਬਲੀਵੇਬਲ ਡੀਲ ਹੋਊਗੀ ਜੀ ਬੈਗਾਂ ਦੇ ਨਾਲ, ਅਨਬਲੀਵੇਬਲ। ਸੋਚਿਆ ਨਹੀਂ ਹੋਊਗਾ ਤੁਸੀਂ ਕਦੇ, 1,075 ਡਾਲਰ। ਬਿਲਕੁਲ ਜੀ, 1,075 ਡਾਲਰ ਦੇ ਵਿੱਚ ਰਿਟਰਨ ਟਿਕਟ ਦਿੱਤੀ ਜਾ ਰਹੀ ਹੈ ਸਪਤੰਬਰ ਚ ਜਾ ਕੇ ਅਕਤੂਬਰ ਐਂਡ ਜਾਂ ਨਵੰਬਰ ਦੇ
4: ਵਿੱਚ। ਵੇਟ ਵੇਟ ਵੇਟ ਵੇਟ, ਅਵਤਾਰ ਜੀ ਰਿਟਰਨ ਟਿਕਟ?
5: ਬਿਲਕੁਲ ਜੀ, 200% ਰਿਟਰਨ ਟਿਕਟ ਹੈ, ਪਰ ਡੇਟਾ ਸਾਡੇ ਤੇ ਛੱਡਦੇ ਜੀ, ਅਸੀਂ ਫਲੈਕਸੀਬਲ 1-2 ਦਿਨ, 4-5 ਦਿਨ ਅੱਗੇ ਪਿੱਛੇ ਕਰਕੇ ਅਸੀਂ ਤੁਹਾਨੂੰ ਪ੍ਰਾਈਜ਼ ਕੱਢ ਕੇ ਦੇਵਾਂਗੇ ਜੀ। ਬਹੁਤ ਬਹੁਤ ਰੀਜ਼ਨੇਬਲ ਹੈ, ਔਰ ਕੱਲ ਆਇਆ ਸੀ ਪ੍ਰਾਈਜ਼, ਬੜਾ ਸੋਹਣਾ ਵਿਕਿਆ ਜੀ, ਇਹ ਅਨਬਲੀਵੇਬਲ।
4: ਟੈਚੀ 2?
5: ਬਿਲਕੁਲ ਜੀ, ਟੈਚੀ 2 ਦੇ ਨਾਲ ਡੀਲ ਬੜੀ ਸੋਹਣੀ ਆਈ ਹੈ ਇਹ ਜੀ। ਉਸ ਤੋਂ ਬਾਅਦ ਮੈਨੂੰ ਤੇ ਜੀ ਕਈ ਵਾਰ ਇਹ ਹੁੰਦਾ ਵਾ 1-2 ਦਿਨ ਦਿੰਦੇ ਹੀ ਸ਼ਰਮ ਆ ਜਾਂਦੀ ਹੈ ਵੀ ਹਾਏ ਹਾਏ, ਜੇ 1,075 ਦੀ ਰਿਟਰਨ ਦਿੱਤੀ ਹੈ, ਜੇ ਮੈਂ 850 ਡਾਲਰ ਦੀ 1,90 ਕਹੂੰਗਾ ਤੇ ਕਿੰਨੀ ਉਹ ਗੱਲ ਹੋ ਜਾਂਦੀ ਹੈ ਕਿ ਡਾਊਨ ਵਾਲੀ ਗੱਲ ਹੈ, ਹੈ ਨਾ ਜੀ। ਏਅਰਲਾਈਨ ਦਾ ਡਿਫਰੈਂਟ ਡਿਫਰੈਂਟ ਵੇ ਹੁੰਦਾ ਜੀ ਕੰਮ ਕਰਨ ਦਾ। ਸੋ ਇਹਦੇ ਬੇਸ ਦੇ ਉੱਤੇ ਮੈਂ ਤਾਂ ਆਲਵੇਜ਼ ਇਹ ਕਹਿੰਦਾ ਜੀ, ਜਿਹੜੀ ਟਿਕਟ ਆ ਹਮੇਸ਼ਾ ਡਿਪੈਂਡ ਕਰਦਾ ਡੇਟਾਂ ਦੇ ਉੱਤੇ ਜਿਹੜੀਆਂ

0: ਡੇਟਾਂ ਮੈਂ ਤੁਹਾਨੂੰ ਦਿੱਤੀਆਂ ਇਹ ਸਤੰਬਰ ਚ ਜਾ ਕੇ ਅਕਤੂਬਰ ਐਂਡ ਜਾਂ ਨਵੰਬਰ ਦੇ ਵਿੱਚ ਆਓ, ਕੁਛ ਕੁਛ ਡੇਟਾਂ ਤੇ ਅਵੇਲੇਬਲ ਹੈ, ਕਿਤੇ ਨਹੀਂ ਹੁੰਦੀ ਅਵੇਲੇਬਲ। ਅਰਸ਼ ਜੀ ਮੈਂ ਤੁਹਾਨੂੰ ਆਲਵੇਜ਼ ਕਹਿੰਦਾ ਪ੍ਰਾਈਸ ਸਾਡਾ ਗਰੰਟਡ ਹੁੰਦਾ, ਵਧੀਆ ਹੁੰਦਾ, ਟੌਪ ਦਾ ਹੁੰਦਾ। ਤੇ ਹੁਣ ਇਹੀ ਵਨ ਵੇ ਪ੍ਰਾਈਸ ਲੈਣਾ ਹੋਵੇ ਤੁਹਾਨੂੰ $800 ਦੇ ਵਿੱਚ ਮੈਂ ਵਨ ਵੇ ਪ੍ਰਾਈਸ ਦਵਾ ਸਕਦਾ। ਮੈਂ ਉਹੀ ਕਹਿੰਦਾ ਸ਼ਰਮ ਵਾਲੀ ਗੱਲ ਹੁੰਦੀ ਕਈ ਵਾਰ ਤਾਂ ਮੈਂ ਕੁਛ ਕਹਿ ਨਹੀਂ ਸਕਦਾ ਹੁੰਦਾ। ਤੇ ਉਸ ਤੋਂ ਬਾਅਦ ਸਪੈਸ਼ਲ ਸਾਡੇ ਕੋਲ ਇੱਕ 17 ਤਰੀਕ ਟੋਰਾਂਟੋ ਤੋਂ ਅੰਮ੍ਰਿਤਸਰ ਦੀ ਵਨ ਵੇ ਫਲਾਈਟ ਜਿਹੜੀ ਕਿ ਵੈਸੇ $1,300 ਦੀ ਆ, ਅੱਜ ਜੇ ਤੁਸੀਂ ਸਾਡੇ ਕੋਲ ਕੋਈ ਲਊਗਾ ਤੇ ਤੁਹਾਨੂੰ 1,189 ਦੀ ਦੇ ਦਿੱਤੀ
1: ਜਾਊਗੀ
0: 17 ਸਤੰਬਰ ਤੇ, ਸਿਰਫ 17 ਸਤੰਬਰ ਤੇ। ਹੁਣ ਤੇ ਕੁਛ ਸੀਟਾਂ ਬਖੀਆਂ, ਉਹ ਤੁਹਾਨੂੰ 17 ਤੇ 1,099 ਦੀ ਦਿੱਤੀ ਜਾਊਗੀ। ਉਸ ਤੋਂ ਬਾਅਦ ਜਿਵੇਂ ਕਹਿੰਦੇ ਵੀ ਹਰ ਰੋਜ਼ ਨਵਾਂ ਰੇਟ ਹੈ ਜੀ, ਹਰ ਰੋਜ਼ ਕੋਈ ਫਿਕਸ ਰੇਟ ਨਹੀਂ, ਹਰ 2-4-5 ਘੰਟੇ ਬਾਅਦ ਚੇਂਜ ਹੋ ਜਾਂਦਾ। ਸੋ ਜਿਹੜੀਆਂ ਤੁਹਾਡੀਆਂ ਡੇਟਾਂ ਦੇ ਮੁਤਾਬਕ ਵੀ ਕਸਟਮਾਈਜ਼ ਕਰ ਸਕਦੇ ਆ। ਸੋ ਕਾਲ ਕਰ ਲਿਆ ਕਰੋ ਹਮੇਸ਼ਾ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਸੱਤੋ ਦਿਨ ਖੋਲਦਾ ਜੀ, ਤੁਹਾਨੂੰ ਪਤਾ ਵਾ ਸਵੇਰੇ 9:30 ਤੋਂ 7 ਵਜੇ ਤੱਕ ਦੋਨੇ ਆਫਿਸ ਮੇਰੇ ਡੈਰੀ ਐਂਡ ਏਅਰਪੋਰਟ, ਦੂਸਰਾ ਮਾਲਟਨ ਜਿਹੜਾ ਇਹ ਮਾਲਟਨ ਦੇ ਵਿੱਚ ਆ, ਦੂਸਰਾ ਹੈਗਾ ਬ੍ਰਾਂਪਟਨ ਦੇ ਵਿੱਚ ਗੌਰ ਐਂਡ ਅਬਨੇਜ਼ਰ ਦੇ ਉੱਤੇ। ਤੇ ਜਦੋਂ ਮਰਜ਼ੀ ਤੁਸੀਂ ਵਿਜਿਟ ਕਰ ਸਕਦੇ ਹੋ। ਤੇ ਜੇ ਕਿਸੇ ਨੇ ਆਨ ਕਾਲ ਵੀ ਇਨਕੁਆਇਰੀ ਲੈਣੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਸੀਂ ਬੈਠੇ ਹੁੰਦੇ ਹਾਂ। ਔਰ ਬਾਕੀ ਰਹਿ ਗਈ ਗੱਲ ਜੀ 6 ਮਹੀਨੇ ਵਾਲੀ ਗੱਲ, ਉਹ ਸਾਡੇ ਕੋਲ ਉਹ ਵੀ ਬਹੁਤ ਵਧੀਆ ਪ੍ਰਾਈਸ ਹੈਗੇ ਜੀ, ਨਾਨ ਰਿਫੰਡੇਬਲ ਵੀ ਹੈਗੇ ਆ, ਰਿਫੰਡੇਬਲ ਵੀ ਹੈਗੇ। ਪਲੀਜ਼ ਇਹ ਜ਼ਰੂਰ ਕਹਿੰਦਾ ਵਾ ਜਦੋਂ ਵੀ ਤੁਸੀਂ ਆਪਦੀ ਟਿਕਟ ਲੈਣੀ ਹੈ ਜ਼ਰੂਰ ਚੈੱਕ ਕਰਿਆ ਕਰੋ ਸਾਡੇ ਨਾਲ ਜਾਂ ਕਿਸੇ ਹੋਰ ਟ੍ਰਾਂਜੈਕਸ਼ਨ ਨਾਲ ਵੀ ਇਹ ਟਿਕਟ ਰਿਫੰਡੇਬਲ ਆ ਜਾਂ ਨਾਨ ਰਿਫੰਡੇਬਲ ਆ, ਚੇਂਜੇਬਲ ਆ ਜਾਂ ਨਾਨ ਚੇਂਜੇਬਲ ਆ। ਕਿਉਂਕਿ ਪਤਾ ਕੀ ਹੁੰਦਾ ਜੀ, ਇਹ ਚੀਜ਼ਾਂ ਫੈਸਿਲਿਟੀ ਹੁੰਦੀਆਂ, ਅਸੀਂ ਜੇ ਤੁਸੀਂ ਸਾਨੂੰ ਦੱਸੋਗੇ ਵੀ ਤੁਸੀਂ ਕਾਹਦੇ ਲਈ ਜਾ ਰਹੇ ਹੋ, ਤੁਸੀਂ ਚੇਂਜ ਕਰਾਉਣ ਦੀ ਕੋਈ ਤੁਹਾਡੇ ਵਿੱਚ ਹੈਗੀ ਆ ਵੀ ਅਸੀਂ ਚੇਂਜ ਕਰਾਉਣੀ ਹੈ, ਤੇ ਫਿਰ ਅਸੀਂ ਆਲਵੇਜ਼ ਰਿਕਮੈਂਡ ਕਰੀ ਦੀ 91 ਲੈ ਕੇ ਜਾਓ। ਕਿਉਂਕਿ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਜੀ, ਫਿਰ ਬਾਅਦ ਦੇ ਵਿੱਚ ਬੰਦਾ ਸਟੱਕ ਹੋ ਜਾਂਦਾ। ਸੋ ਮੈਂ ਨੀ ਚਾਹੁੰਦਾ ਇਹ ਗੱਲਾਂ ਤੇ ਸਟੱਕ ਹੋਇਆ ਜਾਵੇ। ਸੋ ਇਹ ਗੱਲਾਂ ਦਾ ਖਿਆਲ ਰੱਖਿਆ ਜਾਵੇ। ਸੋ ਕਾਲ ਕਰਨੀ ਹੈ ਕਟਾਰੀਆ ਟੂਰ ਐਂਡ ਟਰੈਵਲ, ਤੇ ਬਾਕੀ ਜਿਵੇਂ ਤੁਸੀਂ ਕਹਿੰਦੇ ਆ ਜੀ, ਇੱਕੋ ਹੀ ਛੱਤ ਥੱਲੇ ਟਰੈਵਲ ਰਿਲੇਟਡ ਕੋਈ ਵੀ ਕੰਮ ਹੋਵੇ, ਜੇ ਕੋਈ ਪੇਪਰ ਵਰਕ ਕਰਾਉਣਾ ਹੈਗਾ, ਕਿਸੇ ਨੇ ਈ ਵੀਜ਼ਾ ਲੈਣਾ, ਪਾਸਪੋਰਟ ਬਣਾਉਣਾ, ਚਾਹੇ OCA ਲੈਣੀ ਹੈ, EOCA ਲੈਣੀ ਹੈ, ਚਾਹੇ UK ਦਾ ਵੀਜ਼ਾ, ਯੂਰਪ ਦਾ ਵੀਜ਼ਾ, ਆਪਣਾ ਨੇਪਾਲ ਦਾ ਵੀਜ਼ਾ, ਕਿਤੋਂ ਦਾ ਵੀ ਵੀਜ਼ਾ ਲੈਣਾ, ਪੇਪਰ ਵਰਕ ਕੋਈ ਵੀ ਕਰਾਉਣਾ, PR ਹੋ ਗਿਆ ਜਾਂ ਚਾਹੇ ਸਿਟੀਜ਼ਨ ਦੇ ਪੇਪਰ ਭਰਾਉਣੇ ਜਾਂ US ਦਾ ਕੋਈ ਵੀ ਕੰਮ ਆ, US ਦਾ ਵੀਜ਼ਾ ਭਰਾਉਣਾ, ਜਾਂ ਤੁਸੀਂ US ਦੀ ਅਪਾਇੰਟਮੈਂਟ ਜਲਦੀ ਲੈਣੀ ਹੈ। ਹਜੇ ਜੀ ਰੀਸੈਂਟਲੀ ਪਰਸੋਂ ਦੀ ਅਪਾਇੰਟਮੈਂਟ ਦਵਾ ਕੇ ਦਿੱਤੀ ਹੈ ਜੀ ਉਹਨਾਂ ਨੂੰ, ਮਤਲਬ ਮੰਡੇ ਸਵੇਰ ਦੀ ਹੈਗੀ ਆ। ਸੋ ਇਹ ਚੀਜ਼ਾਂ ਸਾਡੇ ਕੋਲ ਸਭ ਕੁਛ ਅਵੇਲੇਬਲ ਹੈਗਾ, ਤੇ ਤੁਹਾਨੂੰ ਔਨ ਏਅਰ ਗਰੰਟੀ ਕਰਦੇ ਜੀ, ਜਿਹੜੀ US ਦੀ ਅਪਾਇੰਟਮੈਂਟ ਦੀ ਸਰਵਿਸ ਫੀਸ ਹੋਊਗੀ, ਜੇ ਤੁਹਾਨੂੰ 3 ਮਹੀਨੇ ਦੇ ਵਿੱਚ ਡੇਟ ਨਹੀਂ ਮਿਲੀ ਤੇ ਤੁਹਾਨੂੰ ਫੁੱਲ ਰਿਫੰਡ ਹੋਏਗਾ ਜੀ, ਇਹ ਗਰੰਟੀ ਹੈ ਸਾਡੀ। ਸੋ ਇਹ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਜਦੋਂ ਮਰਜ਼ੀ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ ਤੇ 905-678-1200, ਤੇ ਪਲੀਜ਼ ਇਹ ਸਾਰਾ ਕੁਝ ਕਰਨ ਤੋਂ ਬਾਅਦ ਇੰਸ਼ੋਰੈਂਸ ਵੀ ਜ਼ਰੂਰ ਪੁੱਛਿਆ ਕਰੋ।
1: ਬਿਲਕੁਲ,
0: ਇੰਸ਼ੋਰੈਂਸ ਅੱਜ ਕੱਲ ਬਹੁਤ ਜ਼ਰੂਰੀ ਹੈ ਕਿਉਂਕਿ ਟਿਕਟਾਂ ਬਹੁਤ 90% ਨਾਨ ਰਿਫੰਡੇਬਲ, ਨਾਨ ਚੇਂਜੇਬਲ ਹੈ। ਸੋ ਇਹ ਚੀਜ਼ਾਂ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ। ਟਰੈਵਲ ਇੰਸ਼ੋਰੈਂਸ ਕੋਈ ਵੀ ਹੋਵੇ, ਚਾਹੇ ਵਿਜ਼ਟਰ ਟੂ ਕੈਨੇਡਾ ਹੋਵੇ, ਚਾਹੇ ਸੁਪਰ ਵੀਜ਼ਾ ਇੰਸ਼ੋਰੈਂਸ ਹੋਵੇ, ਹਰ ਤਰ੍ਹਾਂ ਦੀ ਇੰਸ਼ੋਰੈਂਸ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਜੀ। ਜਦੋਂ ਮਰਜ਼ੀ ਸਾਡੇ ਨਾਲ ਕਾਲ ਕਰਕੇ ਸੰਪਰਕ ਕਰ ਲਓ। ਨੰਬਰ 1-1-905-678-1200, 905-678-1200।
2: ਅਵਤਾਰ ਜੀ, ਥੈਂਕ ਯੂ ਸੋ ਮਚ, ਇੰਜੋਏ ਯੋਰ ਵੀਕਐਂਡ।
0: ਥੈਂਕ ਯੂ,
2: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਇਹ ਸਨ ਸੀ ਅਵਤਾਰ ਕਟਾਰੀਆ ਜੀ, ਕਟਾਰੀਆ ਟੂਰ ਐਂਡ ਟਰੈਵਲ ਤੋਂ ਤੁਸੀਂ ਉਹਨਾਂ ਨੂੰ ਸੁਣਿਆ, ਤੇ ਨਾਲ ਬਹੁਤ ਡੀਲਾਂ ਦਾ ਡਾਲਾ ਤੁਹਾਡੇ ਵਾਸਤੇ ਲੈ ਕੇ ਆਏ ਨੇ ਜੀ। ਐਂਡ ਖੁਸ਼ੀ ਦੀ ਗੱਲ ਹੈ ਜੀ ਜਦੋਂ ਡੀਲਾਂ ਇੱਦਾਂ ਦੀ ਮਿਲਦੀਆਂ, ਨਹੀਂ ਤਾਂ ਫਿਰ ਬਾਗੋ ਬਾਗ ਹੋ ਜਾਂਦਾ ਬੰਦਾ ਕਿ ਹਾਂ ਵੀ ਚੱਲੀਏ ਫਿਰ ਇੰਡੀਆ ਨੂੰ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅੱਜ ਸਪਟੈਂਬਰ 11th, ਉਹ ਦਿਨ, ਇੱਕ ਕਾਲਾ ਦਿਨ, ਕਾਲਾ ਦੌਰ ਕਹਿ ਲਓ ਕਿ ਅਮੈਰੀਕਾ ਨੂੰ ਇਹ ਫੇਸ ਕਰਨਾ ਪਿਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ। 25 ਸਾਲ ਹੋ ਚੁੱਕੇ ਨੇ ਜੀ ਉਸ ਇੰਸੀਡੈਂਟ ਨੂੰ, 25 ਈਅਰਸ, 9/11। ਵਰਲਡ ਟ੍ਰੇਡ ਸੈਂਟਰ ਇੱਕ ਨਿਸ਼ਾਨੀ ਹੁੰਦਾ ਸੀ ਜੀ ਅਮੈਰੀਕਾ ਦਾ, ਨਿਊਯਾਰਕ ਦਾ। ਜਦੋਂ ਅਟੈਕ ਹੋਏ, ਇੱਕ ਪਲੇਨ, ਦੋ ਪਲੇਨ, ਇਟ ਵਾਜ਼ ਅ ਵੈਰੀ ਸ਼ੌਕਿੰਗ ਮੂਮੈਂਟ। ਉਹ ਤੋਂ ਵੱਡੀ ਸ਼ੌਕਿੰਗ ਗੱਲ ਇਹ ਕਿ ਜਿੱਦਾਂ ਬਿਲਡਿੰਗ ਡਿੱਗੀ ਸਿੱਧਾ, ਤਾਂ ਕਾਫੀ ਸਵਾਲ ਵੀ ਪੈਦਾ ਹੋਏ ਜੀ ਇਨਫਰਾਸਟ੍ਰਕਚਰ ਨੂੰ ਲੈ ਕੇ ਤੇ ਇੰਜੀਨੀਅਰਿੰਗ ਨੂੰ ਲੈ ਕੇ। ਇਹ ਜੋ ਹਾਦਸਾ ਹੋਇਆ, ਇਹ ਵੀਡੀਓ ਤੇ ਵੀ ਕੈਪਚਰ ਹੋਇਆ, ਲਾਈਵ ਬ੍ਰੌਡਕਾਸਟ ਵੀ ਕੀਤਾ ਗਿਆ। ਉਦੋਂ ਅਸੀਂ ਬਹੁਤ ਛੋਟੇ ਸਨ, ਆਈ ਥਿੰਕ ਮੈਨੂੰ ਲੱਗਦਾ ਵੀ ਵਰ ਇਨ ਮਿਡਲ ਸਕੂਲ ਆਈ ਬਲੀਵ ਜਦੋਂ ਇਹ ਹੋਇਆ ਜੀ ਤਾਂ ਇਟ ਵਾਜ਼ ਵੈਰੀ ਸੈਡ ਕਿਉਂਕਿ ਇੱਕ ਤਰ੍ਹਾਂ ਦਾ ਇਹ ਇੱਕ ਟੈਰਰਿਸਟ ਅਟੈਕ ਵੀ ਮੰਨਿਆ ਗਿਆ ਤੇ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਮੌਜੂਦਾ ਜੇਲ੍ਹ ਦੇ ਵਿੱਚ ਵੀ ਨੇ ਬਟ ਮਾਸਟਰ ਮਾਇੰਡ ਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਨਾਲ ਕੀ ਹੋਇਆ ਸੈਕਿੰਡ ਪਲੇਨ ਜਦੋਂ ਸਾਊਥ ਟਾਵਰ ਤੇ ਹਿੱਟ ਕੀਤਾ ਤਾਂ ਵਾਕਿਆ ਹੀ ਏਦਾਂ ਲੱਗਦਾ ਸੀ ਕਿ ਇਸ ਤੋਂ ਬਾਅਦ ਦੁਨੀਆ ਉਹ ਨਹੀਂ ਰਹੇਗੀ ਇੰਜੋ ਹੋਇਆ ਬਿਕਾਜ਼ ਇਹ ਪਲੇਨਸ ਦਾ ਪਹਿਲੋ ਹੀ ਇਹਨਾਂ ਨੇ ਤਿਆਰੀ ਕੀਤੀ ਸੀ ਕਿ ਕਿਸ ਐਂਗਲ ਤੋਂ ਕਿੱਥੇ ਅਟੈਕ ਕਰਨਾ ਨਿਊਯਾਰਕ ਦੇ ਪੈਂਟਾਗੋਨ ਦੇ ਵਾਸ਼ਿੰਗਟਨ ਦੇ ਵਿੱਚ ਵੀ ਅਟੈਕ ਹੋਏ ਬਹੁਤ ਹੀ ਦੁੱਖ ਵਾਲੀ ਖ਼ਬਰ ਹੈ ਅੱਜ ਉਸ ਜਿਹੜੇ ਲੋਕ ਉਦੋਂ ਸਰਵਾਈਵ ਹੋਏ ਉਸ ਬਿਲਡਿੰਗ ਦੇ ਵਿੱਚ ਉਹਨਾਂ ਨੇ ਆਪਣੇ ਬਿਆਨ ਦਿੱਤੇ ਇਹ ਕਦੀ ਵੀ ਨਹੀਂ ਹੋਣਾ ਚਾਹੀਦਾ ਜੀ ਹੋਣਾ ਵੀ ਨਹੀਂ ਚਾਹੀਦਾ ਸੀ ਕੁਛ ਪਤਾ ਹੀ ਨਹੀਂ ਸੀ ਕਿ ਇੱਕ ਹੱਸਦੇ ਖੇਡਦੇ ਸ਼ਹਿਰ ਨੂੰ ਏਡੀ ਵੱਡੀ ਨਜ਼ਰ ਲੱਗ ਸਕਦੀ ਸੀ ਖੈਰ ਵਿਕਟਮਸ ਦੇ ਨਾਲ ਅਸੀਂ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਨਾਲ ਅਸੀਂ ਆਲਵੇਜ਼ ਜਦੋਂ ਵੀ ਇਹ ਦਿਨ ਆਉਂਦਾ ਤੇ ਦਿਲੋਂ ਦੁੱਖ ਦਾ ਇਜ਼ਹਾਰ ਕਰਦੇ ਹਾਂ ਵੈਰੀ ਸੈਡ 9/11 ਇੱਕ ਕਾਲਾ ਦੌਰ ਸਾਡੇ ਲਈ ਹਮੇਸ਼ਾ ਹਿਸਟਰੀ ਦੇ ਵਿੱਚ ਉਹ ਰਹੇਗਾ ਰਹੇਗਾ ਪਰੰਤੂ ਉਹਨਾਂ ਫੈਮਿਲੀਜ਼ ਦਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜਦੋਂ ਉਹ ਘਰ ਤੋਂ ਜਾ ਰਹੇ ਸੀ ਕੰਮ ਤੇ ਮੁੜ ਵਾਪਸ ਨਹੀਂ ਆਏ ਜਾਂ ਜਿਨ੍ਹਾਂ ਨੇ ਆਪਣੇ ਲਵਡ ਵਨਸ ਨੂੰ ਪਲੇਨ ਤੇ ਚੜਾ ਕੇ ਅਲਵਿਦਾ ਕਹਿ ਕੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਨੇ ਮੁੜ ਵਾਪਸ ਨਹੀਂ ਆਉਣਾ ਬਹੁਤ ਰਿਕਾਰਡਿੰਗਸ ਵੀ ਸਾਹਮਣੇ ਆਈਆਂ ਸਨ ਆਡੀਓ ਰਿਕਾਰਡਿੰਗਸ ਵੀ ਸਾਹਮਣੇ ਆਈਆਂ ਸਨ ਜਦੋਂ ਜਹਾਜ਼ ਦੇ ਵਿੱਚ ਇੱਕ ਟਾਈਮ ਹੁੰਦਾ ਤੁਸੀਂ ਕ੍ਰੈਡਿਟ ਕਾਰਡ ਸਵਾਇਪ ਕਰਕੇ ਕਾਲ ਵੀ ਕਰਦੇ ਸੀ ਲੋਕਾਂ ਨੇ ਆਪਣੇ ਲਵਡ ਵਨਸ ਨੂੰ ਕਾਲ ਕਰਕੇ ਅਲਵਿਦਾ ਵੀ ਕਿਹਾ ਬਟ ਇਹ ਕਾਲਾ ਦੌਰ ਵਾਜ਼ ਵੈਰੀ ਵੈਰੀ ਹੈਵੀ ਔਨ ਨਿਊਯਾਰਕ ਅਗੇਨ ਅੱਜ 9/11 ਹੈ ਅਸੀਂ ਕੋਈ ਨੱਚਣ ਟੱਪਣ ਵਾਲਾ ਗੀਤ ਤਾਂ ਨਹੀਂ ਲਾਵਾਂਗੇ ਬਟ ਅੱਜ ਇਹ ਜ਼ਰੂਰ ਸੋਚਣ ਨੂੰ ਮਜਬੂਰ ਕਰ ਦਿੰਦਾ ਬੰਦਾ ਕਿ ਯਾਰ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਉਹਨਾਂ ਫੈਮਿਲੀ ਮੈਂਬਰਸ ਤੇ ਕੀ ਬੀਤਦੀ ਹੋਵੇਗੀ ਕਈ ਸੋਚਿਆ ਕਿਸੇ ਨੇ ਅਸੀਂ ਇਹ ਵੀ ਸੋਚਦੇ ਹਾਂ ਕਿ ਸਾਡੇ ਨਾਲ ਜੋ 1984 ਦੇ ਵਿੱਚ ਹੋਇਆ ਹਾਲੇ ਵੀ ਉਹ ਪਰਿਵਾਰਕ ਮੈਂਬਰ ਉਸ ਚੀਜ਼ ਨੂੰ ਹੰਢਾ ਰਹੇ ਨੇ ਜੀ ਸੋ ਅਗੇਨ ਇਟਸ ਵੈਰੀ ਸੈਡ ਜੋ ਹੋਇਆ ਜੀ ਬਹੁਤ ਮਾੜੀ ਗੱਲ ਹਾਲੇ ਤੱਕ ਕੁਛ ਗੱਲਾਂ ਲੁਕੋਈਆਂ ਵੀ ਗਈਆਂ ਨੇ ਜੀ ਬੁੱਕਸ ਦੇ ਵਿੱਚ ਕੁਛ ਗੱਲਾਂ ਐਮ ਸਾਹਮਣੇ ਆਈਆਂ ਨਹੀਂ ਜਿੰਨਾ ਕੁ ਪਬਲਿਕ ਨੂੰ ਦੱਸਿਆ ਗਿਆ ਅਸੀਂ ਉਹੀ ਦੱਸ ਸਕਦੇ ਹਾਂ ਪਰੰਤੂ ਮੈਨੂੰ ਪਤਾ ਹੈ ਕਿ ਇਹ ਜਿਹੜਾ ਕਾਲਾ ਦੌਰ ਸੀ ਇਟ ਵਾਜ਼ ਅ ਵੈਰੀ ਵੈਰੀ ਸੈਡ ਮੂਮੈਂਟ ਫੋਰ ਅਮੈਰੀਕਾ ਖੈਰ 900-500 ਇਹ ਅੱਜ ਦੇ ਨਹੀਂ ਹੈ ਜੀ ਇਹ ਹੰਡੇ ਹੋਏ ਉਹ ਮੋਰਗੇਜ ਏਜੰਟ ਨੇ ਜਿਨ੍ਹਾਂ ਨੂੰ ਪਤਾ ਆ ਕਿ ਕੀ ਰਾਈਟ ਹੈ ਤੇ ਕੀ ਰੋਂਗ ਹੈ ਮੈਂ ਇਹ ਉਹ ਏਜੰਟ ਨੇ ਜੋ ਮੈਂ ਬਾਖੂਬੀ ਇਹ ਕਹਿ ਸਕਦਾ ਕਿ ਜੇ ਤੁਸੀਂ ਪੇਪਰ ਆਪਣੇ ਤਿਆਰੀ ਦੇ ਨਾਲ ਪੇਸ਼ ਹੋ ਜਾਓ ਇਹਨਾਂ ਦੇ ਸਾਹਮਣੇ ਤਾਂ ਉਸੇ ਵੇਲੇ ਕਹਿ ਦੇਣਗੇ ਯੈਸ ਔਰ ਨੋ ਥੋੜਾ ਟਾਈਮ ਨਹੀਂ ਵੇਸਟ ਕਰਨਗੇ ਇਹਨੂੰ ਕਹਿੰਦੇ ਹੰਡੇ ਹੋਏ ਮੋਰਗੇਜ ਏਜੰਟ ਕੁਈਨ ਨੀਲਮ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਨੰਬਰ ਮੈਂ ਦੇਣਾ ਚਾਹਾਂਗਾ ਇਹਨਾਂ ਦਾ 6477398710 ਕਿਉਂ ਨੀਲਮ ਜੀ ਠੀਕ ਹੈ ਨਾ ਮੈਂ
1: ਕਰੈਕਸ਼ਨ
2: ਓ ਕਰੈਕਸ਼ਨ
1: ਮੋਰਗੇਜ
2: ਬ੍ਰੋਕਰ
1: ਬ੍ਰੋਕਰ
2: ਇਹ ਮੈਨੂੰ ਆਲਵੇਜ਼ ਮੋਰਗੇਜ ਬ੍ਰੋਕਰ ਕੁਈਨ ਮੋਰਗੇਜ ਬ੍ਰੋਕਰ ਤੇ ਮੋਰਗੇਜ ਕੁਈਨ ਬਿਲਕੁਲ ਏਜੰਟ ਕੀ ਫਰਕ ਹੈ ਤਾਂ ਬੰਦਾ ਇਨਸਾਨ ਹੀ ਹੈ
1: ਨਹੀਂ ਐਕਸਪੀਰੀਅੰਸ
2: ਅੱਛਾ ਐਕਸਪੀਰੀਅੰਸ
1: ਜਦੋਂ ਤੁਸੀਂ ਪਹਿਲੇ 2 ਸਾਲ ਏਜੰਟ ਦੇ ਲੈਵਲ ਹੁੰਦੇ ਆ ਲੈਵਲ 1 ਫਿਰ ਲੈਵਲ 2
2: ਅੱਛਾ ਅੱਛਾ ਠੀਕ ਹੈ ਠੀਕ ਠੀਕ
1: ਜਦ ਤਾਈ ਤੁਸੀਂ ਉਹਦਾ ਕੋਰਸ ਤੀਜਾ ਮੋਰਗੇਜ ਬ੍ਰੋਕਰ ਦਾ ਪਾਸ ਨਹੀਂ ਕਰਦੇ ਤੁਹਾਨੂੰ ਕੋਰਸ ਤਾਂ ਸਾਰੇ ਪਾਸ ਕਰਦੇ ਪੈਂਦੇ ਮੋਰਗੇਜ ਏਜੰਟ ਲੈਵਲ 1 ਦਾ ਵੀ ਲੈਵਲ 2 ਦਾ ਵੀ ਫਿਰ ਮੋਰਗੇਜ ਬ੍ਰੋਕਰ ਦਾ ਵੀ ਤੇ ਉਹਨਾਂ ਚ 3 ਸਾਲ ਆਰਾਮ ਨਾਲ ਈਜ਼ੀਲੀ ਨਿਕਲਦੇ ਆ ਰਾਈਟ ਸੋ ਤਦ ਤੁਸੀਂ ਬ੍ਰੋਕਰ ਬਣਦੇ ਹੋ ਐਂਡ ਪਰ ਮੈਂ ਤਾਂ ਬ੍ਰੋਕਰ ਤੋਂ ਇੱਕ ਸਟੈਪ ਅੱਗੇ ਆ ਟੀਮ ਲੀਡ ਮੈਂ ਟੀਮ ਲੀਡ ਆ ਮੋਰਗੇਜ ਲਾਈਨ
2: ਨਹੀਂ ਤੁਸੀਂ ਤੇ ਕੁਈਨ ਤੁਸੀਂ ਕੁਈਨ ਹੋ ਕੁਈਨ ਟੀਮ ਲੀਡ ਛੱਡੋ ਤੁਸੀਂ ਕੁਈਨ ਹੋ ਕੁਈਨ
1: ਮਾਰਗੇਜ ਬਾਰੇ ਕਹਿਣ ਦੀ ਜ਼ਰੂਰਤ
2: ਹੀ ਨਹੀਂ। ਮੈਂ ਯੂ ਨੋ ਦੈਟ ਸਟੋਰੀ, ਜਦੋਂ ਬੀ ਹਾਈਵ ਦੇ ਵਿੱਚ ਨਾ, ਬੀ ਹਾਈਵ ਦੇ ਵਿੱਚ ਉਹ ਬੀਜ ਨੂੰ ਨੀ ਲੱਭਦੇ, ਉਹ ਕੁਈਨ ਨੂੰ ਲੱਭਦੇ ਆ ਪਹਿਲਾਂ।
1: ਬਿਲਕੁਲ,
2: ਕਿਉਂਕਿ ਜਦੋਂ ਕੁਈਨ ਨੂੰ ਉਹ ਕੈਪਚਰ ਕਰ ਲੈਂਦੇ, ਫਿਰ ਜਿੰਨਾ ਵੀ ਲਾਣਾ ਹੈ ਨਾ, ਜਿੰਨਾ ਵੀ ਬੀਜ ਹੈ, ਉਹਦੇ ਮਗਰ ਮਗਰ ਮਗਰ ਮਗਰ ਮਗਰ ਮਗਰ ਘੁੰਮਦਾ ਜੀ। ਸੋ ਯੂ ਆਰ ਦੈਟ ਕੁਈਨ, ਬਿਕਾਜ਼ ਸਾਨੂੰ ਪਤਾ ਹੈ ਜੀ, ਐਂਡ ਅਗੇਨ ਮੈਂ ਬਾਈ ਐਕਸਪੀਰੀਅੰਸ ਦੱਸ ਰਿਹਾ ਜੀ, ਜਿੰਨੀਆਂ ਵੀ ਸਾਡੀਆਂ ਡੀਲਸ ਨੇ ਜਾਂ ਜਿੰਨੇ ਸਾਡੇ ਕਲਾਇੰਟਸ ਦੀ ਡੀਲ ਹੈ, ਜਦੋਂ ਵੀ ਨੀਲਮ ਜੀ ਨੂੰ ਆਪਾਂ ਫਾਈਲ ਪਹੁੰਚਾਈਏ ਜੀ, ਉਹਨਾਂ ਦਾ 100% ਰੇਸ਼ੋ ਰਿਹਾ ਜੀ ਸਾਡੇ ਨਾਲ ਜੀ। ਸੋ ਤੁਸੀਂ ਵੀ ਅਗਰ ਫਸੇ ਹੋਏ ਹੋ ਫਸਟ ਸੈਕੰਡ ਥਰਡ ਪ੍ਰਾਈਵੇਟ ਫੰਡਸ ਲਈ, ਕੁਈਨ ਨੀਲਮ ਇਜ਼ ਦਾ ਨੇਮ ਟੂ ਰਿਮੈਂਬਰ ਜੀ। ਨੀਲਮ ਜੀ, ਅੱਜ ਦਾ ਕੀ ਟੋਪਿਕ ਹੋਵੇਗਾ?
1: ਆਪਾਂ ਜ਼ਿਆਦਾ ਟੋਪਿਕ ਤੇ ਅੱਜ ਗੱਲ ਨਹੀਂ ਕਰਦੇ ਕਿਉਂਕਿ ਤੁਹਾਡਾ ਵੈਸੇ ਹੀ ਸਮਾਂ ਬਹੁਤ ਘੱਟ ਲੈਣਾ ਚਾਹਾਂਗੇ, ਪਰ ਤੁਸੀਂ ਕਿਤੇ ਵੀ ਜਿੱਥੇ ਵੀ ਹੈਗੇ ਹੋ ਇਸ ਵੇਲੇ ਕਿਸੇ ਦੇ ਨਾਲ ਕੰਮ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਤੁਹਾਡੀ ਫਾਈਲ ਗੋ ਥਰੂ ਨਹੀਂ ਹੁੰਦੀ, ਤੁਹਾਡੇ ਕੋਈ ਫੋਨ ਨਹੀਂ ਚੱਕਦੇ ਪਏ, ਯੂ ਆਰ ਨਾਟ ਹੈਵਿੰਗ ਐਨੀ ਟਾਈਪ ਆਫ ਕਲੂ ਕਿ ਵਟਸ ਗੋਨਾ ਹੈਪਨ, ਟਾਈਮ ਸਿਰ ਕਲੋਜ਼ਿੰਗ ਹੋਣੀ ਵੀ ਹੈ ਜਾਂ ਨਹੀਂ ਹੋਣੀ, ਤੇ ਤੁਸੀਂ ਉਸ ਸਿਚੁਏਸ਼ਨ ਚ ਉਹਨੂੰ ਆਰਾਮ ਨਾਲ ਜਾ ਕੇ ਆਫਿਸ ਜਾ ਕੇ ਕਹੋ ਗੁੱਡ ਬਾਈ ਚਾਰਲੀ। ਕਿਉਂ ਉਹਦੇ ਚ ਉਹਦਾ ਇਲਾਜ ਹੈ ਕਿ ਜੇ ਤੁਹਾਨੂੰ ਲਾਸਟ ਮੂਮੈਂਟ ਤੱਕ ਨੀ ਪਤਾ ਨਾ, ਮੈਨੀ ਸਿਚੁਏਸ਼ਨ ਚ ਪੀਪਲ ਕੀਪ ਔਨ ਸੇਇੰਗ ਕਿ ਮੇਰੇ ਚਾਚੇ ਦਾ ਮੁੰਡਾ, ਮੇਰੇ ਤਾਏ ਦਾ ਮੁੰਡਾ, ਕਿਸੇ ਹੋਰ ਦੀ ਆਪਾਂ ਕਰਵਾਈ ਸੀ, ਉਹ ਬੜੇ ਵਧੀਆ ਬੰਦੇ ਸੀ, ਉਹਨਾਂ ਕੋਲ ਆਪਾਂ ਜਾ ਕੇ ਫਾਈਲ ਦੇ ਆਣਾ, ਉਹ ਅੱਗੋਂ ਤੁਹਾਨੂੰ ਕਿਤੇ ਮਿਲਦੇ ਵੀ ਨਹੀਂ ਆ, ਕਦੀ ਤੁਸੀਂ ਉਹਨਾਂ ਦੀ ਸ਼ਕਲ ਵੀ ਨਹੀਂ ਦੇਖੀ ਹੁੰਦੀ, ਹੁਣ ਤੁਸੀਂ ਫੋਨ ਕਿਹਨੂੰ ਲਾਣਾ ਕਿ ਆਪਾਂ ਕਿੱਥੇ ਖੜਿਆ, ਸਾਨੂੰ ਕੀ ਕੀ ਚਾਹੀਦਾ, ਕੁਛ ਨੀ। ਉਹ ਹਫ਼ਤਾ ਕੁ ਪਹਿਲਾਂ ਆਰਾਮ ਨਾਲ ਕਹਿੰਦੇ ਕਹਿੰਦੇ ਜੀ ਸੋਰੀ, ਤੁਸੀਂ ਇੱਕ ਬੰਦਾ ਹੋਰ ਪਾ ਸਕਦੇ ਹੋ, ਜਾਂ ਤੁਸੀਂ ਏਦਾਂ ਕਰੋ 10% ਹੋਰ ਲਿਆਓ, ਜਾਂ ਤੁਹਾਡਾ ਕ੍ਰੈਡਿਟ ਸਕੋਰ ਨੀ ਹੈਗਾ, ਚੰਗਾ ਨੀ ਹੈਗਾ, ਕਿਸੇ ਹੋਰ ਦੀ ਸਾਨੂੰ ਗਰੰਟੀ ਦੇ ਦਿਓ, ਗਰੰਟਰ ਲਿਆਓ। ਸੋ ਆਲ ਦੀਸ ਸਿਚੁਏਸ਼ਨ ਆਰ ਵੈਰੀ ਵੈਰੀ ਬੈਡ। ਪਹਿਲੇ ਦਿਨ ਤੋਂ ਫੋਨ ਕਰੋ ਵਿਦ ਇਨ 5 ਮਿੰਟਾਂ ਦੇ ਵਿੱਚ ਆਪਣੀ, ਜਦੋਂ ਤੁਸੀਂ ਮੈਨੂੰ ਸਿਚੁਏਸ਼ਨ ਦੱਸਦੇ ਹੋ ਨਾ ਕਿ ਦਿਸ ਇਜ਼ ਵਟ ਆਇਆ, ਮੇਰੇ ਕੋਲ 6 ਪ੍ਰੋਪਰਟੀਜ਼ ਨੇ ਫਲਾਣੇ ਫਲਾਣੇ ਬੈਂਕ ਦੇ ਨਾਲ, ਮੈਂ 7ਵੀਂ ਪ੍ਰੋਪਰਟੀ ਲਿੱਤੀ ਹੈ, ਉਹ ਕਲੋਜ਼ ਹੋਊਗੀ ਕਿ ਨਹੀਂ ਹੋਊਗੀ, ਆਈ ਵਿਲ ਟੈਲ ਯੂ ਓਵਰ ਦਾ ਫੋਨ ਫੋਰ ਦੈਟ ਯੂ ਕਮਿੰਗ ਟੂ ਮੀ, ਸੋ ਆਈ ਕੈਨ ਟੈਲ ਯੂ ਕਿ ਯੈਸ ਇਹ ਹੋ ਜੂਗੀ ਔਰ ਨੋ ਇਟਸ ਨੋਟ ਗੋਨਾ ਹੈਪਨ। ਹਾਓ ਇਟਸ ਗੋਨਾ ਹੈਪਨ ਆਈ ਵਿਲ ਲੈਟ ਯੂ ਨੋ ਕਿ ਹਾਓ ਇਟਸ ਗੋਨਾ ਹੈਪਨ। ਸੋ ਉਹਦੇ ਲਈ ਤੁਸੀਂ ਮੈਨੂੰ ਆਲਵੇਜ਼ ਆਲਵੇਜ਼ ਆਲਵੇਜ਼ ਯੂ ਕੈਨ ਕਮ ਸੀ ਮੀ ਇਨ ਮਾਈ ਆਫਿਸ, ਮੇਕ ਐਨ ਅਪੋਇੰਟਮੈਂਟ, and I don't want to waste your time ja mera time. So dono de sab de naal you can see me, we can discuss further. Baki rahi gal first time buyers di, first time buyers de as well a vadiya opportunity hai, tusi agar young ho, market enter hona chahnde ho, gharan de prices at the moment jidda ik wari peak te up si na, oh isi tarike de naal at the moment downfall te ne. So if you want to enter in the market with minimum down payment of whether 5% ya depend upon ke ghar di value kinni hai, under 500,000 tusi just 5% na close kara sakde ho. Of course tuhadi jehdi closing cost hai oh include naal hundi hai. So ਜੇ ਤੁਹਾਡੇ ਕੋਲ $45,000 ਹੈਗਾ, 5 ਲੱਖ ਦਾ ਮਕਾਨ ਤੁਸੀਂ ਆਰਾਮ ਨਾਲ ਲੈ ਸਕਦੇ ਇਫ ਯੂਅਰ ਫਸਟ ਟਾਈਮ ਬਾਇਰ। ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477398710। ਥੈਂਕ ਯੂ ਅਰਸ਼,
2: ਥੈਂਕ ਯੂ ਨੀਲਮ ਜੀ, ਹੈਵ ਅ ਵੰਡਰਫੁਲ ਵੰਡਰਫੁਲ ਵੀਕਐਂਡ।
1: ਥੈਂਕ
2: ਯੂ ਸੋ ਮਚ, ਇਹ ਸੰਸੀ ਕੁਈਨ ਨੀਲਮ ਜੀ, ਤੁਸੀਂ ਐਨੀ ਟਾਈਮ ਸਾਡੇ ਤੋਂ ਵੀ ਇਹਨਾਂ ਦਾ ਨੰਬਰ ਲੈ ਸਕਦੇ ਹੋ। ਸਮੋਸਾ ਐਂਡ ਸਵੀਟ ਫੈਕਟਰੀ ਵੱਲੋਂ ਇਹ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ। ਭਾਜੀ ਤਿਆਰ ਕਰਾਉਣੀ ਹੋਵੇ, ਵਿਆਹ ਸ਼ਾਦੀ, ਐਨਵਰਸਰੀ, ਬਰਥਡੇ ਪਾਰਟੀ, ਕੋਈ ਵੀ ਤਰ੍ਹਾਂ ਦਾ ਵੈਜੀਟੇਰੀਅਨ ਤੁਸੀਂ ਖਾਣਾ ਕੇਟਰ ਕਰਾਉਣਾ ਚਾਹੁੰਦੇ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਇਜ਼ ਦਾ ਨੇਮ ਟੂ ਰਿਮੈਂਬਰ। ਲੋਟਸ ਫਿਨਰਲ ਹੋਮ ਕ੍ਰਿਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ ਦਾ ਪੈਗਾਮ, ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲਦਾ ਸਟਾਫ, ਤੁਹਾਡੇ ਦੁੱਖ ਦੇ ਸਾਥੀ। 6475478188 ਇਜ਼ ਦਾ ਨੇਮ ਟੂ ਰਿਮੈਂਬਰ, ਲੋਟਸ ਫਿਨਰਲ ਹੋਮ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਰੀਮੈਕਸ ਗੋਲਡ ਦੇ ਵੀਰ ਗੋੜੀ ਖੁੰਮਨ ਸਾਹਿਬ ਵੱਲੋਂ ਕੈਲੇਡਨ ਸਾਊਥ ਦੇ ਵਿੱਚ ਜੋ ਪਲਾਜ਼ਾ ਲੈ ਕੇ ਆ ਰਹੇ ਨੇ ਵੀਰ ਗੋੜੀ ਖੁੰਮਨ ਸਾਹਿਬ, ਉਹਦੇ ਬਾਰੇ ਜਾਣਕਾਰੀ ਲਈ ਤੁਸੀਂ ਰੀਮੈਕਸ ਗੋਲਡ ਦੇ ਹੈੱਡ ਆਫਿਸ ਨੂੰ ਕਾਲ ਕਰਕੇ ਆਪਣੇ ਯੂਨਿਟ ਸਿਕਿਓਰ ਕਰ ਸਕਦੇ ਹੋ। ਇਹ ਬਹੁਤ ਹੀ ਸ਼ਾਨਦਾਰ ਖੂਬਸੂਰਤ 15 ਏਕੜ ਦਾ ਪਲਾਜ਼ਾ ਬਣਨ ਜਾ ਰਿਹਾ, ਤੇ ਇਸ ਸੈਗਮੈਂਟ ਨੂੰ ਰੀਮੈਕਸ ਗੋਲਡ ਦੇ ਵੀਰ ਗੋੜੀ ਖੁੰਮਨ ਸਾਹਿਬ ਹੁਣਾਂ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ ਹੈ ਜੀ। ਸੋ ਅਗੇਨ ਇਫ ਯੂ ਵਾਂਟ ਟੂ ਓਪਨ ਯੂਅਰ ਓਨ beautiful retail unit, call Remax Gold, then Mr. Gordy Kuman. ਖਬਰਾਂ ਦਾ ਇੱਕ ਵਿਸ਼ੇਸ਼ ਬੁਲੇਟਿਨ ਮੈਂ ਲੈ ਕੇ ਆਵਾਂਗਾ ਜੀ, ਇੱਕ ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ, ਦੇਖਦੇ ਰਹਿਣਾ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕਿੱਥੋਂ ਕਿੱਥੋਂ ਸਾਡੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਜੀ, ਜ਼ਰੂਰ ਮੈਨੂੰ ਤੁਸੀਂ ਆਨ ਏਅਰ ਕਰਕੇ ਕਾਲ ਕਰ ਸਕਦੇ 905-813-1320। ਬਹੁਤ ਸਾਰੇ ਹੋਸਟ, ਤੁਹਾਡੇ ਮਨ ਪਸੰਦੀਦਾ ਹੋਸਟ ਇਸ ਸ਼ੋਅ ਨੂੰ ਜੁਆਇਨ ਕਰਨ ਜਾ ਰਹੇ ਨੇ। ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਸਾਡੇ ਚੋਣ ਵਾਲੇ, ਜਿਹੜੇ ਸਾਡੇ ਬਹੁਤ ਹੀ ਅਜ਼ੀਜ਼ ਚੋਣ ਵਾਲੇ ਨੇ, ਸਾਡੇ ਦਿਲਾਂ ਦੇ ਜਾਨੀ, ਜਿਹੜੇ ਕਹਿ ਲਓ ਕਿ ਮੂੰਹ ਤੇ ਕੁਛ ਹੋਰ ਤੇ ਪਿੱਠ ਤੇ ਕੁਛ ਹੋਰ ਵਾਲੇ, ਜਿਹੜੇ ਸਾਡੇ ਪਿਆਰ ਕਰਨ ਵਾਲੇ ਕਹਿ ਲਓ ਕਿ ਸਾਥੀ ਨੇ ਜੀ, ਅਸੀਂ ਆ ਗਏ ਹਾਂ, ਅਸੀਂ 1320 ਤੇ ਆ ਗਏ ਹਾਂ, ਤੇ ਹੁਣ ਅਸੀਂ ਪਿੱਛਾ ਭੋ ਕੇ ਨਹੀਂ ਵੇਖਣਾ। ਸਿੰਪਲ ਜੀ ਗੱਲ ਹੈ, ਵੈਰੀ ਸਿੰਪਲ ਜੀ ਗੱਲ ਹੈ। ਅਸੀਂ ਆ ਗਏ ਹਾਂ ਤੇ ਅਸੀਂ ਆਏ ਹਾਂ ਜੀ ਛਾਉਣ ਵਾਸਤੇ। ਪਰਮਾਤਮਾ ਨੇ ਸਾਡੇ ਤੇ ਥੋੜੀ ਜਿਹੀ ਕਿਰਪਾ ਕਰਤੀ ਹੈ 30 ਸਾਲ ਤੋਂ, ਸ਼ਾਇਦ ਤੁਸੀਂ ਉਦੋਂ ਸਟਾਰਟ ਵੀ ਨਹੀਂ ਕੀਤਾ ਹੋਵੇਗਾ ਆਪਣੀ ਕਰੀਅਰ ਦੀ, ਕੁਛ ਲਾਈਫ ਦੇ ਕਰੀਅਰ ਮੂਮੈਂਟਸ ਨੂੰ। 30 ਸਾਲ, 70 ਸਾਲ ਤਾਂ ਇਸ ਸਟੇਸ਼ਨ ਨੂੰ ਹੋ ਗਿਆ ਤੇ ਹੁਣ ਤਾਂ ਆ ਗਏ ਆ ਬਾਈ। ਤੇ ਬਹੁਤ ਸਾਰੇ ਹੋਰ ਖੁਲਾਸੇ, ਵੱਡੇ ਵੱਡੇ ਖੁਲਾਸੇ ਅਸੀਂ ਕਰਾਂਗੇ ਜ਼ਰੂਰ। ਬਸ ਇੱਕ ਵਾਰੀ ਗ੍ਰੀਨ ਲਾਈਟ ਮਿਲ ਜੇ ਸਾਨੂੰ ਤਾਂ ਫਿਰ ਦੇਖਿਓ ਕਿ ਕਿੱਥੋਂ ਕਿੱਥੋਂ ਤੁਹਾਨੂੰ ਆਵਾਜ਼ ਗੂੰਜੇਗੀ ਜੀ। ਆ ਗਿਆ ਹੋਏ ਤੇ ਛਾ ਗਿਆ ਹੋਏ। CJMR 1320, The Voice of the City.
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: Real news, real impact, showing you real world. CJMR 1320. CJMR 1320. Voice of the city.
5: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ।
6: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ। ਸਸਤਾ

ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਹਰਸ਼ ਚਾਵਲਾ ਚਾਵਲਾ ਨਿਊਜ਼ ਨੈਟਵਰਕ ਦੀ ਫਕਰੀਆ ਪੇਸ਼ਕਸ਼ ਐਂਡ 1320 AM ਤੇ ਕਿਆ ਬਾਤ ਹੈ 1320 ਜਿੱਥੇ ਇਸ ਵੇਲੇ ਕਾਫੀ ਵੱਡੀ ਤਾਦਾਦ ਦੇ ਵਿਚ ਸਾਨੂੰ ਮਾਰਕਮ ਸਕਾਰਬਰੋ ਕਿਚਨਰ ਕੇਮਬ੍ਰਿਜ ਡਾਊਨ ਟਾਊਨ ਟੋਰਾਂਟੋ ਸੀ ਐਨ ਟਾਵਰ ਦੇ ਲਾਗੇ ਗਾਰਡਨਰ ਦੇ ਉੱਤੇ ਬੈਰੀ ਮਿਸਿਸਾਗਾ ਬ੍ਰੈਂਪਟਨ ਓਕਵਿਲ ਮਿਲਟਨ ਗੁਆਲਫ ਜਿੱਥੇ ਜਿੱਥੇ ਵੀ ਸਾਡੀ ਵਸੋਂ ਹੈ ਜੀ ਉੱਥੇ ਇੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਪਿਆਰ ਮੁਹੱਬਤ ਸਦਕਾ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਮੁਹੱਬਤ ਸਾਨੂੰ ਦੇ ਰਹੇ ਹੋ 11:50 ਤੇ ਕਾਫੀ ਤੁਹਾਡੇ ਕਾਲਸ ਆ ਰਹੇ ਨੇ ਕਿ ਕੌਣ ਕੌਣ ਵਾਪਸ ਆ ਰਿਹਾ ਜੀ ਕੌਣ ਕੌਣ ਇਸ 1320 ਨੂੰ ਚਾਰ ਚੰਦ ਲਾਉਣ ਆ ਰਿਹਾ ਜੀ ਤੁਸੀਂ ਵੀ ਬਣ ਸਕਦੇ ਹੋ ਅਗਰ ਤੁਸੀਂ ਆਪਣਾ ਖੁਦ ਦਾ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ ਸੈਟਰਡੇ ਸੰਡੇ ਤਾਂ ਮੈਨੂੰ ਕਾਲ ਕਰ ਸਕਦੇ ਹੋ 416-300-315-15 ਤੇ ਕੋਈ ਵੀ ਤੁਸੀਂ ਸੈਗਮੈਂਟ ਸਟਾਰਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਇੱਕ ਵਪਾਰੀ ਬਿਜ਼ਨਸ ਹੋ ਲਾਈਵ ਔਨ ਲੋਕੇਸ਼ਨ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਵੀ ਹੈਵ ਡਿਫਰੈਂਟ ਡਿਫਰੈਂਟ ਪੈਕੇਜਿਸ ਇਹ ਨਹੀਂ ਕਿ ਹੁਣ ਅਸੀਂ ਇੰਡੀਵਿਜੁਅਲੀ ਤੌਰ ਤੇ ਤੁਸੀਂ ਘੰਟੇ ਦੇ ਹਿਸਾਬ ਨਾਲ ਤੁਸੀਂ ਬੁੱਕ ਕਰਨਾ ਚਾਹੁੰਦੇ ਤੁਸੀਂ ਐਜ਼ ਅ ਫੁੱਲ ਸੈਟਰਡੇ ਬੁੱਕ ਕਰਨਾ ਚਾਹੁੰਦੇ ਹੋ ਸੰਡੇ ਬੁੱਕ ਕਰਨਾ ਚਾਹੁੰਦੇ ਹੋ ਸਾਨੂੰ ਦਿਲੋਂ ਖੁਸ਼ੀ ਹੋਵੇਗੀ ਬਿਕਾਜ਼ ਇਸ ਨਿਊ CJMR 1320 ਨੂੰ ਅਸੀਂ ਇਹ ਪੰਜਾਬੀ ਚ ਕਹਿ ਲੋ ਕਿ ਚਾਰ ਚੰਦ ਲਾਉਣ ਜਾ ਰਹੇ ਹਾਂ ਹਾਲੇ ਪਟਾਰੇ ਦੇ ਵਿੱਚੋਂ ਬਹੁਤ ਕੁਛ ਨਿਕਲਣਾ ਜੀ ਬਹੁਤ ਕੁਛ ਅਜਿਹੀਆਂ ਚੀਜ਼ਾਂ ਤੁਹਾਡੇ ਵਾਸਤੇ ਅਸੀਂ ਲੈ ਕੇ ਆ ਰਹੇ ਹਾਂ ਜੋ ਮੈਨੂੰ ਲੱਗਦਾ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਸੋ ਜਿੱਥੇ ਸਾਡਾ ਸਟੇਟ ਆਫ ਦੀ ਆਰਟ ਸਟੂਡੀਓ ਜਿੱਥੇ ਸਾਡੇ ਹੋਸਟ ਇਹ ਫੀਲ ਕਰ ਸਕਣ ਕਿ ਹਾਂ ਵੀ ਦਿਸ ਇਜ਼ ਅ ਸਟੂਡੀਓ ਇਹਨੂੰ ਕਹਿੰਦੇ ਸਟੂਡੀਓ ਕਲਾਕਾਰ ਆਉਂਦਾ ਜੀ ਕੋਈ ਪੋਲੀਟੀਸ਼ੀਅਨ ਆਉਂਦਾ ਕੋਈ ਲੀਡਰ ਆਉਂਦਾ ਉਹਨੂੰ ਇਹ ਹੋਵੇ ਕਿ ਯਾਰ ਆਹ ਇਹਨੂੰ ਕਹਿੰਦੇ ਸਟੂਡੀਓ ਇਹਨੂੰ ਕਹਿੰਦੇ ਪ੍ਰੋਫੈਸ਼ਨਲਿਜ਼ਮ ਤੇ ਉਸ ਚੀਜ਼ ਨੂੰ ਅਸੀਂ ਲੈ ਕੇ ਆ ਰਹੇ ਹਾਂ ਜਿੱਥੇ ਇਹ 1320 ਤੁਸੀਂ ਆਈ ਹਾਰਟ ਰੇਡੀਓ ਤੇ ਸੁਣ ਸਕਦੇ ਹੋ ਐਪ ਤੇ ਸੁਣ ਸਕਦੇ ਹੋ ਲੋਕਲ ਨੰਬਰ ਜਿਹੜਾ ਸਾਡਾ ਹੈ 647-910-1320 ਉੱਤੇ ਸੁਣ ਸਕਦੇ ਹੋ IPTV ਦੇ ਉੱਤੇ ਸਾਨੂੰ ਵੇਖਿਆ ਜਾ ਸਕਦਾ ਤੇ IPTV ਦੇ ਉੱਤੇ ਵੀ ਜਿੰਨੇ ਵੀ ਸਾਡੇ ਹੋਸਟ ਆਉਣਗੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹਨਾਂ ਨੂੰ ਬ੍ਰੌਡਕਾਸਟ ਕੀਤਾ ਜਾਵੇਗਾ ਤਾਂ ਕਿ ਜਿਹੜੇ ਸਾਡੇ ਸਰੋਤੇ ਨੇ ਉਹ ਉਸ ਹੋਸਟ ਨੂੰ ਵਰਚੁਅਲੀ ਦੇਖ ਵੀ ਸਕਣਗੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦੌਰ ਨੂੰ ਲੈ ਕੇ ਟਿਕਟੌਕ ਫੇਸਬੁੱਕ ਯੂਟਿਊਬ ਤੇ ਤੁਹਾਨੂੰ ਵੱਧ ਤੋਂ ਵੱਧ ਜਿਹੜੇ ਸਾਡੇ ਹੋਸਟ ਹੋਣਗੇ ਉਹਨਾਂ ਨੂੰ ਪਲੇਟਫਾਰਮ ਦਿੱਤਾ ਜਾਵੇ ਤੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਗੈਸਟ ਲੈ ਕੇ ਆਉਣਾ ਉਹਨਾਂ ਨੇ ਪੋਡਕਾਸਟ ਸ਼ੁਰੂ ਕਰਨਾ ਹੋਵੇ ਤਾਂ ਪੋਡਕਾਸਟ ਦਾ ਵੀ ਇੱਕ ਸਲੋਟ ਤੁਹਾਨੂੰ ਦਿੱਤਾ ਜਾਵੇਗਾ ਸੋ ਬਹੁਤ ਕੁਛ ਅਸੀਂ ਲੈ ਕੇ ਆ ਰਹੇ ਹਾਂ ਸਾਡੇ ਇਸ 1320 ਦੇ ਉੱਤੇ ਇੱਕ ਨਿਊ ਜਨਰੇਸ਼ਨ ਇੱਕ ਨਿਊ ਪਾਵਰ ਨੂੰ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਐਂਡ ਬਸ ਅਸੀਂ ਹੁਣ ਡਟੇ ਹਾਂ ਰਹਿਣ ਆਏ ਹਾਂ ਜਿੰਨਾ ਚਿਰ 1320 ਜਾਂ ਸਾਡੇ ਸਾਹ ਚੜਨਗੇ ਉਨਾ ਚਿਰ ਅਸੀਂ ਇਸ ਨੂੰ ਕਹਿ ਲਓ ਕਿ ਜੀ ਜਿੰਦ ਨਾਲ ਵਾਹ ਲਾ ਦੇਵਾਂਗੇ ਕਿ ਹਾਂ ਵੀ ਹਰ ਇੱਕ ਕੋਨੇ ਤੇ ਹਰ ਇੱਕ ਸਿਟੀ ਦੇ ਉੱਤੇ ਇਹ 1320 ਗੂੰਜੇਗਾ ਐਂਡ ਇਹ ਤੁਹਾਡੇ ਪਿਆਰ ਮੁਹੱਬਤ ਸਦਕਾ ਸਾਨੂੰ 100% ਜ਼ਰੂਰਤ ਰਹੇਗੀ ਜੀ ਐਂਡ ਜਿਹੜੇ ਸਾਡੇ ਸਪੋਂਸਰਸ ਨੇ ਉਨਾਂ ਲਈ ਇੱਕ ਕਹਿ ਲਓ ਕਿ ਇੱਕ ਵਧੀਆ ਜਿਹਾ ਮੌਕਾ ਖੁੱਲ ਗਿਆ ਜੀ ਕਿ ਜਿਹੜੇ ਮਾਰਕਮ ਸਕਾਰਬਰੋ ਕਿਚਨਰ ਵਾਟਰਲੂ ਦੇ ਵਿਚ ਜਿਹੜੀ ਐਡਵਰਟਾਈਜ਼ਮੈਂਟ ਨਹੀਂ ਇੱਕ ਟਾਈਮ ਤੇ ਪਹੁੰਚਦੀ ਸੀ ਉਹ ਹੁਣ ਅਧਾਰੇ ਖੁੱਲ ਚੁੱਕੇ ਨੇ ਡਾਊਨ ਟਾਊਨ ਟੋਰਾਂਟੋ ਦੇ ਵਿਚ ਵੀ ਅਧਾਰੇ ਖੁੱਲ ਚੁੱਕੇ ਨੇ ਸੋ ਗਾਇਜ਼ ਇਫ ਯੂ ਵਾਂਟ ਟੂ ਪ੍ਰਮੋਟ ਯੂਅਰ ਬਿਜ਼ਨਸਿਸ ਔਨ ਅਦਰ ਟਾਈਮ ਸਲੋਟਸ ਸਾਨੂੰ ਕਾਲ ਕਰ ਸਕਦੇ ਹੋ ਸਾਡੀ ਟੀਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-300-1315 ਮੇਰਾ ਨੰਬਰ ਹੈ ਜੀ ਇਸ ਨੰਬਰ ਨੂੰ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਟਾਈਮ ਸਲੋਟਸ ਬੁੱਕ ਕਰ ਸਕਦੇ ਹੋ ਅਗੇਨ ਮੇਰਾ ਨੰਬਰ 416-300-1315 ਕੁਛ ਟਾਈਮ ਸਲੋਟਸ ਭਰ ਚੁੱਕੇ ਨੇ ਕੁਛ ਟਾਈਮ ਸਲੋਟਸ ਅਵੇਲੇਬਲ ਨੇ ਸੋ ਫਰਸਟ ਕਮ ਫਰਸਟ ਸਰਵਿਸ ਬੇਸ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਵੀ ਹੋਸਟ ਆਵੇ ਇੱਥੇ ਉਹਨੂੰ ਵੱਧ ਤੋਂ ਵੱਧ ਕੰਫਰਟ ਫੀਲ ਹੋਵੇ ਵੱਧ ਤੋਂ ਵੱਧ ਇਹ ਉਸਨੂੰ ਮਹਿਸੂਸ ਹੋਵੇ ਕਿ ਹਾਂ ਵੀ ਇਹ ਹੈ ਸਟੂਡੀਓ ਇਹ ਹੈ ਪ੍ਰੋਫੈਸ਼ਨਲਿਜ਼ਮ ਇਹ ਹੈ ਰੇਡੀਓ ਬ੍ਰੌਡਕਾਸਟਿੰਗ ਦਾ ਢੰਗ ਕਰਨ ਦਾ ਕੰਮ 416-300-1315 ਮੇਰੀ ਆਵਾਜ਼ ਜਿੱਥੇ ਜਿੱਥੇ ਤੱਕ ਵੀ ਪਹੁੰਚ ਰਹੀ ਹੈ ਜੀ ਜਿਹੜੇ ਵੀ ਪ੍ਰੋਡਿਊਸਰ ਡਾਇਰੈਕਟਰ ਤੇ ਹੋਸਟ ਦੇ ਕੰਨਾਂ ਤੱਕ ਪਹੁੰਚ ਰਹੀ ਹੈ ਅਸੀਂ ਇਹ ਕੋਸ਼ਿਸ਼ ਕਰਨਾ ਹੈ ਕਿ ਏਕਤਾ ਲੈ ਕੇ ਅਸੀਂ ਨਾਲ ਵਧਣਾ ਹੈ ਜੀ ਬਾਕੀ ਪ੍ਰਮੋਸ਼ਨ ਜਿੰਨਾ ਵੀ ਤਾਮ ਜਾਮ ਅਸੀਂ ਕਰ ਰਹੇ ਹਾਂ ਜੀ ਇਹ ਸਾਡੇ ਪ੍ਰੋਡਿਊਸਰਾਂ ਦੇ ਵਾਸਤੇ ਆ ਸਾਡੇ ਹੋਸਟ ਦੇ ਵਾਸਤੇ ਆ ਐਂਡ ਸਾਡੇ ਸਰੋਤਿਆਂ ਦੇ ਵਾਸਤੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਆਵਾਜ਼ ਕੁਆਲਿਟੀ ਤੇ ਮੇਨਟੇਨੈਂਸ ਨੂੰ ਕੀ
how broadcasting should be ਉਹਨੂੰ ਆਪਾਂ ਇੱਕ ਨਵਾਂ ਰੂਪ ਦੇ ਰਹੇ ਹਾਂ ਜੀ। ਸੋ ਅਗੇਨ ਗਾਈਜ਼, ਮੇਰਾ ਨੰਬਰ 416-303-1515, ਤਮਾਮ ਸਪੋਂਸਰਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੀ, ਮੇਪਲ ਵਨ ਕਿਚਨ ਐਂਡ ਬਾਥ ਦੀ ਸਮੁੱਚੀ ਮੈਨੇਜਮੈਂਟ ਜਿਨ੍ਹਾਂ ਨੇ ਕਹਿ ਲਓ ਕਿ ਸਾਡੇ ਆਫਿਸਿਸ ਬਣਾਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਤੁਸੀਂ ਪ੍ਰੋਫੈਸ਼ਨਲ ਆਫਿਸ ਬਣਾਉਣਾ ਚਾਹੁੰਦੇ ਹੋ ਤਾਂ ਮੇਪਲ ਵਨ ਕਿਚਨ ਐਂਡ ਬਾਥ 173 ਐਡਵਾਂਸ ਬੁਲੇਵਾਰ ਯੂਨਿਟ 34-905-458-0075 ਸਵੀਟ ਮਹਿਲ ਤੋਂ ਸੁਖਰਾਜ ਕੰਗ ਹੋਣਾ ਵੱਲੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਜੀ। 416-679-9191 ਪ੍ਰੋਗਰਾਮ ਨੂੰ ਮਠਾਰੂ ਵੈਲਡਿੰਗ ਸਰਵਿਸ ਤੋਂ ਵੀਰ ਸਾਨੀ ਅਤੇ ਸਿਕੁੰਦਰ ਮਠਾਰੂ ਹੋਣਾ ਵੱਲੋਂ ਸਪਾਂਸਰ ਕੀਤਾ ਗਿਆ ਜੀ। ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ ਸਾਹਿਬ ਨੇ ਇੱਕ ਕਹਿ ਲਓ ਕਿ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੱਤਾ। ਜਿੱਥੇ 30 ਸਾਲ ਇਨ੍ਹਾਂ ਨੂੰ ਹੋਣ ਜਾ ਰਹੇ ਨੇ, ਉੱਥੇ 29 ਅਪ੍ਰੈਲ ਅਗਲੇ ਸਾਲ 30 ਸਾਲ ਸਾਨੂੰ ਹੋਣ ਵਾਲੇ ਨੇ ਜੀ। ਗਿੱਲ ਹਾਊਸ ਪੇਂਟਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਬੇਸਮੈਂਟ, ਆਫਿਸ ਜਾਂ ਕ੍ਰੀਏਟਿਵ ਪੇਂਟਿੰਗ ਤੁਸੀਂ ਭਾਲਦੇ ਹੋ ਤਾਂ ਗਿੱਲ ਹਾਊਸ ਪੇਂਟਿੰਗ 6-4-7-8-3-3-5-9-6-0 ਪ੍ਰੋਗਰਾਮ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ ਹੋਣਾ ਵੱਲੋਂ ਸਪਾਂਸਰ ਕੀਤਾ ਜਾਂਦਾ। ਓਸੀਆਈ ਪੀ ਆਰ ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ, ਕਟਾਰੀਆ 905-678-1200 ਤੇ ਕਾਲ ਤੁਸੀਂ ਕਰ ਸਕਦੇ ਹੋ। ਆਲਸੋ ਪ੍ਰੋਗਰਾਮ ਇਜ਼ ਬ੍ਰਾਟ ਯੂ ਬਾਈ ਰਵੀ ਗੁਲਾਟੀ ਲਾਅ ਆਫਿਸ ਤੋਂ ਰਵਿੰਦਰਪਾਲ ਸਿੰਘ ਗੁਲਾਟੀ, ਸ਼ਾਹ ਟਰਾਂਸਪੋਰਟ ਐਂਡ ਵੱਡੇ ਵੀਰ ਹਰਪਾਲ ਜੀ ਫਰੋਮ ਸਮੋਸਾ ਐਂਡ ਸਵੀਟ ਫੈਕਟਰੀ, ਐਚ ਕੇ ਮੂਵਰਸ, ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਬਡਿਆਲ ਤੇ ਵੀਰ ਸੁੱਖਾ ਢੇਸੀ ਜੀ ਹੋਣਾ ਵੱਲੋਂ ਵਿਸ਼ੇਸ਼ ਤੌਰ ਤੇ ਸਾਡਾ ਮੋਢੇ ਨਾਲ ਮੋਢਾ ਸਾਡਾ ਸਾਥ ਦਿੱਤਾ ਜੀ। ਐਨ ਆਰ ਆਈ ਮੈਰਿਜ ਬਿਊਰੋ ਤੋਂ ਪ੍ਰਦੀਪ ਜੀ, ਅਸ਼ੋਕ ਜੁਵੈਲਰਸ, ਚਾਂਦਨੀ ਬੈਂਕਵਟ ਹਾਲ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਅੱਜ ਦਾ ਪ੍ਰੋਗਰਾਮ ਇਹ ਸਪਾਂਸਰ ਕੀਤਾ ਗਿਆ। ਅਗੇਨ ਗਾਈਜ਼, ਤੁਸੀਂ ਅਗਰ ਆਪਣਾ ਵਪਾਰ, ਬਿਜ਼ਨਸ ਜਾਂ ਟਾਈਮ ਸਲੋਟ ਲੱਭ ਰਹੇ ਹੋ ਜੀ 1300 ਉੱਤੇ, ਆਈ ਐਮ ਯੋਰ ਗਾਈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-303-1515। ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਤੁਹਾਡਾ ਇਸ ਸਟੇਸ਼ਨ ਤੇ ਮਨੋਰੰਜਨ ਕੀਤਾ ਜਾਵੇ। ਉਹ ਹੋਸਟ ਅਸੀਂ ਲੈ ਕੇ ਆਈਏ ਜੋ ਤੁਸੀਂ ਪਰਿਵਾਰਕ ਮੈਂਬਰਾਂ ਦੇ ਵਿਚ ਬਹਿ ਕੇ ਸੁਣ ਸਕਦੇ ਤੇ ਆਨੰਦ ਵੀ ਮਾਣ ਸਕੋਗੇ ਜੀ। ਮੇਰਾ ਨੰਬਰ ਇੱਕ ਵਾਰੀ ਫਿਰ ਤੋਂ 416-303-1515 ਤੇ ਮੇਰੀ ਟੀਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਪ੍ਰੋਗਰਾਮ ਆਪਣੇ ਚਾਲੇ ਚੱਲਦਾ ਜਾ ਰਿਹਾ ਜੀ, 3 ਮਿੰਟ ਰਹਿ ਗਏ ਨੇ ਜੀ। ਸਾਡੀ ਤੁਹਾਡੀ ਮੁਲਾਕਾਤ ਸ਼ਾਮ ਨੂੰ 6 ਵਜੇ ਹੋਵੇਗੀ ਜੀ। ਸੋ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਹੈ ਵੀ ਫਰਾਈਡੇ ਸੁੱਖ ਨਾਲ, ਸੋ ਪਲੀਜ਼ ਗਾਈਜ਼ ਡੂ ਨਾਟ ਡਰਿੰਕ ਐਂਡ ਡਰਾਈਵ। ਬਾਰ ਬਾਰ ਤੁਹਾਨੂੰ ਇਹੀ ਅਸੀਂ ਦੇ ਉਪਦੇਸ਼ ਦੇ ਰਹੇ ਆ ਰਹੇ ਹਾਂ ਜੀ, ਸੋ ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ। ਕਾਫੀ ਅੱਜ ਕੱਲ ਮੈਂ ਪੀਲ ਪੁਲਿਸ ਦੇ ਨੁਮਾਇੰਦਿਆਂ ਦੇ ਨਾਲ ਗੱਲ ਕਰ ਰਿਹਾ ਸੀ ਕਿ ਅੰਡਰ ਕਵਰ ਕੋਪਸ ਥਾਂ ਥਾਂ ਤੇ ਇਸ ਵੇਲੇ ਨਾਕਾ ਲਾ ਕੇ ਬੈਠੇ ਹੋਏ ਨੇ। ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਕਿ ਕਿਹੜੀ ਗੱਡੀ ਹੋਵੇਗੀ, ਬਿਕਾਜ਼ ਇੰਨਾ ਉਹਨਾਂ ਨੇ ਡਿਜ਼ਾਇਨ ਨੂੰ ਸਲੀਕ ਬਣਾ ਦਿੱਤਾ ਕਿ ਤੁਹਾਨੂੰ ਪਤਾ ਹੀ ਨਹੀਂ ਹੋਵੇਗਾ ਕਿ ਉਸ ਗੱਡੀ ਦੇ ਵਿੱਚ ਇੱਕ ਅੰਡਰ ਕਵਰ ਕੋਪ ਬੈਠਾ ਆ। ਸੋ ਪਲੀਜ਼, ਇਸ ਕੰਟਰੀ ਦੇ ਵਿੱਚ ਲਾਇਸੈਂਸ ਸਭ ਕੁਝ ਹੈ ਜੀ, ਏ ਟੂ ਬੀ ਪਹੁੰਚਣ ਨੂੰ। ਅਗੇਨ, ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ। ਬਾਕੀ ਪਾਰਟੀ ਇੰਜੋਏ ਕਰੋ, ਆਨੰਦ ਮਾਨੋ ਜੀ। ਕਈਆਂ ਦੇ ਅੱਜ ਘਰਾਂ ਦੇ ਵਿੱਚ ਫੰਕਸ਼ਨਸ ਹੋਣਗੇ, ਬਰਥਡੇ ਪਾਰਟੀਜ਼ ਹੋਣਗੇ, ਵਿਆਹ ਹੋਣਗੇ ਜੀ, ਰਿਸੈਪਸ਼ਨਸ ਹੋਣਗੇ ਜਾਂ ਕੋਈ ਵੀ ਤਿਉਹਾਰ ਹੋਵੇਗਾ ਤੁਹਾਡੇ ਘਰ ਦੇ ਵਿੱਚ, ਤਾਂ ਅਗੇਨ ਗਾਈਜ਼ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਡੂ ਨਾਟ ਡਰਿੰਕ ਐਂਡ ਡਰਾਈਵ। ਬਾਕੀ ਗਾਈਜ਼ ਆਪਣਾ ਇੰਜੋਏ ਕਰੋ, ਮਸਤ ਰਹੋ, ਜ਼ਿੰਦਾਬਾਦ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਡੀ ਤੁਹਾਡੀ ਮੁਲਾਕਾਤ ਹੁਣ ਸ਼ਾਮ ਨੂੰ 6 ਵਜੇ ਹੋਵੇਗੀ। ਇੱਕ ਵਾਰੀ ਫਿਰ ਤੋਂ ਮੇਰਾ ਨੰਬਰ 416-303-1515 416-303-1515 ਦਿਓ ਆ ਗਿਆ। ਰੱਬ ਰਾਖਾ, ਸਤਿ ਸ੍ਰੀ ਅਕਾਲ।

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: Chamirni.
1: You're listening to CJMR 1320, the voice of the city.
2: ਸੀ ਜੀ ਦੇ ਵਿੱਚ ਦੀ ਸਾਹ ਵਗਦੇ ਸੀ ਜੀ ਦੇ ਵਿੱਚ ਦੀ ਸਾਹ ਵਗਦੇ ਉਹ ਬਿਨਾ ਸਾਹਾਂ ਤੋਂ ਆਪ ਨਿਮਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜੱਗ ਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ ਜਿਹਦੇ ਕੰਡਾ ਚੁਵਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ ਸੌਖਾ ਨਹੀਂ ਹੁੰਦਾ।
1: Keep it on the voice of the city, CJMR 1320.

0: This is CJMR 1320, the voice of the city.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ ਕਹਿੰਦੇ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ SYL ਵੀ ਬੈਨ ਹੋ ਗਿਆ। SYL ਵੀ ਬੈਨ ਹੋ ਗਿਆ।

ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ। ਸੱਤ ਸਮੁੰਦਰੋਂ ਪਾਰ ਆਪਣੀ ਬੋਲੀ, ਆਪਣਾ ਵਿਰਸਾ ਅਤੇ ਆਪਣੇ ਸਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5059।

0: ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
1: ਸਵੀਟ ਮਹਿਲ ਵਾਲਿਆਂ ਦਾ ਬ੍ਰੈਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕੈਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ। ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵੌਨ। ਫਾਰ ਬੁਕਿੰਗ ਕਾਲ 416-433-9191।
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: ਵਾਹਿਗੁਰੂ,
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿਚ ਲੁੱਟ ਸਫਿਰਣ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।

0: कपड़ा चोवी पाड़ पाड़ के लाउना वे मनाना कर मन आईया एक दिन पैराई पछताउना।
1: जे बिजनेस दा करना चाहुंदे हो प्रचार तां रंगला पंजाब रेडियो ते IPTV ते प्रमोशन ली आज ही कॉल लाओ सरकार 416-716-7094 मंडे टू फ्राइडे 11 AM टू 12 PM एंड 6 PM टू 10 PM तुसी 24/7 IPTV ते भी अपने बिजनेस दी प्रमोशन करा सकते हो। आज ही कॉल करो 416-716-7094।
2: You're listening to CNN Toronto, Chawla News Network Toronto.
3: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿੱਚ ਲੁੱਟ ਸਫਿਰਣ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
4: Gurdeep Singh Nanua. I'm a lawyer at Nanua and UFA Lawyers.
2: You're listening to CNN Toronto, Chawla News Network Toronto.
1: जे बिजनेस दा करना चाहुंदे हो प्रचार तां रंगला पंजाब रेडियो ते IPTV ते प्रमोशन ली आज ही कॉल लाओ सरकार 416-7 CIRF 1350
5: frequency, CJMR 1320 frequency, radio program, TV program, Rangla Punjab. I'm your host and dost Anju Sikka. Ji haan, you are tuned up right now to CJMR 1320 frequency. Sanu sun rahe ho, sade naal hai geo, sade naal jude ho, sade sab da bahut bahut mere valo tahe dil to pyar par niga swagat hai ji. Sare nu welcome karde haan, bahut hi jald tusi sanu TV te vi dekhna shuru karoge. So here begins our show CJMR 1320 frequency, jekar sanu local numbers te sunna chahunde ho 6479101320 aur America de vich 6477419919. Wow. Dono numbers hamesha hi chete rakho because these numbers you need to get in touch with us, to get connected with us. CJMR 1320 frequency and numbers to call once again 647-910-1320. Aur program 6 to leke 9 baje tak rahega. Is darmiyan tode liye si weather report pesh karange, news pesh karange, Bharat to khabra hon gaya, Akida ji hon gaye aur naal hi naal Mintu Gursehri ji se gal baat hoegi. 3 ghante da show tode liye bahut hi thrilling show rahega with lots of news, lots of songs, lots of gupshup. ਔਰ ਤੁਹਾਡੇ ਪਾਸ ਕੋਈ ਵੀ ਇਨਫੋਰਮੇਸ਼ਨ ਹੈ, ਕੋਈ ਵੀ ਗੱਪਸ਼ਪ ਹੈ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੈਗੇ ਹੋ, ਮੇਰੇ ਪਰਸਨਲ ਨੰਬਰ 416-520-3699 416-520-3699 ਤੇ ਕਾਲ ਕਰ ਸਕਦੇ ਹੈਗੇ ਹੋ, ਔਰ ਮੈਨੂੰ ਮੈਸੇਜ ਵੀ ਭੇਜ ਸਕਦੇ ਹੋ ਜਾਂ ਫਿਰ ਸਾਡੇ ਸਟੂਡੀਓ ਦੀ ਹੋਟ ਲਾਈਨਸ 905-813-1320 ਤੇ ਸਾਡੇ ਨਾਲ ਕਨੈਕਟ ਹੋ ਸਕਦੇ ਹੋ। ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿਚ ਤੋਂ ਸਾਡੇ ਨਾਲ ਜੁੜੇ ਹੋਏ ਹੋ। ਔਰ ਜੀ ਹਾਂ, ਨਿਊਜ਼ ਇਨ ਹੈਪਨਿੰਗਸ ਬਹੁਤ ਸਾਰੀਆਂ ਹੈਗੀਆਂ ਨੇ, ਤੁਹਾਡੇ ਨਾਲ ਅਸੀਂ ਜ਼ਰੂਰ ਪੇਸ਼ ਕਰਾਂਗੇ। ਔਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਅੱਜ ਦੀ ਖਾਸ ਵੈਦਰ ਰਿਪੋਰਟ। ਰਾਈਟ ਨਾਓ ਟੈਂਪਰੇਚਰ ਇਜ਼ 23 ਡਿਗਰੀ ਸੈਂਟੀਗ੍ਰੇਡ, ਫੀਲਸ ਲਾਈਕ 23। ਕੱਲ੍ਹ ਦਾ ਤਾਪਮਾਨ ਬਹੁਤ ਗਰਮੀ ਹੈ ਜੀ, ਇਟ ਇਜ਼ 27 ਡਿਗਰੀ ਸੈਂਟੀਗ੍ਰੇਡ, ਲੋਐਸਟ 11 ਡਿਗਰੀਸ, ਔਰ ਕਾਫੀ ਕਲਾਉਡੀ ਡੇ ਵੀ ਰਹੇਗਾ। ਸੋ ਇਟ ਇਜ਼ ਨਾਓ ਟੈਂਪਰੇਚਰ ਇਜ਼ ਲੋ ਹਾਇਰ ਦੈਨ ਟੂਡੇ, ਸੋ ਯੂ ਵਿਲ ਬੀ ਸੀਇੰਗ ਲੋਟ ਆਫ ਗਰਮੀ ਦੈਨ ਟੂਡੇ। ਔਰ ਅੱਜ ਦਾ ਹਾਇਸਟ 25 ਸੀ, ਕੱਲ ਦਾ ਹਾਇਸਟ 27 ਰਹੇਗਾ। ਬਹੁਤ ਸਾਰੀ ਖਬਰਾਂ ਭਾਰਤ ਤੋਂ ਵੀ ਨੇ, ਬ੍ਰਿਕਸ ਪਰ ਬੈਠੀ ਹੋਈ ਹੈ ਕਾਂਗਰਸ, ਚਿਦੰਬਰਮ ਨੇ ਉਠਾਏ ਸਵਾਲ ਤੇ ਥਰੂਰ ਨੇ ਗਿਣਾਏ ਫਾਇਦੇ। ਮੈਂ ਸੋਚਦੀ ਹਾਂ ਸਾਡੇ ਪੋਲੀਵਰ ਸਾਹਿਬ ਵੀ ਭਾਰਤ ਤੋਂ, ਆਈ ਮੀਨ ਕੈਨੇਡਾ ਤੋਂ ਅਮਰੀਕਾ ਗਏ, ਕੈਨੇਡਾ ਦੀ ਗਵਰਨੈਂਸ ਦੇ ਖਿਲਾਫ, ਕੈਨੇਡਾ ਦੀ ਪ੍ਰਾਈਮ ਮਿਨਿਸਟਰ ਦੇ ਖਿਲਾਫ, ਕੈਨੇਡਾ ਦੀ ਵਾਟ ਐਵਰ ਖਾਮੀਆਂ, ਇੱਕ ਵੀ ਉਹਨਾਂ ਨੇ ਇਸ ਬਾਬਤ ਕੋਈ ਗੱਲ ਨਹੀਂ ਕੀਤੀ। ਨੋ ਮੀਨਸ ਨੋ, ਯੂ ਗੋਇੰਗ ਟੂ ਰੈਪ੍ਰਜੈਂਟ ਯੂਰ ਕੰਟਰੀ, ਤੁਸੀਂ ਬਾਹਰ ਗਏ ਆਪਣੀ ਕੰਟਰੀ ਨੂੰ ਰੈਪ੍ਰਜੈਂਟ ਕਰੋ, ਠੀਕ ਹੈ ਤੁਸੀਂ ਆਪੋਜੀਸ਼ਨ ਲੀਡਰ ਹੈਗੇ ਹੋ, ਪਰ ਤੁਸੀਂ ਬਾਹਰ ਜਾ ਕੇ, ਬਾਹਰਲੇ ਮੁਲਕੇ ਜਾ ਕੇ ਕੈਨੇਡਾ ਦੀ ਬੁਰਾਈਆਂ ਨਹੀਂ ਕਰ ਸਕਦੇ ਹੋ, ਐਂਡ ਦੈਟ ਇਜ਼ ਵਾਟ ਹੀ ਡਿਡ। ਆਈ ਰੀਅਲੀ ਐਪਰੀਸ਼ੀਏਟ ਪੀਅਰ ਫੋਲੋਵਰ ਫਾਰ ਦਿਸ ਗ੍ਰੇਟ ਜੋਬ, ਥੈਂਕ ਯੂ। ਔਰ ਅਸੀਂ ਕੈਨੇਡਾ ਦਾ ਬਾਹਰ ਜਾਂਦੇ ਹਾਂ ਤੇ ਕੈਨੇਡਾ ਦਾ ਅਸੀਂ ਮਾਨ ਸਨਮਾਨ ਕਰਨਾ, ਉਹਨਾਂ ਦੇ ਬੁਰਾਈਆਂ ਨਹੀਂ ਕਰਨੀ ਜਾ ਕੇ ਕਿਤੇ ਬਾਹਰ, ਠੀਕ ਹੈ? ਗਵਰਨੈਂਸ ਦੇ ਵਿੱਚ ਹੁੰਦੀਆਂ ਨੇ ਖਾਮੀਆਂ, ਨੇ ਖਾਮੀਆਂ ਹੁੰਦੀਆਂ ਨੇ, ਐਵਰੀਥਿੰਗ ਇਜ਼ ਨਾਟ ਐਜ਼ ਪਰ ਵਟ ਵਨ ਇਜ਼ ਲੁਕਿੰਗ ਫਾਰ, ਵਟ ਐਜ਼ ਅ ਕੈਨੇਡੀਅਨ ਵੀ ਆਰ ਲੁਕਿੰਗ ਫਾਰ, ਬਟ ਆਵਰ ਕੈਨੇਡਾ ਇਜ਼ ਆਵਰ ਕੈਨੇਡਾ, ਔਰ ਬਾਹਰ ਜਾ ਕੇ ਅਸੀਂ ਇਹਦੇ ਗੁਣਗਾਨ ਹੀ ਗਾਵਾਂਗੇ। ਵੈਲ ਡਨ ਫਾਰ ਪੀਅਰ ਫੋਲੋਵਰ, ਵੈਲ ਡਨ। ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਰੰਗਲਾ ਪੰਜਾਬ, ਮੈਂ ਤੁਹਾਡੀ ਹੋਸਟ ਹਾਂ ਸੰਜੂ ਸਿੱਕਾ, ਸੀਜੀਮਾ 1320 AM ਫ੍ਰੀਕੁਐਂਸੀ ਤੇ। ਔਰ ਯਮਨ ਦੇ ਵਿੱਚ ਕੁਝ ਤੁਹਾਡੀ ਲਾਈਵ ਖਬਰਾਂ ਮੈਂ ਤੁਹਾਡੇ ਲਈ ਸ਼ੇਅਰ ਕਰਦੀ ਹਾਂ। ਯਮਨ ਮੇ ਹੁਤੀ ਵਿਦਰੋਹੀ ਹੈਗੇ ਨੇ, ਉਹਨਾਂ ਦਾ ਦਾਅਵਾ ਹੈਗਾ ਇਸ ਅਫਰੀਕੀ ਦੇਸ਼ ਕੀ ਬੜੀ ਅਹਿਮੀਅਤ, ਅਫਰੀਕੀ ਤੱਟ ਯਮਨ ਕੇ ਬੀਚ ਕਾ ਸੰਕਟ ਜਲ ਮਾਰਗ ਹੈ ਅਦਨ ਦੀ ਖਾੜੀ, ਲਾਲ ਸਾਗਰ ਉਸਕੇ ਆਗੇ ਸਵਿਸ ਨਹਿਰ ਸੇ ਜੋੜਤਾ ਹੈ, ਔਰ ਇਹ ਜੋ ਹੈ ਯੂਰਪ ਔਰ ਏਸ਼ੀਆ ਕੇ ਬੀਚ ਯਾਤਰਾ ਕਰਨੇ ਵਾਲੇ ਜਹਾਜ਼ੋ ਕੇ ਲਈ ਇੱਕ ਮਹੱਤਵਪੂਰਨ ਮਾਰਗ ਵੀ ਹੈ। ਤੋ ਇਸ ਮੇ ਜੋ ਹੈ ਆਈਏ ਜਾਣਤੇ, ਯਮਨ ਮੇ ਹੁਤੀ ਵਿਦਰੋਹੀਓ ਕਾ ਬੜਾ ਦਾਅਵਾ ਇਸ ਅਫਰੀਕੀ ਦੇਸ਼ ਕੀ ਬੜੀ ਅਹਿਮੀਅਤ, ਔਰ ਸਾਥ ਹੀ ਸਾਥ ਜੀ ਹੈ ਯਮਨ ਨੇ ਕੇ ਪੂਰੇ ਲਾਲ ਸਾਗਰ ਤਟ ਪਰ ਹੂਤੀਓ ਕਾ ਨਿਯੰਤਰਣ, ਅਮਰੀਕਾ ਕੇ ਲਈ ਕਿਆ ਹੈ ਸੰਦੇਸ਼, ਇਸ ਕੇ ਬਾਰੇ ਮੇ ਆਪਸੇ ਬਾਤ ਕੀ ਜਾਏਗੀ। ਇਰਾਨ ਕੇ ਰਾਸ਼ਟਰਪਤੀ ਪੇਜ਼ਸ਼ਕਿਆਨ ਨੇ ਬ੍ਰਿਕਸ ਬਿਜ਼ਨਸ ਫੋਰਮ ਮੇ ਅਮਰੀਕਾ ਕੋ ਲੇਕਰ ਕਿਆ ਕਹਾ, ਇਸ ਕੇ ਬਾਰੇ ਮੇ ਆਪਸੇ ਬਾਤ ਕਰੂੰਗੀ। ਮਹਾਰਾਸ਼ਟਰ ਸੜਕ ਹਾਦਸੇ ਮੇ ਛੱਤੀਸਗੜ੍ਹ ਮੇ 9 ਲੋਗੋਂ ਕੀ ਮੌਤ ਹੋ ਗਈ, ਕਾਫੀ ਲੋਕ ਘਾਇਲ ਹੋਏ ਹੈ। ਔਰ ਸੀਜੇਪੀ ਨੇ ਕਿਹਾ ਸਕੂਲੋਂ ਕੇ ਮੁੱਦੇ ਪਰ ਬੀਜੇਪੀ ਔਰ ਵਿਪਕਸ਼ੀ ਸਰਕਾਰੋਂ ਕੇ ਰੁਖ ਮੇ ਸਪਸ਼ਟ ਅੰਤਰ ਹੈ। ਔਰ ਇਸ ਕੇ ਸਾਥ ਪੀਐਮ ਮੋਦੀ ਨੇ ਬ੍ਰਿਕਸ ਬਿਜ਼ਨਸ ਫੋਰਮ ਕੋ ਕੀਆ ਸੰਬੋਧਿਤ, ਔਰ ਜੋ ਅਪੀਲ ਕੀ ਉਸਕੇ ਬਾਰੇ ਮੇ ਬਾਤ ਕਰੇਂਗੇ। ਪੀਐਮ ਮੋਦੀ ਔਰ ਰਾਸ਼ਟਰਪਤੀ ਪੁਤਿਨ ਕੇ ਬੀਚ ਇਨ ਮੁੱਦੋਂ ਮੇ ਹੋਈ ਵਾਰਤਾਲਾਪ, ਉਸਕੇ ਬਾਰੇ ਮੇ ਬਾਤਚੀਤ ਕਰੇਂਗੇ। ਇਰਾਨ ਕੇ ਵਿਦੇਸ਼ ਮੰਤਰੀ ਅਰਾਗਸੀ ਨੇ ਅਮਰੀਕੀ ਨੇਵੀ ਕੇ ਇੱਕ ਅਫਸਰ ਕੀ ਕਿਉਂ ਤਾਰੀਫ ਕੀ, ਉਸਕੇ ਬਾਰੇ ਮੇ ਬਾਤ ਕਰੇਂਗੇ। ਸੋ ਲੋਟਸ ਆਫ ਨਿਊਜ਼ ਹੈਪਨਿੰਗ ਆਪਕੇ ਸਾਥ ਹੈ, ਜੋ ਕਿ ਮੈਂ ਆਪਕੇ ਲਈ ਸ਼ੇਅਰ ਕਰੇਂਗੇ। ਔਰ ਇਸਕੇ ਸਾਥ ਹੀ ਸਾਥ ਇਫ ਯੂ ਹੈਵ ਅ ਨਿਊਜ਼ ਇਨ ਹੈਪਨਿੰਗ, ਆਪਕੇ ਪਾਸ ਕੋਈ ਟ੍ਰੈਫਿਕ ਇਨਫਾਰਮੇਸ਼ਨ ਹੈ, ਤੋ 6479101320 ਪੇ ਤੋ ਆਪ ਹਮੇ ਸੁਣ ਸਕਤੇ ਹੈ। ਬਟ ਯੂ ਕੈਨ ਕਾਲ ਅਸ ਇਟ 9058131320, 9058131320 ਪੇ ਫੋਨ ਕੀਆ ਜਾ ਸਕਤਾ ਹੈ। ਲੋਕਲ ਨਿਊਜ਼ ਮੈਂ ਆਪਕੇ ਸਾਥ ਕਵਰ ਕਰੂੰਗੀ, ਬਹੁਤ ਕੁਛ ਹੈ ਹਮਾਰੇ ਪਾਸ ਸੁਣਾਨੇ ਕੇ ਲਈ। ਪਿਟਾਰੇ ਮੇ ਗੀਤ ਸੰਗੀਤ ਹੈ, ਚਲੀ ਆਪਕੇ ਲਈ ਬਹੁਤ ਪਿਆਰਾ ਸਾ ਗੀਤ ਜੋ ਹੈ ਮੈਨੇ ਕਿਉਂ ਕਿਹਾ ਹੋਇਆ ਵੋ ਆਪਕੇ ਲਈ ਪੇਸ਼ ਕਰਨੇ ਜਾ ਰਹੀ ਹੂੰ। ਇਟਸ ਅਫਕੋਰਸ ਮੈਂ ਆ ਗਈ ਹੂੰ, ਤੋ ਫਿਰ ਹਿੰਦੀ ਗਾਣੇ ਤੋ ਆਪ ਅੱਜ ਜ਼ਿਆਦਾ ਸੁਣੇਂਗੇ, ਤੋ ਆਪ ਸਮਝ ਹੀ ਗਏ ਹੋਗੇ ਨਾ। ਸੋ ਆਈਏ, ਔਰ ਬਹੁਤ ਹੀ ਪਿਆਰਾ ਸਾ ਗੀਤ ਹੈ, ਆਪ ਮੁਝੇ ਬਹੁਤ ਪਸੰਦ ਹੈ। ਗੁਮ ਹੈ ਕਿਸੀ ਕੇ

ਹੋਈ। ਜੀ ਹਾਂ, ਇਸੇ ਤਰ੍ਹਾਂ ਦੇ ਨਾਲ ਸਿਰਸਾ ਬਹੁਤ ਹੀ ਪਿਆਰਾ ਗੀਤ ਸੰਗੀਤ ਦਾ ਚੱਲਦਾ ਰਹੇਗਾ ਔਰ ਇੱਕ ਇੱਕ ਕਰਕੇ ਫਰਮਾਇਸ਼ਾਂ ਆ ਰਹੀਆਂ ਨੇ, ਜ਼ਰੂਰ ਤੁਹਾਡੇ ਲਈ ਪਲੇ ਕੀਤੀ ਜਾਣਗੀਆਂ। ਔਰ ਜੇਕਰ ਤੁਸੀਂ ਕੋਈ ਫਰਮਾਇਸ਼ ਆਪਣੇ ਖੁਦ ਹੀ ਤੁਸੀਂ ਦੇਖਦੇ ਹੈਗੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਕੁਛ ਵੈਰੀ ਗੁੱਡ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਅਸੀਂ ਪਲੇ ਕਰਾਂਗੇ ਤੁਹਾਡੇ ਲਈ। ਬਈ ਆਫ ਦੀ ਈਅਰ ਮੈਨੂੰ ਦੋ ਕਾਲਸ ਆਈਆਂ ਸੀ, ਮੈਂ ਪੁੱਛਿਆ ਸੀ ਕਿ ਮੂਵੀ ਕਿਹੜੀ ਹੈਗੀ ਹੈ। ਸੋ ਚਰਨਜੀਤ ਨਾਗਪਾਲ ਜੀ ਨੇ ਬਿਲਕੁਲ ਸਹੀ ਦੱਸਿਆ, ਵਿਚ ਇਜ਼ ਰਾਮਪੁਰ ਕਾ ਲਕਸ਼ਮਣ। ਔਰ ਦੂਜੀ ਕਾਲ ਆਈ ਸੀ ਸਾਨੂੰ ਅਸ਼ੋਕ ਚੌਹਾਨ ਜੀ ਦੀ, ਉਹਨਾਂ ਨੇ ਵੀ ਰਾਈਟ ਨੇਮ ਦੱਸਿਆ, ਵਿਚ ਇਜ਼ ਰਾਮਪੁਰ ਕਾ ਲਕਸ਼ਮਣ। ਬਿਲਕੁਲ ਸਹੀ ਗੱਲ ਹੈ, ਬਹੁਤ ਪਿਆਰੀ ਪਿਕਚਰ ਸੀ, ਵਿਚ ਇਜ਼ ਰੇਖਾ ਅਤੇ ਨਾਲ ਸੀ ਰਣਧੀਰ ਕਪੂਰ, ਉਹਨਾਂ ਨੇ ਦੋਨੋਂ ਨੇ ਮਿਲ ਕੇ ਇਹਦੇ ਚ ਵੈਰੀ ਨਾਈਸ ਮੂਵੀ ਸੀ, ਵੈਰੀ ਗੁੱਡ ਮੂਵੀ। ਔਰ ਤੁਸੀਂ ਉਸ ਟਾਈਮ ਮੈਂ ਇਸ ਮੂਵੀ ਨੂੰ ਦੇਖਿਆ, ਔਰ ਉਸ ਜਨਰੇਸ਼ਨ ਦੇ ਸਾਰੇ ਲੋਕਾਂ ਨੇ ਇਸ ਮੂਵੀ ਨੂੰ ਬਹੁਤ ਹੀ ਵਧੀਆ ਦੇਖਿਆ ਹੋਇਆ। ਨੈਕਸਟ ਜੋ ਗੀਤ ਦੀ ਫਰਮਾਇਸ਼ ਆਈ ਹੈ ਉਹ ਹੈ ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ ਮੈਂ ਯੂੰ ਹੀ ਮਸਤ ਨਗਮੇ ਲੁਟਾਤਾ ਰਹੂੰ। ਹਮਰਾਜ ਫਿਲਮ ਦਾ, ਬੀ ਐਲ ਚੋਪੜਾ ਦੀ 60s ਦੇ ਕਲਾਸਿਕ ਹਿੱਟ ਚੋਂ ਇੱਕ ਹਿੱਟ ਹੈਗਾ। ਜ਼ਰੂਰ ਪਲੇ ਕਰੇਂਗੇ ਜੀ ਆਪਕੇ ਲਈ ਗੀਤ, ਮਾਈ ਪਾਸ ਕਿਊਡ ਹੈ। ਸੋ ਨੈਕਸਟ ਗੀਤ ਇਹੀ ਹੋਗਾ, ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ ਮੈਂ ਯੂੰ ਹੀ ਮਸਤ ਨਗਮੇ ਲੁਟਾਤਾ ਫਿਰੂ। ਬਈ ਬਹੁਤ ਹੀ ਰੋਮਾਂਟਿਕ ਨੰਬਰ ਤੁਹਾਡੇ ਲਈ ਪਲੇ ਕੀਤਾ ਜਾਏਗਾ। ਆਈ ਥਿੰਕ ਮੇਰਾ ਜੋ ਮੋਸਟ ਰੋਮਾਂਟਿਕ ਨੰਬਰ ਹੈ ਨਾ, ਜੋ ਮੈਨੂੰ ਸਭ ਤੋਂ ਜ਼ਿਆਦਾ ਲੱਗਦਾ, ਇਸ ਤੋਂ ਜ਼ਿਆਦਾ ਰੋਮਾਂਟਿਕ ਗੀਤ ਕੋਈ ਨਹੀਂ ਹੋ ਸਕਦਾ, ਔਰ ਉਹ ਹੈਗਾ ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ। ਉਹ ਮੈਨੂੰ ਲੱਗਦਾ ਮੋਸਟ ਰੋਮਾਂਟਿਕ ਸੌਂਗ ਐਵਰ ਮੇਡ ਇਨ ਬਾਲੀਵੁੱਡ। ਹੋ ਸਕਦਾ ਤੁਸੀਂ ਮੇਰੇ ਤੋਂ ਡਿਫਰੈਂਟ ਵਿਊ ਰੱਖਦੇ ਹੋਗੇ, ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਮੈਨੂੰ ਕਾਲ ਕਰਕੇ ਦੱਸੋ ਕਿ ਤੁਹਾਡੀ ਨਜ਼ਰ ਦੇ ਵਿੱਚ ਕਿਹੜਾ ਬਾਲੀਵੁੱਡ ਦੇ ਵਿੱਚ ਮੋਸਟ ਰੋਮਾਂਟਿਕ ਨੰਬਰ ਹੈ। ਪੰਜਾਬੀ ਗੀਤਾਂ ਦੇ ਵੀ ਦੱਸ ਸਕਦੇ ਹੋ। ਪੰਜਾਬੀ ਗੀਤ ਦੇ ਵਿੱਚ ਮੈਨੂੰ ਜੋ ਕੀ ਨਾਮ ਹੈ ਸਿੰਗਰ ਦਾ, ਸਰਦਾਰ ਜੀ ਨਾਮ ਭੁੱਲ ਗਈ, ਬੜਾ ਪਿਆਰਾ ਗਾਉਂਦੇ ਨੇ ਜੀ, ਇੱਕੋ ਮਿੱਕੀ। ਔਰ ਇੱਕ ਉਹ ਵੀ ਬੜਾ ਸੋਹਣਾ ਹੈ ਕਿ ਸਜਣ ਰਾਜ਼ੀ ਹੋ ਜਾਏ ਫਿਰ ਵੀ ਉਹ ਰੌਲਾ ਨਹੀਂ ਹੋ ਪਾਏਦਾ, ਦੈਟ ਸੌਂਗ ਆਲਸੋ ਆਈ ਲਵ ਇਟ। ਸੋ ਤੁਸੀਂ ਮੈਨੂੰ ਦੱਸਣਾ ਹੈਗਾ ਕਿ ਕਿਹੜਾ ਤੁਹਾਡਾ ਫੇਵਰੇਟ ਸੌਂਗ ਹੈਗਾ, ਔਰ ਉਹ ਅਸੀਂ ਤੁਹਾਡੇ ਲਈ ਪਲੇ ਕਰਾਂਗੇ। ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਰੰਗਲਾ ਪੰਜਾਬ, ਮੈਂ ਹਫ਼ਤੇ ਦੀ ਹੋਸਟ ਹਾਂ ਦੋਸਤ ਸੰਜੂ ਸਿੱਕਾ। ਸਾਡੇ ਨੰਬਰ ਟੂ ਕਾਲ ਆਰ 905-813-1320, 905-813-1320 ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਐਂਡ ਜੀ ਤੁਸੀਂ ਸਾਨੂੰ ਕਾਲ ਕਰੋ 905-813-1320 ਨੰਬਰ ਟੂ ਕਾਲ। ਇਸੇ ਤਰੀਕੇ ਦੇ ਨਾਲ ਇਹ ਸਿਲਸਿਲਾ ਚੱਲਦਾ ਰਹੇਗਾ। ਤੁਸੀਂ ਅੱਜ ਸਾਨੂੰ ਟੀਵੀ ਤੇ ਨਹੀਂ ਦੇਖ ਪਾ ਰਹੇ ਹੋਗੇ, ਬਿਕੋਜ਼ ਟੀਵੀ ਜਿਹੜਾ ਹੈਗਾ ਅਸੀਂ ਨਹੀਂ ਪਲੇ ਕਰ ਰਹੇ। ਸਾਡੇ ਟੈਕਨੀਸ਼ੀਅਨ ਇਜ਼ ਔਨ ਦਾ ਵੇ, ਉਹਨਾਂ ਨੂੰ ਕੋਈ ਟਰੱਕ ਦੇ ਵਿੱਚ ਪ੍ਰੋਬਲਮ ਆ ਗਈ ਹੈ, ਬੈਟਰੀ ਇਸ਼ੂ ਹੈ, ਹੀ ਇਜ਼ ਔਨ ਇਜ਼ ਵੇ ਔਰ ਆ ਰਹੇ ਨੇ। ਬਈ ਮੈਂ ਦੱਸਣਾ ਚਾਹਾਂਗੀ, ਆਮ ਆ ਰੀਅਲਟਰ, ਔਰ ਮੇਰੇ ਕੋਲ ਵੈਸੇ ਰੀਅਲਟਰ ਦੀ ਗੱਲ ਨਹੀਂ ਕਰਨ ਜਾ ਰਹੀ ਸੀ, ਪਰ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਪ੍ਰੋਜੈਕਟਸ ਆਏ ਨੇ। ਜੇਕਰ ਤੁਸੀਂ ਮਿਸਿਸਾਗਾ ਦੇ ਵਿੱਚ 22 ਸੈਪਟੈਂਬਰ ਨੂੰ ਇਹ ਪ੍ਰੋਜੈਕਟ ਲਾਂਚ ਹੋ ਰਿਹਾ, ਬੁਕਿੰਗ ਕਰਾ ਸਕਦੇ ਹੋ, ਵੈਰੀ ਫਿਊ ਡੇਜ਼ ਆਰ ਲੈਫਟ। ਔਰ ਮਿਸਾਗਾ ਦੇ ਵਿੱਚ ਤੁਸੀਂ ਲੇਕ ਸ਼ੋਰ ਦੇ ਪਾਸ ਤੁਸੀਂ ਰਹਿਣਾ ਚਾਹੁੰਦੇ ਹੋ, ਅਨਓਬਸਟ੍ਰਕਟਿਡ ਵਿਊ ਦੇ ਕੋਂਡੋਜ਼, ਲੇਕ ਵਿਊ ਤੁਹਾਨੂੰ ਮਿਲੇਗਾ ਉੱਥੇ, 2 ਬੈਡਰੂਮ 2 ਵਾਸ਼ਰੂਮ ਦੇ, ਬੜਾ ਹੀ ਸੋਹਣਾ, ਕਰੀਬ 930 ਸਕੁਆਰ ਫੀਟ ਦਾ ਕੋਂਡੋ ਹੈਗਾ, ਅਨਓਬਸਟ੍ਰਕਟਿਡ ਲੇਕ ਵਿਊ। ਕਦੀ ਤੁਹਾਡਾ ਲੇਕ ਵਿਊ ਬਲੋਕ ਨਹੀਂ ਹੋਏਗਾ, 2029 ਦੇ ਵਿੱਚ ਇਹ ਬਿਲਡਿੰਗ ਤਿਆਰ ਹੋਏਗੀ, ਵੈਰੀ ਰਿਨਾਊਂਡ ਬਿਲਡਰ ਹੈਗੇ ਨੇ। ਔਰ ਦੂਜਾ ਉਸੀ ਕੈਂਪਸ ਦੇ ਵਿੱਚ ਬਹੁਤ ਸਾਰੇ ਕੰਸਟਰਕਸ਼ਨ ਹੋ ਰਹੇ ਨੇ, ਔਰ ਉੱਥੇ ਤੁਹਾਨੂੰ ਇੱਕ ਟਾਊਨ ਹੋਮਸ ਹੈਗੇ ਨੇ, ਗਰਾਊਂਡ ਫਲੋਰ ਤੇ ਜੋ ਹੈ ਉਹ ਟਾਊਨ ਹੋਮ ਨਹੀਂ ਹੈ, ਇੱਕ ਸੇਮ ਲੈਵਲ ਤੇ 2 ਤੋਂ 3 ਬੈਡਰੂਮ, ਪ੍ਰਾਈਸ 547 ਤੋਂ ਸ਼ੁਰੂ ਹੋ ਰਹੀ ਹੈ, ਪਾਰਕਿੰਗ ਵਿੱਚ ਇਨਕਲੂਡਿਡ ਹੈਗੀ ਹੈ। ਅਗਰ 3 ਬੈਡਰੂਮ ਲੈਂਦੇ ਹੋ ਤਾਂ ਤੁਹਾਨੂੰ 600 to 700,000 ਹੈਗੀ ਹੈ। ਔਰ 2-story ਟਾਊਨਸ ਵੀ ਹੈਗੇ ਨੇ, ਸਲੋਪ ਰੂਫ ਵਾਲੇ ਔਰ ਰੂਫ ਟਾਪ, ਖੂਬਸੂਰਤੀ ਰੂਫ ਟਾਪ ਬਣੇ ਹੋਏ ਵਾਲੇ। ਵੈਰੀ ਗੁੱਡ ਟਾਈਮ ਟੂ ਇਨਵੈਸਟ, ਕਿਉਂਕਿ ਬਿਲਡਰਸ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਈਸ ਤੇ ਵੇਚ ਰਹੇ ਨੇ ਇਸ ਵਕਤ, ਐਂਡ ਇਸ ਮੌਕੇ ਦਾ ਫਾਇਦਾ ਉਠਾਓ, ਇਨਵੈਸਟਮੈਂਟ ਕਰਨਾ ਚਾਹੁੰਦੇ ਹੈਗੇ ਹੋ, ਟੇਕ ਐਡਵਾਂਟੇਜ ਆਫ ਦ ਗੁੱਡ ਬਾਇੰਗ ਟਾਈਮ, ਬਾਇਰਸ ਮਾਰਕੀਟ ਹੈ, ਬਿਲਡਰਸ ਆਰ ਸੈਲਿੰਗ ਐਟ ਅ ਵੈਰੀ ਗੁੱਡ ਰੇਟਸ, ਅਮੇਜ਼ਿੰਗ ਰੇਟਸ ਹੈਗੇ ਨੇ। ਤੁਸੀਂ ਮੈਨੂੰ ਕਾਲ ਕਰੋ ਔਰ ਮੇਰੇ ਨਾਲ ਜੁੜੋ, ਮੈਂ ਗੇਟ ਰੀਅਲ ਸਟੇਟ ਦੇ ਨਾਲ ਬ੍ਰੋਕਰ ਹੈਗੀ ਹਾਂ। ਮਾਈ ਨੇਮ ਇਜ਼ ਅੰਜੂ ਸਿੱਕਾ, ਮਾਈ ਨੰਬਰ 416-520-3699, 416-520-3699। ਗੱਲ ਚੱਲ ਰਹੀ ਸੀ ਰੀਅਲ ਇਸਟੇਟ ਦੀ, ਜਦੋਂ ਮੈਂ ਕਿਸੇ ਨੂੰ ਵੀ ਘਰ ਦਿਖਾਉਣ ਜਾਂਦੀ ਹੈਗੀ ਹਾਂ, ਜਦੋਂ ਮੈਂ ਘਰ ਦਿਖਾਉਣ ਜਾਂਦੀ ਹਾਂ, ਤਾਂ ਜਿਵੇਂ ਮੈਂ ਪਹੁੰਚਦੀ ਹੈਗੀ ਹਾਂ, ਘਰ ਬਾਹਰੋਂ ਲੁਕਸ ਨਾਈਸ, ਲੈਂਡਸਕੇਪਿੰਗ ਬਾਹਰ ਦੀ, ਫਰੰਟ ਯਾਰਡ, ਬੈਕ ਯਾਰਡ ਸੋਹਣਾ ਬਣਿਆ ਹੁੰਦਾ, ਕਦੀ ਕਦੀ ਤੇ ਦੇ ਸੋ ਬਿਊਟੀਫੁਲ ਲੱਗਦਾ, ਤੁਸੀਂ ਕਿਸੇ ਰਿਜ਼ੋਰਟ ਵਿੱਚ ਪਹੁੰਚ ਗਏ ਹੋ, ਬਹੁਤ ਸੋਹਣੀਆਂ ਸੋਹਣੀਆਂ ਵਾਟਰਫਾਲ ਵਾਲੀ ਵਾਲਸ, ਰਿਟੇਨਿੰਗ ਵਾਲਸ ਨੇ, ਬਹੁਤ ਅੱਛਾ ਗਾਰਡਨ ਬੈਡ ਹੈਗਾ, ਐਂਡ ਐਂਟਰੈਂਸ ਤੁਹਾਡੇ ਘਰ ਦੀ ਖੂਬਸੂਰਤ ਹੈ, ਤੁਹਾਡੇ ਜਿਹੜੇ ਬਾਇਰ ਹੈਗਾ ਨਾ, ਉਹਦਾ ਤਾਂ ਮਨ ਅੰਦਰ ਜਾਣ ਤੋਂ ਪਹਿਲਾਂ ਹੀ ਕਹਿ ਜਾਂਦਾ ਕਿ ਇਹ ਬਈ ਹਸੀਨ ਹੈ,
ਬਾਹਰ ਇਤਨਾ ਹਸੀਨ ਹੈ ਤੋ ਅੰਦਰ ਕੈਸਾ ਹੋਗਾ ਸੋ ਐਕਸਟੀਰੀਅਰ ਤੁਹਾਡਾ ਘਰ ਦਾ ਇੰਟੀਰੀਅਰ ਅਗਰ ਖੂਬਸੂਰਤ ਹੈ ਐਕਸਟੀਰੀਅਰ ਵੀ ਖੂਬਸੂਰਤ ਹੋਣਾ ਚਾਹੀਦਾ ਬਹੁਤ ਖੂਬਸੂਰਤ ਲੈਂਡਸਕੇਪਿੰਗ ਕਰਦੇ ਨੇ ਓਰੇਕਲ ਕੰਸਟਰਕਸ਼ਨ ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਅਤੇ ਮੇਸਨਰੀ ਵਰਕ ਹੈਗਾ ਔਰ ਮੇਸਨਰੀ ਵਰਕ ਚ ਹੈਗਾ ਸਟੋਨ ਵਰਕ ਇੰਟਰਲੋਕਿੰਗ ਪੇਵਿੰਗ ਚਿਮਨੀ ਅਤੇ ਮੋਟਰ ਦੀ ਰਿਪੇਅਰਸ ਕੋਈ ਹੈਗੀਆਂ ਨੇ ਪੈਟਿਓ ਸਟੈਪ ਵਾਕਵੇਸ ਫੈਂਸਿੰਗ ਕਰਾਉਣਾ ਚਾਹੁੰਦੇ ਹੋ ਐਕਸਟੀਰੀਅਰ ਕੰਸਟਰਕਸ਼ਨ ਕਰਾਉਣਾ ਚਾਹੁੰਦੇ ਹੋ ਸਟੱਕੋ ਐਂਡ ਪਾਰਜਿੰਗ ਕਰਾਉਣਾ ਚਾਹੁੰਦੇ ਹੋ ਰਿਟੇਨਿੰਗ ਵਾਲਸ ਪੂਲਸ ਅਤੇ ਆਊਟਡੋਰ ਸਰਾਊਂਡਿੰਗ ਕੋਈ ਵੀ ਘਰ ਦੀ ਬਾਹਰ ਦੀ ਦਿੱਖ ਨੂੰ ਤੁਸੀਂ ਖੂਬਸੂਰਤ ਬਣਾਉਣਾ ਚਾਹੁੰਦੇ ਹੈਗੇ ਹੋ ਤਾਂ ਫਿਰ ਤੁਸੀਂ ਪਹੁੰਚਣਾ ਹੈਗਾ ਔਰ ਕੰਟੈਕਟ ਕਰਨਾ ਓਰੇਕਲ ਕੰਸਟਰਕਸ਼ਨ ਗੋਰਿਆਂ ਦੀ ਕੰਪਨੀ ਹੈ ਇਨਸ਼ੋਰਡ ਹੈਗੇ ਨੇ ਮੈਂ ਖੁਦ ਉਹਨਾਂ ਦੇ ਥਰੂ ਆਪਣੇ ਘਰ ਦਾ ਕੰਮ ਕਰਾਇਆ ਹੋਇਆ ਦੇ ਆਰ ਅਮੇਜ਼ਿੰਗ ਮੈਂ ਆਪਣੀ ਫੈਂਸਿੰਗ ਦਾ ਕੰਮ ਉਹਨਾਂ ਦੇ ਥਰੂ ਕਰਾਇਆ ਔਰ ਮੇਰੇ ਜੋ ਮੈਂ ਪ੍ਰੀਵੀਅਸ ਘਰ ਦੇ ਵਿੱਚ ਸੀ ਉਹਨਾਂ ਨੇ ਉੱਥੇ ਵੀ ਆ ਕੇ ਮੇਰੇ ਘਰ ਦੀ ਜਿਹੜੀ ਹੈਗੀ ਡਰਾਈਵੇ ਤੇ ਕੰਮ ਕੀਤਾ ਸੀ ਦੇ ਹੀ ਇਜ਼ ਟੂ ਗੁੱਡ ਸੋ ਯੂ ਕੈਨ ਕਾਲ ਜੋਨ ਕੁਆਲਿਟੀ

ਲਾਇਰਸ, ਇੱਕ ਬਹੁਤ ਹੀ ਪ੍ਰੋਫੈਸ਼ਨਲ ਲਾਇਰਸ ਦੀ ਟੀਮ ਹੈਗੀ ਹੈ, ਕਿ ਤੁਸੀਂ ਕਾਰ ਐਕਸੀਡੈਂਟ ਔਰ ਸਲਿਪ ਐਂਡ ਫਾਲ, ਕੋਈ ਪਰਸਨਲ ਇੰਜਰੀ ਜਾਂ ਫਿਰ ਪਰਿਵਾਰ ਦਾ ਕੋਈ ਮਾਮਲਾ ਹੈਗਾ ਪਰਿਵਾਰਕ, ਔਰ ਉਸ ਦੇ ਲਈ ਗੁਰਦੀਪ ਐਸ ਨਨੁਆ ਜੀ ਨੂੰ ਕਾਲ ਕਰੋ। ਕੋਈ ਪਰਸਨਲ ਇੰਜਰੀ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟਸ, ਟੋਰਟ ਅਤੇ ਨੈਗਲੀਜੈਂਸ ਕੇਸਿਸ ਹੈਗੇ ਨੇ, ਇੰਪਲਾਇਮੈਂਟ ਲਾਅ ਅਤੇ ਕਮਰਸ਼ੀਅਲ ਲਿਟੀਗੇਸ਼ਨ ਦਾ ਕੋਈ ਮਸਲਾ ਹੈਗਾ, ਪਰਸਨਲ ਇੰਜਰੀ ਲਿਟੀਗੇਸ਼ਨ ਹੈਗੇ ਨੇ। ਫੋਰ ਆਲ ਟਾਈਪ ਆਫ ਲੀਗਲ ਨੀਡਸ ਇਮੀਗ੍ਰੇਸ਼ਨ ਲਾਅ ਦੇ ਲਈ ਤੁਸੀਂ ਡੈਨਿਸ ਈਓਫੀ ਨੂੰ ਕਾਲ ਕਰੋ। ਬਈ ਇਹਨਾਂ ਦੀ ਬਹੁਤ ਹੀ ਪ੍ਰੋਫੈਸ਼ਨਲ, ਬਹੁਤ ਹੀ ਵਧੀਆ ਨਿਪੁੰਨ ਥੀਮ ਹੈਗੀ ਹੈ, ਜੋ ਕਿ ਤੁਹਾਡੇ ਮਸਲਿਆਂ ਦਾ ਹੱਲ ਲੱਭ ਕੇ ਦੇਗੀ। ਤੁਹਾਨੂੰ ਕਾਲ ਦੇ ਟੀਮ ਨਨੁਆ ਐਂਡ ਈਓਫੀ ਲਾਇਰ 6477936889 6477936889 7077 Keel Street Suite 301 ਤੇ ਕਾਂਕਰਡ ਵਿਖੇ ਲੋਕੇਟਡ ਇਹਨਾਂ ਦਾ ਆਫਿਸ, ਨਨੁਆ ਐਂਡ ਈਓਫੀ ਲਾਇਰਸ। ਕਾਵਿਆ ਮੁਖਰਜੀ, ਮੀਤਾ ਓਜਾ ਜੀ ਖਾਨਦਾਨੀ, ਉਹ ਆਪਣੇ ਗੋਲਡ ਮੈਡਲਿਸਟ ਆਪਣੇ ਐਕਿਊਟ ਅਤੇ ਕਰੋਨਿਕ ਬਿਮਾਰੀਆਂ ਜੜੋਂ ਖਤਮ ਕਰਨਾ ਚਾਹੁੰਦੇ ਹੈਗੇ, ਤਿੰਨ ਕਟਰੇਲ ਬਲੇਵਾਰਡ ਤੇ ਪਹੁੰਚੋ। ਆਰਥਰਾਈਟਸ ਹੈ, ਇਨਫਰਟੀਲਿਟੀ ਹੈ, ਸਕਿਨ ਇਸ਼ੂਜ, ਥਾਇਰਾਇਡ ਡਿਸਆਰਡਰ ਵਰਗੀਆਂ ਬਿਮਾਰੀਆਂ ਨੇ, ਐਡਿਕਸ਼ਨ ਹੈਗੀ ਹੈ, ਤੁਹਾਨੂੰ ਦਾਰੂ ਪੀਣ ਦੀ ਲੱਤ ਲੱਗ ਚੁੱਕੀ ਜੋ ਛੁੱਟੀ ਨਹੀਂ ਰਹੀ ਹੈ, ਮੈਂਟਲੀ ਡਿਸਟਰਬ ਰਹਿੰਦੇ ਹੋ, ਆਫਕੋਰਸ ਵੀ ਹੈਵ ਗੋਲਡ ਮੈਡਲਿਸਟ ਹੋਮੋਪੈਥ ਮੀਤਾ ਓਜਾ ਤੇ ਉਹਨਾਂ ਦੀ ਟੀਮ। ਨੰਬਰ ਟੂ ਕਾਲ 6477706079 ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਹੁਣ ਮੈਂ ਤੁਹਾਨੂੰ ਹੋਮ ਫਿਕਸ ਲੈ ਕੇ ਜਾ ਰਹੀ ਹਾਂ, ਹਾਰਡਵੁੱਡ ਲੈਮਨੇਟ ਫਲੋਰਿੰਗ, ਪੋਸਲਿਨ ਟਾਇਲ, ਸਿਰਮਿਕ ਟਾਇਲ, ਫੋਸਟਰਸ ਅਤੇ ਆਲ ਪਲੰਬਿੰਗ ਐਕਸੈਸਰੀਜ਼ ਦੇ ਲਈ ਹੋਲਸੇਲ ਤੇ ਰਿਟੇਲ ਕੀਮਤਾਂ ਦੋਨੋਂ ਅਵੇਲੇਬਲ ਨੇ ਅਤੇ ਬਿਲਡਰਸ ਦਾ ਨਿੱਘਾ ਸਵਾਗਤ ਹੁੰਦਾ। ਬਿਫੋਰ ਯੂ ਫਿਕਸ ਯੂਰ ਹੋਮ, ਯੂ ਹੈਵ ਟੂ ਕਾਲ ਦੈਮ, ਕਾਲ ਹੋਮ ਫਿਕਸ, ਨੰਬਰ ਟੂ ਕਾਲ 9057962555 ਤੇ ਕਾਲ ਕਰ ਸਕਦੇ ਹੋ। ਔਰ ਜੀ ਹਾਂ, ਬਹੁਤ ਹੀ ਵਧੀਆ ਗੀਤ ਜੋ ਮੈਂ ਕਿਉਂ ਕੀਤਾ ਹੋਇਆ, ਮੈਨੂੰ ਤੁਸੀਂ ਦੱਸਿਆ ਨਹੀਂ ਜੀ ਕਾਲ ਕਰਕੇ ਕਿ ਮੋਸਟ ਰੋਮਾਂਟਿਕ ਗੀਤ ਤੁਹਾਨੂੰ ਕਿਹੜਾ ਲੱਗਦਾ ਬਾਲੀਵੁੱਡ ਦਾ। ਮੈਂ ਤੇ ਕਹਿ ਰਹੀ ਹਾਂ ਕਿ ਮੈਨੂੰ ਮੇਰੇ ਵਾਸਤੇ ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ। ਔਰ ਜੇਕਰ ਤੁਹਾਡੇ ਕੋਈ ਹੋਰ ਹੈਗਾ ਤਾਂ ਗਿਵ ਮੀ ਅ ਕਾਲ, ਤੁਹਾਡੀ ਲਈ ਤੁਹਾਡੀ ਫਰਮਾਇਸ਼ੀ ਗੀਤ ਅੱਜ ਪਲੇ ਕੀਤੇ ਜਾਣਗੇ। ਲੋਟਸ ਆਫ ਹਿੰਦੀ ਗੀਤ, ਨਿਊਜ਼ ਵਗੈਰਾ ਤੁਹਾਡੇ ਲਈ ਪ੍ਰੀਪੇਅਰਡ ਹੈਗੀਆਂ ਨੇ, ਤੁਹਾਡੇ ਲਈ ਸ਼ੇਅਰ ਕਰਾਂਗੇ। ਬਟ ਰਾਈਟ ਨਾਓ, ਤੁਮ ਮਗਰ ਸਾਥ ਦੇਣੇ ਕਾ ਵਾਦਾ ਕਰੋ, ਮੈਂ ਯੂੰ ਹੀ ਮਸਤ ਨਗਮੇ ਲੁਟਾਤਾ ਰਹੂੰ।

0: ਜੀਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
2: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਅ ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
1: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕੋ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
4: HK Movers, home, offices, apartments and delivery, big or small, we move it all.
5: HK Movers,
4: local and long distance, we also ship cars, Kailor Transport and moving services.
5: For service with a smile, give us a call.
4: Call Mr. Harminder 416-524-6704.
5: 416-524-6704.
4: Visit 140 Advance Boulevard, Unit Number 10, Brampton.
6: Long distance moving specialist,
4: HK Movers.
7: HK Movers.
8: ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ। ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੁਆਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟ, ਲਾਇਸੈਂਸ ਬਾਈ ਦ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਉ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656, ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟ੍ਰਸਟਿਡ, ਮੋਸਟ ਇਫੈਕਟਿਵ।
0: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ। ਔਰਕਾ 9054580075, 905-458-0075। ਮੇਪਲ ਵਨ ਕਿਚਨ ਐਂਡ ਬਾਥ ਇੰਕ।
9: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਨੋਟ ਕਰੋ ਕਿ ਕੈਲਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲਡਨ ਸਬਜ਼ੀ ਫਾਰਮ ਤੇ ਆਓ, 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲਡਨ ਸਬਜ਼ੀ ਫਾਰਮ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi, high end da saman mile sasta. Waheguru.
2: Waheguru ji ka khalsa, Waheguru ji ki fateh. ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: Action. Open 7 days a week. Located at 1850 Albion Road, Etobicoke.
1: 3 locations to serve you.
2: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਚਲਿਨ ਟਾਇਲਸ, ਰੈਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜ਼ੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ। ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ, 905-678-1200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
4: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
5: 647-4800-6000।
4: ਬਾਬਾ ਜੀ, ਆ ਕਿਹੜਾ ਮੰਤਰ ਹੈ?
5: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
4: ਪੱਕੀ ਗੱਲ ਬਾਬਾ ਜੀ?
5: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ, NRI ਮੈਰਿਜ ਬਿਊਰੋ।
6: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-8886-6000 ਔਰ ਵਿਜ਼ਿਟ NRIMB.com।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5059।
7: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਉ ਨਿਊ ਲੋਕੇਸ਼ਨ, 7920 ਹਿਊਰਨਟਾਰੀਓ ਸਟ੍ਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656, ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟ੍ਰਸਟਿਡ, ਮੋਸਟ ਇਫੈਕਟਿਵ।
8: Real news, real impact, showing you real world. CJMR 1320, the voice of the city.
2: Tusi sun rahe ho Chawla News Network, Toronto, CNN Toronto.

0: ਜੀਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
3: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
4: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
5: 6477-760-2779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
6: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
0: ਪੀਲ ਰੈਨੋਵੇਸ਼ਨ ਦਾ ਪੈਗਾਮ, ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 647-648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
7: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
8: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਮੜਾ ਦਿਆਂ।
7: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
8: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
7: ਤੇ ਮੇਰੇ ਜੀਜੇ ਲਈ ਘੜੀ?
8: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
7: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਚਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
9: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
10: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
9: ਸੱਚੀ?
10: ਓ ਮੁੱਚੀ,
11: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
10: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
9: ਹੁਣ ਐਡਰੈਸ ਵੀ ਲਿਖਾ।
10: ਲੈ ਲਿਖ ਲਾ, 1 Good Mark Place, ਇਟੋਬੀਕੋਕ, ਯੂਨਿਟ 5।
11: ਕਾਲ 647-706-9257 647-706-9257।
12: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
13: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕੈਨਾਲ, ਡੈਂਚਰ
14: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
12: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਡ ਡਰਾਈਵ ਈਸਟ, ਬ੍ਰੈਂਪਟਨ। ਬੋਵੇਡ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਡ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
0: ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿੱਚ ਬਣ ਰਹੇ ਹਨ 3 bedroom ਜ਼ਫਰੀ ਹੁਲ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ, ਕੀਮਤ ਸਿਰਫ ਤੇ ਸਿਰਫ 3,99,000। $5,000 ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ 416-303-1515 416-303-1515 ਪਾਈ ਵਾ। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਿਡੌਣੇ ਬਾਰ ਬਾਰ ਨਹੀਂ ਆਉਣੇ।
15: ਦਿਸ ਇਜ ਸੀ ਜੇ ਐਮ ਆਰ ਏ ਐਮ ਆਪਰੇਟਿੰਗ ਆਨ 1320 ਕਿਲੋਹਰਟਜ਼ ਫਰੋਮ ਮਿਸਿਸਾਗਾ ਓਨਟਾਰੀਓ। ਵੀ ਆਰ ਕਰੰਟਲੀ ਕੰਡਕਟਿੰਗ ਟੈਕਨੀਕਲ ਟੈਸਟ ਅੰਡਰ ਆਥੋਰਾਈਜੇਸ਼ਨ ਫਰੋਮ ਇਨੋਵੇਸ਼ਨ ਸਾਇੰਸ ਐਂਡ ਇਕੋਨੋਮਿਕ ਡਿਵੈਲਪਮੈਂਟ ਕੈਨੇਡਾ ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
16: ਸਿਜਮਾ 1320 AM ਫ੍ਰੀਕਵੈਂਸੀ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਰੰਗਲਾ ਪੰਜਾਬ ਮੈਂ ਆਪਕੇ ਹੋਸਟ ਹੈਂ ਦੋਸਤ ਸੰਜੂ ਸਿੱਖ ਕਾ ਪੇਸ਼ ਖਿਦਮਤ ਹੈ ਆਪਕੀ ਨਜ਼ਰ ਮੈਂ ਆਜ ਕੇ ਮੁੱਖ ਸਮਾਚਾਰ ਹਿੰਦੀ ਮੈਂ। ਸਬਸੇ ਪਹਿਲੇ ਆਪਕਾ ਤਾਪਮਾਨ ਰਾਈਟ ਨਾਉ 21 ਡਿਗਰੀ ਸੈਂਟੀਗ੍ਰੇਡ ਹੈ। ਕੱਲ ਕਾ ਹਾਇਸਟ 27, ਲੋਵੈਸਟ 12 ਰਹੇਗਾ। ਮਿਕਸ ਸਨ ਐਂਡ ਕਲਾਉਡ, ਖਬਰ ਕੀ ਸੁਰਖੀਆਂ ਆਪ ਸਭ ਕੀ ਖਿਦਮਤ ਮੈਂ। ਆਈ ਜਾਂਦੇ ਸਟਿਲਾਂਟਿਸ ਸਾਈਨ ਕੀਆ ਹੈ MOU ਔਨ ਬ੍ਰੈਮਟਨ ਓਨਟੇਰੀਓ ਪਲਾਂਟਸ ਔਰ ਵਾਰਤਾਲਾਪ ਯੂਨੀਅਨ ਕੇ ਬੀਚ ਮੇਂ ਜੋ ਥੀ ਉਨਕੀ ਖਤਮ ਹੋ ਗਈ ਹੈ। ਔਰ ਆਟੋਮੇਕਰ ਹੈ ਸਟਿਲਾਂਟਿਸ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਈਨ ਕੀਆ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕੈਨੇਡੀਅਨ ਆਰਮਡ ਵਹੀਕਲ ਮੇਕਰ ਰੋਸ਼ੈਲ ਕੇ ਸਾਥ ਪੋਟੈਂਸ਼ੀਅਲ ਸੇਲ ਜੋ ਕਿ ਅਭੀ ਆਈ ਜਲ ਥੀ ਬ੍ਰੈਮਟਨ ਮੇਂ। ਮੀਨਵਾਈਲ ਯੂਨੀਅਨ ਜੋ ਰਿਪ੍ਰੈਜੈਂਟ ਕਰਤੀ ਕੈਨੇਡੀਅਨ ਵਰਕਰਸ ਐਟ ਸਟਿਲਾਂਟਿਸ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੌਜ਼ ਕਰ ਦਿਆ ਕੰਟਰੈਕਟ ਕੀ ਕੋਈ ਵੀ ਬਾਤਚੀਤ ਕੋ। ਔਰ ਸਾਥ ਉਹਨੇ ਵੀ ਕਿਹਾ ਕਿ ਫਿਊਚਰ ਆਫ ਦ ਬ੍ਰੈਮਟਨ ਪਲਾਂਟ ਜੋ ਅਭੀ ਕੁਛ ਅੰਧੇਰੇ ਮੇਂ ਹੀ ਹੈ। ਸਾਥ ਹੀ ਸਾਥ ਹਮ ਬਾਤ ਕਰਨੇ ਜਾ ਰਹੇ ਹਾਂ ਅੱਜ ਕੀ ਖਬਰੋਂ ਮੇਂ। ਸਾਬਕਾ ਪ੍ਰਾਈਮ ਮਿਨਿਸਟਰ ਜੋਨ ਕ੍ਰਿਚਨ ਨੇ ਕਿਹਾ ਹੈ ਅਮੈਰੀਕਾ ਕੋ ਕਿ ਵੋ ਗਲਤੀ ਨਾ ਕਰੇ, ਹਮਾਰੀ ਉਦਾਰਤਾ ਕੋ ਹਮਾਰੀ ਕਮਜ਼ੋਰੀ ਸਮਝਦੇ। ਉਨ੍ਹਾਂ ਨੇ 9/11 ਕੀ ਸਪੀਚ ਕੇ ਦੌਰਾਨ ਇਹ ਕਿਹਾ ਹੈ। ਔਰ ਜੋ ਨਿਊ ਫਿਨਲੈਂਡ ਮੇਂ ਥੀ, ਉਨ੍ਹਾਂ ਕਿਹਾ ਕਿ ਹਮ ਦੋਸਤ ਹੈ, ਹਮ ਦੋਸਤੀ ਕੇ ਸਾਥ ਅਪਣਾਉਣਾ ਚਾਹਤੇ ਹੈ ਸਬਕੋ, ਔਰ ਹਮ ਸਬਕੋ ਮਦਦ ਕਰੇਂਗੇ ਜੋ ਜ਼ਰੂਰਤ ਹੋਗੀ, ਲੇਕਿਨ ਹਮ ਝੁਕੇਂਗੇ ਨਹੀਂ ਕਿਸੀ ਕੇ ਵੀ ਸਾਹਮਣੇ। ਔਰ ਅਗਰ ਹਮਾਰੀ ਕੋਈ ਬੇਇੱਜ਼ਤੀ ਕਰੇਗਾ ਜਾਂ ਫਿਰ ਹਮਾਰੇ ਕੋਈ ਧਮਕੀ ਦੇਣੇ ਕੀ ਕੋਸ਼ਿਸ਼ ਕਰੇਗਾ, ਹਮ ਯੂਨਾਈਟਿਡ ਹੋ ਕੇ ਇਕਜੁੱਟ ਹੋ ਜਾਏਂਗੇ। ਖਬਰੋਂ ਮੇਂ, ਪੈਨਸਿਲਵੇਨੀਆ ਕੇ ਲਾਅ ਮੇਕਰ ਕਾ ਕਹਿਣਾ ਹੈ ਕਿ ਵੋ ਬਦਲਾਵ ਕਰਨੇ ਜਾ ਰਹੇ ਹੈ ਲੇਕ ਏਰੀ ਮੇਂ, ਜਬਕਿ ਟਰੰਪ ਨੇ ਰੀਨੇਮ ਕੀਆ ਹੈ ਕੋਸ਼ਿਸ਼ ਕੀ ਲੇਕ ਓਨਟੇਰੀਓ ਕੋ ਲੇਕ ਅਮੈਰੀਕਾ ਕਹਿਣੇ ਮੇਂ। ਔਰ US ਲਾਅ ਮੇਕਰ ਪੁਸ਼ ਕਰਾ ਕਿ ਜੋ ਗ੍ਰੇਟ ਲੇਕਸ ਹੈ ਉਸਕਾ ਨਾਮ ਬਦਲਣਾ ਚਾਹੀਏ ਟੂ ਲੇਕ ਪੈਨਸਿਲਵੇਨੀਆ, ਆਗੇ ਲੇਕ ਏਰੀ ਹੈ। ਯਹੀ ਉਨਕਾ ਕਹਿਣਾ ਕਿ ਪੈਨਸਿਲਵੇਨੀਆ ਕਾ ਹੀ ਓਨਲੀ ਗ੍ਰੇਟ ਲੇਕ ਹੈ ਔਰ ਇਸਕਾ ਇਟਸ ਮਾਡਰਨ ਇਕਾਨਮੀ ਔਰ ਆਈਡੈਂਟੀਫਾਈ ਕਰਨਾ ਚਾਹੀਏ ਉਨਕੋ ਕਿ ਕਾਫੀ ਅਮੈਰੀਕਾ ਮੇਂ ਇਨ ਚੀਜ਼ੋ ਪੇ ਬਹੁਤ ਵਾਰਤਾਲਾਪ ਚੱਲ ਰਹੀ ਕਿ ਕਿਸੀ ਕੰਟਰੀ ਕਾ ਨਾਮ ਬਦਲ ਜਾਏ, ਕਿਸੀ ਲੇਕਸ ਕਾ ਨਾਮ ਬਦਲ ਦਿਆ ਜਾਏ। ਸੋ ਕਾਲ ਆਈ ਜਬਕਿ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਨਿਰਣੇ ਲਿਆ ਕਿ ਰੀਨੇਮ ਕਰਨਾ ਹੈ ਲੇਕ ਓਨਟਾਰੀਓ ਕੋ ਟੂ ਲੇਕ ਅਮੈਰੀਕਾ। ਇਸਕੇ ਸਾਥ ਹੀ ਸਾਥ ਜਸਟਿਨ ਟਰੂਡੋ ਸਟਾਰਟ ਕਰਨੇ ਜਾ ਰਹੇ ਹੈ ਆਪਣਾ ਪ੍ਰੋਡਕਸ਼ਨ ਕੰਪਨੀ ਸਾਬਕਾ ਚੀਫ ਆਫ ਸਟਾਫ ਕੇ ਸਾਥ, ਔਰ ਉਨ੍ਹਾਂ ਨੇ ਅਨਾਊਂਸ ਕੀਆ ਆਪਣਾ ਨਿਆ ਵੈਂਚਰ ਐਟ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਜ ਕੇ ਦਿਨ। ਪ੍ਰੈਸ ਰਿਲੀਜ਼ ਕੰਪਨੀ ਸੇ ਹੋਈ, ਉਨ੍ਹਾਂ ਕਿਹਾ ਕਿ ਹੋਪ ਐਂਡ ਹਾਰਡਵਰਕ ਜੋ ਹੈ ਵੋ ਬਣਾਏਗਾ ਬੋਥ ਸਕ੍ਰਿਪਟਿਡ ਐਂਡ ਅਨਸਕ੍ਰਿਪਟਿਡ ਕੰਟੈਂਟ, ਔਰ ਕਾਫੀ ਪ੍ਰੋਜੈਕਟ ਜੋ ਆਲਰੇਡੀ ਡਿਵੈਲਪਮੈਂਟ ਮੇਂ ਹੈ। ਸੋ ਇਹ ਕਾਫੀ ਜ਼ਿਆਦਾ ਇਨਕੀ ਕੰਪਨੀ ਆਗੇ ਬੜੇਗੀ। ਇੱਕ ਲੇਡੀ ਹੈ, ਉਸਕਾ ਫੋਨ, ਉਸਕਾ ਵਾਲਟ, ਉਸਕਾ ਕਾਰ, ਉਸਕਾ ਡੋਗ ਬਿਲਕੁਲ ਪਿੱਛੇ ਘਰ ਪਰ ਹੈ ਔਰ ਇੱਕ ਹਫ਼ਤੇ ਸੇ ਮਿਸਿੰਗ ਹੈ ਵਾਸ਼ਿੰਗਟਨ DC ਕੀ, ਉਸਕੀ ਤਲਾਸ਼ ਜਾਰੀ ਹੈ। ਔਰ ਉਨਕੀ ਉਮਰ 53 ਇਅਰਸ ਬਤਾਈ ਜਾ ਰਹੀ, ਸਿੰਗਲ ਮਦਰ ਹੈ, ਇੱਕ ਉਨਕਾ ਬੇਟਾ ਹੈ ਔਰ ਇੱਕ ਉਨਕੀ ਸਿਸਟਰ ਹੈ। ਲਾਸਟ ਇਨਕੋ ਫਰਾਈਡੇ ਸੈਪਟੈਂਬਰ 4th ਦੇਖਾ ਗਿਆ ਥਾ ਨਿਊਯਾਰਕ ਮੇਂ, ਔਰ ਤਬ ਸੇ ਮਿਸਿੰਗ ਪਰਸਨ ਕੀ ਲਿਸਟ ਮੇਂ ਇਨਕਾ ਨਾਮ ਹੈ। ਕੈਨੇਡਾ ਕੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਉਹ ਖਤਮ ਕਰਨੇ ਜਾ ਰਹੇ ਹੈ ਪਰਮਨੈਂਟ ਰੈਜੀਡੈਂਸੀ ਐਗਜ਼ੈਂਪਸ਼ਨਸ ਜੋ ਰੈਫਿਊਜੀਜ਼ ਕੇ ਲਈ ਥਾ ਵਿਦ ਅਨਡਿਕਲੇਅਰਡ ਫੈਮਿਲੀ। ਇਮੀਗ੍ਰੇਸ਼ਨ ਮਿਨਿਸਟਰ ਨੇ ਕੁਆਇਟਲੀ ਇਸਕੋ ਖਤਮ ਕਰ ਦਿਆ ਹੈ ਔਰ ਖਤਮ ਕਰਨੇ ਜਾ ਰਹੇ ਹੈ। ਉਨ੍ਹਾਂ ਕਿਹਾ ਕਿ ਰੈਫਿਊਜੀ ਸਪਾਂਸਰ ਕਰਨੇ ਮੇਂ ਉਨਕੋ ਮਦਦ ਮਿਲਦੀ ਥੀ ਇਸ ਸਿਸਟਮ ਸੇ ਕਿ ਉਨਕੇ ਬੱਚੇ ਔਰ ਉਨਕੇ ਪਾਰਟਨਰਸ ਪਰਮਨੈਂਟ ਰੈਜੀਡੈਂਸੀ ਮਿਲ ਸਕਤੀ ਥੀ, ਔਰ ਆਫਰ ਕਰਤੇ ਥੇ ਰੈਫਿਊਜੀ ਐਡਵੋਕੇਟਸ, ਕੋਈ ਵੀ ਐਕਸਪਲੇਨੇਸ਼ਨ ਨਹੀਂ ਥੀ ਉਨਕੇ ਪਾਸ। ਟੈਂਪਰੇਰੀ ਪਾਲਿਸੀ ਅਲਾਉ ਕਰਤੀ ਥੀ ਕੁਛ ਰੈਫਿਊਜੀ ਕੋ ਸਪਾਂਸਰ ਕਰਨੇ ਕੇ ਲਈ ਫੈਮਿਲੀ ਮੈਂਬਰਸ ਜੋ ਇਨੀਸ਼ਲੀ ਡਿਕਲੇਅਰ ਨਹੀਂ ਕੀਏ ਗਏ ਥੇ ਉਨਕੀ ਐਪਲੀਕੇਸ਼ਨ ਕੇ ਉਪਰ। ਅੰਡਰ ਕਰੰਟ ਰੂਲਸ ਜਬ ਆਏਂਗੇ ਉਸਮੇਂ ਪਰਮਨੈਂਟ ਰੈਜੀਡੈਂਟ ਨਾਰਮਲੀ ਇਸ ਪਰਮਨੈਂਟਲੀ ਬਾਰਡ ਫਰੋਮ ਸਪਾਂਸਰਿੰਗ ਅ ਫੈਮਿਲੀ ਮੈਂਬਰ, ਅਗਰ ਉਨ੍ਹਾਂ ਨੇ ਆਪਣਾ ਡਾਕੂਮੈਂਟੇਸ਼ਨ ਉਨਕਾ ਨਾਮ ਐਡ ਨਹੀਂ ਕੀਆ ਹੁਆ ਹੈ। ਦੋਸਤੋ, ਸ਼ੇਮ ਔਨ ਯੂ, ਜੀ ਹਾਂ, ਬਹੁਤ ਹੀ ਸ਼ੇਮਫੁਲ ਖਬਰ ਹੈ ਜੋ ਆਪਣੇ ਸਾਥ ਸ਼ੇਅਰ ਕਰਨੇ ਜਾ ਰਹੀ ਹਾਂ। ਕਰੀਬ ਕੋਈ $10,000 ਕੇ ਵਰਥ ਆਫ ਸਟੋਲਨ ਫੂਡ ਚੋਰੀ ਹੁਆ ਹੈ ਨਾਨ ਪ੍ਰੋਫਿਟ ਸੀਨੀਅਰ ਹੋਮ ਸੇ। ਆਪਣੇ ਆਪ ਮੇਂ ਇੱਕ ਸ਼ਰਮਨਾਕ ਇਹ ਬਾਤ ਹੈ। ਨਾਨ ਪ੍ਰੋਫਿਟ ਸੀਨੀਅਰ ਕੇਅਰ ਘਰ ਜੋ ਕਿ ਸੈਸਕੇਚੂਨ ਮੇਂ ਹੈ, ڈیل کر رہا ہے. ان کا $10,000 تک کا کھانا جو ہے چوروں نے چرا لیا, ان کے اسٹوریج شیڈ تھے سارے فریزرز ان کے خالی کر دیے. ایسا بھی ہوتا ہے. اور ساتھ ساتھ جو ان کے کچن کے سٹاف ہیں وہ کافی زیادہ دکھی ہیں. انہوں نے کہا کہ ہمارے پاس کم سے کم 8 لیٹر کے ٹبس آف آئس کریم ڈونیٹ کیے گئے تھے پچھلے ہفتے اور سارے کنٹینر چلے گئے ہیں. اور ساتھ انہوں نے کہا کہ فریزر دیکھا جائے تو کافی ہائی ویلیو کے آئٹمس چوری ہوئے ہیں. اپنے آپ میں یہ بہت ہی دکھد سماچار ہے کہ ایسا بھی ہوتا ہے. اب ایکسپریس بند رہے گی آل ویکینڈ لانگ. سروس ڈسرپشن ہوئی ہے لائن 2 کے اوپر.

0: HK Movers, home, offices, apartments and delivery, big or small, we move it all.
1: HK Movers,
0: local and long distance, we also ship cars, Kailor Transport and moving services.
1: For service with a smile, give us a call.
0: Call Mr. Harminder 416-524-6704.
1: 416-524-6704.
0: Visit 140 Advance Boulevard, Unit Number 10, Brampton.
2: Long distance moving specialist,
0: HK Movers.
3: HK Movers.
4: Canada di manni parmani transportation company, Shah Transport nu chahide ne kuch ek drivers. Immediate hiring ho rahi hai. Owner operators, team, company drivers, team, solo drivers chahide ne ji company de waste. Consistent Laredo, Texas de runs, steady miles ate reliable kam pura saal ditta javega. Vadhere jankari li call Sandeep 416-903-8390. Shah Transport da yard located hai at 5758 Dixie Road intersection 401 and Dixie. Number ek vari phir to 416-903-8390.
5: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ ਕਾਲ 905-450-6464.
6: Lali Sweet and a Restaurant. Lali Sweet and a Restaurant.
7: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
8: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
9: ਨਾ ਹੀਰੇ ਨਾ ਇਹ ਇਸ਼ਕ ਹੁਣ ਨਹੀਂ ਨਿਭਣਾ
10: ਇੰਜਨਾ ਖਰਾਂਜਿਆ ਮੈਂ ਤਾਂ ਤੇਰੇ ਲਈ ਪੀਜ਼ਾ ਮਸ਼ੀਨ ਤੋਂ ਥਿਨ ਕਰਸਟ ਚੀਜ਼ ਪੀਜ਼ਾ ਲੈ ਕੇ ਆਈ ਆ
9: ਹੀਰੇ ਦੋ ਲਾਰਜ ਪੀਜ਼ਾ 4 ਟੋਪਿੰਗ ਈਚ 2 ਡਿਪਿੰਗ ਸੌਸਸ ਆਰਡਰ ਕਰਨਾ ਸੀ ਸਿਰਫ $25 ਚ ਆਪਾਂ ਦੋਹਾਂ ਤੇ ਚਾਚੇ ਕੈਦੋ ਨੇ ਵੀ ਰੱਜਣਾ ਸੀ
10: ਟੇਸਟ ਵਿਦ ਸੁਪਰ ਹਰ ਕੋਈ ਪੀਜ਼ਾ ਮਸ਼ੀਨ ਦਾ ਹੈ ਲਵਰ
11: ਪੀਜ਼ਾ ਮਸ਼ੀਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ 2 ਫਿਲਾਸਫਰਸ ਟ੍ਰੇਲ ਬ੍ਰੈਂਪਟਨ ਅਕ੍ਰੋਸ ਬ੍ਰੈਂਪਟਨ ਸਿਵਿਕ ਹਸਪੀਟਲ
10: 373 ਸਟੀਲਜ਼ ਐਵਨਿਊ ਵੈਸਟ ਸ਼ੈਰੀਡਨ ਕਾਲਜ ਬੈਕ ਪਲਾਜ਼ਾ ਕਾਲ 905-490-1222
12: ਵਾਹਿਗੁਰੂ
13: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
5: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ ਕਾਲ 905-450-6464
6: Lali Sweet and a Restaurant Lali Sweet and a Restaurant
14: Ritz Furniture da message zara dhyan na suno
6: Sasta

0: का सामान मिले सस्ता।
1: डायमंड एंड डायमंड पर्सनल इंजरी लॉयर्स। ये कर तो हड़ा कार वैन ट्रक चलाउंदे समय एक्सीडेंट हो गया है या फिर तुसी किसी जगह ते तिलक के डिग पे हो, कसूर तो हड़ा है या नहीं, तुसी पहला वांगू हुण काम ते जा अपने व्यापारक अदारे ते नहीं जा सकते। सारे खर्चे ज्यों दे त्यों बरकरार हन। उपरो इंश्योरेंस कंपनियां भी आनाकानी कर रही हन। तुसी सोच रहे हो करिए ता हुण की करिए, चीचियां ना वटो। बस एक नाम याद रखो, किसी भी तरह के एक्सीडेंट होने की सूरत विच तुहाडे हक्कां दा रखवाला। मानसिक पीड़ा दे नाल शरीरक दर्दां दी मलम, डायमंड एंड डायमंड पर्सनल इंजरी लॉयर्स। फ्री सलाह मशवरे लई अज ही कॉल करो अमनदीप चावला 1800567HURT 4878 और डायरेक्ट नंबर 416-557-5010 4165575010। डायमंड एंड डायमंड पर्सनल इंजरी लॉयर।
2: घर दा एक्सटीरियर होवे मजबूत ते लुक होवे कमाल दी, ए है कमाल ओरकल कंस्ट्रक्शन लिमिटेड दी। क्वालिटी वर्क, प्रोफेशनल सर्विस, बिल्ट टू लास्ट। मैनसरी ते स्टोन वर्क, इंटरलॉकिंग फेंसिंग, पैडियो, रिटेनिंग वॉल्स बनाना चाहुंदे हो, लैंडस्केपिंग, हार्डस्केपिंग, तुहाडे एक्सटीरियर प्रोजेक्ट लई कंप्लीट सोल्यूशन ओरकल कंस्ट्रक्शन। रिपेयर्स तो लैके कंप्लीट प्रॉपर्टी ट्रांसफॉर्मेशन तक ओरकल कंस्ट्रक्शन दा नाम याद रखना जी। अज ही कॉल करो 1-888-688-8956 या 416-474-6836। Oracle Construction, strong foundations, lasting results।
3: हाय, मेरे तो पैर ही पुंजे नहीं लग रहे। मेरी निक्की भैन का व्याह, मैं तो अपने सारे चा पूरे करांगी।
4: क्यों नहीं चन करे, कहे तो सिर तो पैर तक सोने चमड़ा दे।
3: ठीक है जी, चलो फिर सब तो वध वैरायटी वाले अशोक ज्वेलर कोल। उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट, रानी हार, छापा, मुंदरिया, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
4: हां, नाले मैं साड़ी दियां बाहां भी तंगियां करनियां ने, 12 चूड़ियां उनू भी ले दांगे।
3: तो मेरे जीजे ली घड़ी,
4: आहो, अशोक ज्वेलर कोले रेडो दियां, रोलेक्स दियां सारियां घड़ियां हुंदियां ने।
3: चलो फिर छेती चलो, अशोक ज्वेलर 7198 रोड मालचन इन अशोक प्लाजा। फोन नंबर है 9056714290।
1: तुसी सुन रहे हो चावला न्यूज नेटवर्क टोरंटो, CNN टोरंटो।
5: पंजाब दी शान राजनीति दा तुरा, रियासती शहर पटियाला, जिथों जुड़नगे साडे नाल गुरनाम सिंह अकीदा।
6: सीजीएम 1320 एम फ्रीक्वेंसी रेडियो प्रोग्राम, टीवी प्रोग्राम रंगला पंजाब में आपकी होस्ट संजू संजू सिक्का और असी हुन अकीदा जी दे नाल गलबात करांगे। और साडे नंबर टू कॉल 9058131320-9058131320 साडे नाल जुड़ सकदे हो कॉल करके। सो अकीदा जी दी असी लाइन जुड़न दा वेट कर रहे गया। अकीदा जी दी लाइन साडे नाल जुड़ चुकी है, उन्हां दा वेलकम करांगे और गलबात दा सिलसिला तुहाडे नाल असी शुरू करांगे। अकीदा जी, थोड़ा बहुत बहुत तिखा स्वागत है जी मेरे वालों, आप जी सत श्री अकाल जी।
7: सत श्री अकाल अंजू जी, सत श्री अकाल सारे दर्शकों श्रोता नु, शुक्रिया नाल जोड़ने दी।
6: आवाज बहुत क्लियर है, बिल्कुल ठीक है। सो असि खुल के गलबात कर सकते हैं शुरू अपनी। की हाल चाल अकीदा जी आप जी का?
7: बहुत बढ़िया अंजू जी, बहुत फर्स्ट क्लास, तू सुनाओ ठीक हो?
6: हां जी बिल्कुल बढ़िया जी। अच्छा, पुछना चाहवा गी ब्रिक्स का काफी जोर शोर है खबर दे विच, और भारत की जड़ी मेजबानी करन दा इस वक्त उथे काफी सोशल मीडिया ते भी चल रहा चर्चा। ब्रिक्स समिट अज तो, और भी देशां दे नेता मिलन जा रहे ने, की कहना चाहोगे?
7: हां बिल्कुल जी, तकरीबन राती मीटिंगां, कल मीटिंगां भी होईयां ने। कल ब्रिक्स दे विच व्लादिमीर पुतिन जेड़े रूस दे राष्ट्रपति है उन्हां दे नाल मीटिंग भी कीती गई है
6: जी।
7: भारतीय प्रधानमंत्री नरेंद्र मोदी जी वल्लों करीब 20 देशां दे नेता इत्थे पहुंच रहे ने, ते बाकी बहुत सारे मुल्कां दे इत्थे जिहड़े कि व्यापारी लोग हैगे आ, जिहड़े लोग ट्रेड दा आदान प्रदान करदे आ, ओह वी पहुंचे हुए ने इत्थे। तकरीबन सी जिनपिंग भी अज पहुंच जाणा, उहदी मीटिंग अज नरेंद्र मोदी जी दे नाल। ईरान दे राष्ट्रपति हैगे ने पाशिक्यान, ओह वी पहुंच चुके आ, ओह वी कल नजर आए। पुतिन नरेंद्र मोदी ते पाशिक्यान इकट्ठे नजर आए ईरान दे राष्ट्रपति। रूस दे राष्ट्रपति तो पहले ही खैर सुरक्षा पहुंच गई सी, प्रबंध बहुत वड्डे कीते गए आ, 15 दे करीब 5 तारा होटलां नूं बुक कीता गया
6: जी,
7: ते जिहदे विच के 35,000 दे करीब लोग ठहर सकदे आ इन्हां होटलां दे विच। ਤੇ ਹਰ ਇੱਕ ਜਿਹੜਾ VIP ਆਇਆ ਹਰ ਇੱਕ VIP ਨੂੰ 12 ਤੋਂ 15 ਅਤਿ ਸੁਰੱਖਿਅਤ ਗੱਡੀਆਂ ਦਿੱਤੀਆਂ ਨੇ। ਇੱਕ ਵਿਅਕਤੀ ਦੇ ਨਾਲ 12 ਤੋਂ 15 ਗੱਡੀਆਂ ਤੁਰਨਗੀਆਂ ਤੇ ਉਹਨਾਂ ਵਾਸਤੇ ਬਹੁਤ ਵੱਡੀ ਸੁਰੱਖਿਆ ਦਾ ਕੰਮ ਕੀਤਾ ਗਿਆ। ਵਲਾਦੀਮੀਰ ਪੁਤਿਨ ਨੂੰ ITC ਮੋਰਿਆ ਹੋਟਲ ਵਿੱਚ ਠਹਿਰਾਇਆ ਗਿਆ, ਜਿਨਪਿੰਗ ਨੂੰ ਤਾਜ ਵਿੱਚ ਠਹਿਰਾਇਆ ਗਿਆ, ਦੱਖਣੀ ਅਫਰੀਕਾ ਦੇ ਸਿਰਲ ਰਾਮਾਫੋਮਾ ਨੂੰ ਲਲਿਤ ਹੋਟਲ ਦੇ ਵਿੱਚ ਠਹਿਰਾਇਆ ਗਿਆ। ਇਹ ਸਾਰੇ 5-star ਹੋਟਲ ਹੈ ਜੀ।
6: ਜਿਹੜਾ
7: ਇਰਾਨ ਦੇ ਪਾਸ਼ੀ ਕਿਆਨ ਨੂੰ ਓਬਰਾਏ ਹੋਟਲ ਵਿੱਚ ਠਹਿਰਾਇਆ ਗਿਆ, ਇਜਿਪਟ ਦੇ ਅਬਦੁਲ ਫਤਿਹ ਅਲ ਸਿਸੀ ਨੂੰ ਸੇਰੇਟਨ ਦਿੱਲੀ ਦੇ ਵਿੱਚ ਠਹਿਰਾਇਆ ਗਿਆ, ਨਵੀਂ ਦਿੱਲੀ ਦੇ ਵਿੱਚ। ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਉਰੇ ਵੇਰਾ ਨੂੰ ਦਾ ਇੰਪੀਰੀਅਲ ਵਿੱਚ, UAE ਦੇ ਕਰਾਊਨ ਪ੍ਰਿੰਸ ਖਾਲਸ ਬਿਨ ਮੁਹੰਮਦ ਦਾ ਲੀਲਾ ਪੈਲਸ ਦੇ ਵਿੱਚ। ਤਕਰੀਬਨ 35 ਸੜਕਾਂ ਤੇ ਪਾਬੰਦੀ ਲਾਈ ਗਈ ਹੈ ਬੜੇ ਵੱਡੇ ਪੱਧਰ ਤੇ, ਤੇ ਹਰ ਸੜਕ ਤਕਰੀਬਨ ਬੜੇ ਪੰਜਾਬ ਦਿੱਲੀ ਤੋਂ ਚੁਗਿਰਦੇ ਵਿੱਚ ਅਰਾਊਂਡ ਜੇ ਕਰੀਏ 300 ਕਿਲੋਮੀਟਰ ਤੱਕ ਦਿੱਲੀ ਤੋਂ ਸੁਰੱਖਿਆ ਕਰਨ ਵਾਸਤੇ ਕਿਤੇ ਵੀ ਹਵਾਈ ਜਹਾਜ਼ ਨਹੀਂ ਉੱਡ ਸਕਦਾ, ਇਹ ਪਾਬੰਦੀ ਲਾ ਦਿੱਤੀ ਗਈ ਆ ਇਹ ਬ੍ਰਿਕਸ ਕਰਕੇ। ਤੇ ਪੰਜਾਬ, ਹਰਿਆਣਾ, UP, ਮੱਧ ਪ੍ਰਦੇਸ਼, ਹਿਮਾਚਲ ਵੀ ਨਾਲ ਆ ਗਿਆ, ਰਾਜਸਥਾਨ ਵੀ ਨਾਲ ਆ ਗਿਆ, ਇਹਨਾਂ ਦੇ ਵਿੱਚ ਖਾਸ ਪਾਬੰਦੀਆਂ ਨੇ। ਤੇ ਪੁਲਿਸ ਜਿਹੜੀ ਕੀ ਲਈ ਆ ਉਹ ਇਹਨਾਂ ਗੁਆਂਢੀ ਸੂਬਿਆਂ ਤੋਂ ਵੀ ਪੁਲਿਸ ਲਈ ਹੈ ਇਹਨਾਂ ਨੇ। ਤੇ ਦੂਜੀ ਗੱਲ ਇਹ ਆ ਕਿ ਆਪਣਾ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਕੱਲ ਮੀਟਿੰਗ ਹੋਈ ਹੈ ਇਹਦੀ ਪੁਤਿਨ ਦੇ ਨਾਲ, ਤੇ ਪੁਤਿਨ ਤੇ ਨਰਿੰਦਰ ਮੋਦੀ ਨੇ ਸ਼ਾਇਦ ਉੱਥੇ ਸੁਖੋਈ 57 ਜਹਾਜ਼ ਖਰੀਦਣ ਵਾਸਤੇ ਮੇਰੇ ਖਿਆਲ ਚ ਕੱਲ ਹੋ ਗਿਆ, ਇਹਨਾਂ ਦਾ ਸਮਝੌਤਾ ਨੀ ਪਰ ਹੋਇਆ ਅਜੇ, ਪਰ ਸਹਿਮਤੀ ਹੋ ਗਈ ਆ। ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਏਗਾ ਰੂਸ ਨੂੰ ਵੀ, ਕਿਉਂਕਿ ਰੂਸ ਦੇ ਜਹਾਜ਼ ਕੋਈ ਜੰਗ ਕਰਕੇ ਅਮੈਰੀਕਾ ਵੱਲ ਨਾਲ ਪਾਬੰਦੀਆਂ ਕਰਕੇ ਕੋਈ ਰੂਸ ਦੇ ਸੁਖੋਈ ਖਰੀਦ ਨਹੀਂ ਰਿਹਾ ਸੀ। ਵੈਸੇ ਇਸ ਮੀਟਿੰਗ ਦੇ ਨਾਲ ਲੱਗਦਾ ਹੈ ਕਿ ਭਾਰਤ ਵੱਲੋਂ ਤਕਰੀਬਨ 75 ਸੁਖੋਈ ਜਹਾਜ਼ ਜਿਹਦੀ ਕੀਮਤ 1,00,000 ਕਰੋੜ ਤੋਂ ਵੱਧ ਬਣਦੀ ਆ, ਤੇ ਇਹ ਜਹਾਜ਼ ਜਿਹੜੇ ਹੈਗੇ ਆ ਖਰੀਦੇ ਜਾ ਸਕਦੇ ਆ ਭਾਰਤ ਵੱਲੋਂ, ਤੇ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈਗੀ ਆ। ਕੱਲ ਜਦੋਂ ਬੋਲਣ ਲੱਗੇ ਪੁਤਿਨ ਹੋਣੀ, ਉਹਨਾਂ ਨੇ ਜਿਹੜਾ G7 ਦੇ ਉੱਪਰ ਬੜੇ ਤੰਜ ਕਸੇ, ਉਹਨਾਂ ਨੇ ਕਿਹਾ ਪਤਾ ਨੀ ਕਿੱਦਾਂ G7 ਵਾਲੇ ਆਪਣੇ ਆਪ ਨੂੰ ਵੱਡੇ ਮੰਨਦੇ ਆ, ਜਦਕਿ ਬ੍ਰਿਕਸ ਜਿਹੜੇ ਦੇਸ਼ ਹੈਗੇ ਆ, ਬ੍ਰਿਕਸ ਦੇਸ਼ਾਂ ਦੀ ਦੁਨੀਆਂ ਦੀ 40% ਅਰਥ ਵਿਵਸਥਾ ਬ੍ਰਿਕਸ ਲਈ ਬੈਠਾ, ਜਦਕਿ G7 ਕੋਲੇ ਸਿਰਫ 18% ਹੈਗੀ ਆ। ਇਹ ਗੱਲਾਂ ਇਹਨਾਂ ਨੇ G7 ਦੇ ਵਿਰੁੱਧ ਵੀ ਖੈਰ ਗੱਲਾਂ ਕੀਤੀਆਂ ਤੰਜ ਕਸੇ ਨੇ ਪੂਰੇ, ਤੇ ਕੱਲ ਜਦੋਂ ਬੋਲਣ ਲੱਗੇ। ਜੇ ਆਖੀਏ ਆਪਾਂ ਕਿ ਬ੍ਰਿਕਸ ਵਿੱਚ ਕਿੰਨੇ ਦੇਸ਼ ਹੈਗੇ ਨੇ, ਕਿੰਨੇ ਮੁਲਕ ਹੈਗੇ ਨੇ, ਬ੍ਰਿਕਸ ਵਿੱਚ 11 ਹੈਗੇ ਨੇ ਜੀ, G7 ਵਿੱਚ 7 ਮੁਲਕ ਹੈਗੇ ਨੇ। ਵਿਸ਼ਵ ਦੀ ਆਬਾਦੀ ਜਿਹੜੀ ਹੈਗੀ ਆ ਕਿੰਨੀ ਆ G7 ਦੇ ਵਿੱਚ, 10% ਆਬਾਦੀ G7 ਚ ਹੈ, 49.55% ਬ੍ਰਿਕਸ ਵਿੱਚ ਹੈ ਸਾਰੇ ਦੁਨੀਆਂ ਦੀ ਆਬਾਦੀ। ਗਲੋਬਲ GDP ਜਿਹੜੀ ਹੈਗੀ ਆ ਉਹ 40% ਬ੍ਰਿਕਸ ਵਿੱਚ ਹੈ ਤੇ 28% ਜਿਹੜੀ G7 ਦੇ ਵਿੱਚ ਹੈ। ਜਿਹੜਾ ਬ੍ਰਿਕਸ ਵਿੱਚ ਹੈਗਾ ਏਸ਼ੀਆ, ਅਫਰੀਕਾ, ਮਿਡਲ ਈਸਟ, ਲੈਟਿਨ ਅਮਰੀਕਾ, ਤੇ G7 ਦੇ ਵਿੱਚ ਹੈਗਾ ਏਸ਼ੀਆ, ਅਫਰੀਕਾ, ਮਿਡਲ ਈਸਟ, ਲੈਟਿਨ ਅਮਰੀਕਾ, ਇਹ G7 ਦੇ ਵਿੱਚ ਇਹ ਮੁਲਕ ਵੀ ਆਉਂਦੇ ਆ। ਸਭ ਤੋਂ ਬੜੀ ਅਰਥ ਵਿਵਸਥਾ ਜਿਹੜੀ ਹੈਗੀ ਆ ਉਹ G7 ਦੇ ਵਿੱਚ ਅਮਰੀਕਾ ਦੀ ਆ, ਤੇ ਬ੍ਰਿਕਸ ਵਿੱਚ ਚੀਨ ਦੀ ਆ। ਮੈਂ ਚੀਨ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਮੁਲਕ ਆ ਬ੍ਰਿਕਸ ਦੇ ਵਿੱਚ, ਇਹ ਵੀ ਗੱਲ ਸਾਹਮਣੇ ਆਈ ਹੈ। ਤੇ ਸਭ ਤੋਂ ਵੱਡੀ ਤਾਕਤ ਜਿਹੜੀ ਹੈਗੀ ਆ ਉਹ ਜਿਹੜੀ ਬ੍ਰਿਕਸ ਵਿੱਚ ਹੈਗੀ ਆ, ਬਾਜ਼ਾਰ ਬਹੁਤ ਵੱਡਾ ਬ੍ਰਿਕਸ ਦੇ ਵਿੱਚ, ਲੋਕਾਂ ਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਆ, ਊਰਜਾ ਦਾ ਜਿਹੜਾ ਸੰਸਾਧਨ ਆ ਬਹੁਤ ਜ਼ਿਆਦਾ ਆ, ਤੇ G7 ਦੇ ਵਿੱਚ ਡਾਲਰ ਹੈ ਤੇ ਤਕਨੀਕ ਹੈ। ਇਹ ਅੱਜ ਜਿਹੜੀ ਫੇਰ ਗੱਲ ਹੋਣੀ ਆ, ਅੱਜ ਮੀਟਿੰਗ ਹੋ ਸਕਦੀ ਹੈ ਸੀ ਜਿਨਪਿੰਗ ਦੇ ਨਾਲ, ਚੀਨ ਦੇ ਨਾਲ, ਭਾਰਤੀ ਪ੍ਰਧਾਨ ਮੰਤਰੀ ਦੀ, ਇਹਨਾਂ ਸਾਰੇ ਬ੍ਰਿਕਸ ਦਾ ਜੋ ਸਮਿਟ ਹੋ ਰਹੀ ਆ ਇਹਦੇ ਨਾਲ ਬਹੁਤ ਸਾਰੀਆਂ ਆਸਾਂ, ਬਹੁਤ ਸਾਰੇ ਕੋਈ ਨਵੇਂ, ਤੇ ਮੇਰੇ ਖਿਆਲ ਚ ਟਰੰਪ ਦੀ ਨਾਰਾਜ਼ਗੀ ਵੀ ਛੇੜੀ ਜਾ ਸਕਦੀ ਹੈ ਕਿ ਜੇ ਸੁਖੋਈ 57 ਲੈਂਦਾ ਭਾਰਤ ਰੂਸ ਤੋਂ ਤਾਂ ਟਰੰਪ ਨੇ ਬਿਲਕੁਲ ਨਾਰਾਜ਼ ਹੋਣਾ, ਕਿਉਂਕਿ ਟਰੰਪ ਨੇ ਪਾਬੰਦੀ ਲਾਈ ਹੋਈ ਆ ਕਿਸੇ ਮੁਲਕ ਨੂੰ ਕਿ ਰੂਸ ਤੋਂ ਕੋਈ ਵੀ ਜਹਾਜ਼ ਨਾ ਖਰੀਦੇ, ਟਰੰਪ ਨੇ ਪਹਿਲਾਂ ਕਹੀ ਆ ਗੱਲ ਇਹ। ਤੇ ਜੇਕਰ ਰੂਸ ਤੋਂ ਭਾਰਤ ਖਰੀਦਦਾ ਜਹਾਜ਼ ਤਾਂ ਮੇਰੇ ਖਿਆਲ ਚ ਟਰੰਪ ਨੇ ਗੁੱਸਾ ਹੋਣਾ। ਦੂਜੀ ਗੱਲ ਇਹ ਆ ਕਿ ਥੋੜੀ ਸਿਆਸਤ ਵੀ ਗਰਮ ਹੋਈ ਹੈ ਇਹਦੇ ਵਿੱਚ, ਸਾਬਕਾ ਕੇਂਦਰੀ ਮੰਤਰੀ ਨੇ ਪੀ ਚਿਦੰਬਰਮ, ਉਹਨੇ ਪੁੱਛਿਆ ਕਿ ਬ੍ਰਿਕਸ ਤੋਂ ਭਾਰਤ ਨੂੰ ਕੀ ਫਾਇਦਾ ਹੋਇਆ
6: ਜੀ।
7: 2012 ਚ ਬ੍ਰਿਕਸ ਹੋਈ ਸੀ, 2016 ਵਿਚ ਬ੍ਰਿਕਸ ਹੋਈ ਸੀ, ਭਾਰਤ ਵਿਚ 2021 ਵਿਚ ਹੋਈ ਸੀ, ਪਰ ਉਹਦਾ ਭਾਰਤ ਨੂੰ ਕੀ ਲਾਭ ਹੋਇਆ? ਉਸ ਦਾ ਜਵਾਬ ਕਾਂਗਰਸ ਦੇ ਹੀ ਨੇਤਾ ਸ਼ਸ਼ੀ ਥਰੂਰ ਨੇ ਦਿੱਤਾ। ਸ਼ਸ਼ੀ ਥਰੂਰ ਨੇ ਕਿਹਾ, ਕਹਿੰਦੇ ਵੀ ਇਸ ਦੇ ਨਾਲ ਭਾਰਤ ਨੂੰ ਫਾਇਦਾ ਹੋਇਆ, ਇਹ ਤਾਂ ਖੈਰ ਪਤਾ ਲੱਗੇਗਾ, ਪਰ ਭਾਰਤ ਦੀ ਤਾਕਤ ਨਜ਼ਰ ਆਉਂਦੀ ਹੈ ਇਹਦੇ ਵਿਚ, ਬ੍ਰਿਕਸ ਦੇ ਵਿਚ। ਜਦੋਂ ਬ੍ਰਿਕਸ ਭਾਰਤ ਚ ਹੋ ਰਹੀ ਹੈ, ਇਹਦੇ ਨਾਲ ਭਾਰਤ ਦੀ ਤਾਕਤ ਦੁਨੀਆਂ ਦੇ ਵਿਚ ਫੈਲਦੀ ਆ। ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਭਾਰਤ ਨੂੰ ਕੀ ਫਾਇਦਾ ਹੋਇਆ। ਵੈਸੇ ਉਹਨਾਂ ਨੇ ਇਹ ਵੀ ਆਖਿਆ ਸੀ, ਬੀਜੇਪੀ ਚਿਦੰਬਰਮ ਨੇ ਕੱਲ ਇਹ ਵੀ ਆਖਿਆ ਕਿ G20 ਹੋਇਆ, ਕੁਆਡ ਹੋਇਆ, ਸੰਘਾਈ ਸਹਿਯੋਗ ਸੰਗਠਨ SCO ਹੋਇਆ, ਇਹ ਸਾਰੇ ਹੋ ਰਹੇ ਨੇ ਆਪਣੇ, ਪਰ ਇਹਦੇ ਨਾਲ ਭਾਰਤ ਦਾ ਕੋਈ ਫਾਇਦਾ ਸਾਨੂੰ ਨਜ਼ਰ ਨਹੀਂ ਆ ਰਿਹਾ। ਇਹ ਥੋੜੀ ਸਿਆਸਤ ਵੀ ਇੱਥੇ ਇਹਦੇ ਵਿਚ ਆਈ ਆ ਜੀ।
6: ਜੀ ਔਰ ਜੀ ਬਿਲਕੁਲ ਚਲਦੇ ਹੈਗੇ ਆ ਬਹੀਬਲਾ ਗੋਲੀ ਕਾਂਡ ਉਹਦੀ ਖਬਰ ਮੈਂ ਚਾਹਾਂਗੀ ਤੁਸੀਂ ਕਵਰ ਕਰੋ ਸਾਜਨ ਨਾਲ ਕੀਤਾ ਜੀ, ਕਿ ਸੁਖਬੀਰ ਨਹੀਂ ਪੇਸ਼ ਹੋਏ ਸਿੱਟ ਅੱਗੇ, ਕੀ ਕਹਿਣਾ ਚਾਹੋਗੇ?
7: ਬਹਿਬਲ ਕਲਾਂ ਗੋਲੀ ਕਾਂਡ ਬਹੁਤ ਵੱਡਾ ਗੋਲੀ ਕਾਂਡ ਹੋਇਆ ਜੀ, ਜਿਹਦੇ ਜਿਸ ਕਰਕੇ ਮਾਮਲਾ ਕਾਫੀ ਸ਼੍ਰੋਮਣੀ ਅਕਾਲੀ ਦਲ ਦਾ ਕਾਫੀ ਨੁਕਸਾਨ ਕੀਤਾ ਇਹਨੇ। ਬਈ ਸੁਖਬੀਰ ਬਾਦਲ ਪਹਿਲਾਂ ਕਹਿ ਗਿਆ ਕਿ ਸਾਡੇ ਤਾਂ ਗਲ ਪਾਇਆ ਗਿਆ ਜੀ ਬੇਅਦਬੀ ਦਾ ਮਾਮਲਾ, ਅਸੀਂ ਬੇਅਦਬੀਆਂ ਨਹੀਂ ਕੀਤੀਆਂ, ਇਹ ਸੁਖਬੀਰ ਬਾਦਲ ਹੁਣ ਕਹਿਣ ਲੱਗ ਪਏ ਆ। ਬੇਸ਼ੱਕ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦਿਆਂ ਸੁਖਬੀਰ ਬਾਦਲ ਨੇ ਸਾਰੀਆਂ ਗਲਤੀਆਂ ਮੰਨੀਆਂ ਸੀ, ਗੋਲੀ ਚਲਾਉਣਾ ਹੀ ਮੰਨਿਆ ਸੀ, ਬੇਅਦਬੀਆਂ ਤੇ ਸਰਸੇ ਵਾਲੇ ਬਾਬੇ ਨੂੰ ਮਾਫ਼ ਕਰਨਾ ਹੀ ਮੰਨਿਆ ਸੀ, ਸਭ ਮੰਨ ਲਿਆ ਸੀ। ਬੇਸ਼ੱਕ ਬਾਹਰ ਜਾ ਕੇ ਫਿਰ ਮੁੱਕਰ ਗਏ ਸੀਗੇ। ਹੁਣ ਕੱਲ ਸਿੱਟ ਨੇ ਬੁਲਾਇਆ ਸੀਗਾ ਸੁਖਬੀਰ ਬਾਦਲ ਨੂੰ, ਉਹਨਾਂ ਨੇ ਪੁੱਛਗਿੱਛ ਵਾਸਤੇ ਬੁਲਾਇਆ ਸੀ। ਸੁਖਬੀਰ ਬਾਦਲ ਕੱਲ ਨਹੀਂ ਪਹੁੰਚੇ, ਉਹਨਾਂ ਦੀ ਥਾਂ ਤੇ ਪਰਮਬੰਸ ਸਿੰਘ ਬੰਟੀ ਰੁਮਾਣਾ ਪਹੁੰਚੇ, ਉਹਨਾਂ ਦੀ ਥਾਂ ਤੇ ਅਰਸ਼ਦੀਪ ਕਲੇਰ ਪਹੁੰਚੇ ਐਡਵੋਕੇਟ। ਤੇ ਆਮ ਆਦਮੀ ਪਾਰਟੀ ਜਦੋਂ ਨਹੀਂ ਪਹੁੰਚੇ ਤਾਂ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਉਹਨਾਂ ਦਾ ਰਣਵੀਰ ਢੀਲਸਾ ਹੈਗਾ, ਉਹਨੇ ਕਿਹਾ ਕਹਿੰਦੇ ਵੀ ਇਹ ਬਹੁਤ ਵੱਡਾ ਕਾਂਡ ਹੈ, ਬਹੁਤ ਵੱਡਾ ਕੰਮ ਹੋਇਆ ਸੀਗਾ ਜਦੋਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀਗੇ। ਉਸ ਟਾਈਮ ਗੁਰਜਵਾਹਰ ਸਿੰਘ ਵਾਲਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੱਤਰੀਆਂ ਖਰੀਆਂ ਮਿਲੀਆਂ ਸੀਗੀਆਂ, ਬੇਅਦਬੀ ਹੋਈ ਸੀਗੀ ਉਸ ਵੇਲੇ ਬਹੁਤ ਜ਼ਿਆਦਾ ਗੁਰੂ ਮਹਾਰਾਜ ਦੀ, ਤੇ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀਗੇ, ਲੋਕ ਪ੍ਰੋਟੈਸਟ ਕਰ ਰਹੇ ਸੀਗੇ ਲੋਕਾਂ ਉੱਤੇ, ਸਿੱਧੀਆਂ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰਤੇ ਸੀਗੇ, ਤੇ ਇਹ ਬਹੁਤ ਵੱਡਾ ਮਾਮਲਾ ਸੀਗਾ। ਤੇ ਇਸ ਮਾਮਲੇ ਨੂੰ ਲੈ ਕੇ ਇਹ ਹੁਣ ਆਪਣੇ ਆਪ ਨੂੰ ਬਚਾਉਣ ਵਾਸਤੇ ਰਣਵੀਰ ਸਿੰਘ ਢੀਂਡਸਾ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ BJP ਨਾਲ ਸਮਝੌਤਾ ਕਰ ਰਿਹਾ ਕਿ ਸਾਨੂੰ ਉਹ ਇਹਨਾਂ ਤੋਂ ਬੇਅਦਬੀ ਦੇ ਕੇਸਾਂ ਤੋਂ BJP ਹੀ ਬਚਾ ਸਕਦੀ ਆ। ਇਹ ਵੀ ਕੱਲ BJP ਦੇ ਉੱਪਰ ਇਲਜ਼ਾਮ ਲਾਏ ਨੇ ਰਣਵੀਰ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਵੱਲੋਂ ਜੀ।
6: ਚਲਦੇ ਹਾਂ ਜੀ ਅਕੀਦਾ ਜੀ ਅਗਲੀ ਖਬਰ ਤੇ, ਔਰ ਮੈਂ ਪੁੱਛਣਾ ਚਾਹਾਂਗੀ ਤੁਹਾਡੇ ਤੋਂ ਕਿ ਜਿਹੜਾ ਲੈਟ ਮੀ ਜਸਟ ਸੀ ਦਾ ਪੇਜ, ਉੱਥੇ ਮੇਰਾ ਪੇਜ ਮਿਸ ਹੋ ਗਿਆ, ਵਨ ਮੂਮੈਂਟ ਜੀ।
7: ਨੇਪਾਲ ਦੇ ਵਿੱਚ ਮੇਰੇ ਖਿਆਲ ਚ ਨੇਪਾਲ ਦੀ ਗੱਲ ਤੁਸੀਂ ਕਰਨ ਲੱਗੇ ਸੀ।
6: ਜੀ ਜੀ ਜੀ ਹਾਂਜੀ, ਨੇਪਾਲ ਦੇ ਵਿੱਚ ਜੋ ਤ੍ਰਾਸਦੀ ਹੋਈ ਹੈ, ਨੇਪਾਲ ਦੇ ਵਿੱਚ ਜਿਹੜੀ ਤ੍ਰਾਸਦੀ ਹੋਈ ਹੈ ਅਕੀਦਾ ਜੀ, ਉਸ ਨੂੰ ਲੈ ਕੇ ਚਾਹਵਾਂਗੇ ਕਿ ਕੀ ਸਿਚੁਏਸ਼ਨ ਹੈਗੀ ਇਸ ਵਕਤ ਉਹਨਾਂ ਦੀ।
7: ਹਾਲਾਤ ਬਹੁਤ ਮਾੜੇ ਨੇ ਜੀ ਨੇਪਾਲ ਦੇ ਵਿਚ ਇਸ ਵੇਲੇ, ਤਕਰੀਬਨ ਬਹੁਤ ਜ਼ਿਆਦਾ ਬੁਰਾ ਹਾਲ ਆ, 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਨੇ ਨੇਪਾਲ ਦੇ ਵਿਚ ਇਸ ਟਾਈਮ, ਜੋ ਉੱਥੇ ਹੜ੍ਹ ਆਏ ਨੇ, ਫਲੱਡ ਆਏ ਨੇ, 1370 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ, ਅਜੇ ਲੋਕ ਬਹੁਤ ਸਾਰੇ ਗੁੰਮ ਹੈਗੇ ਆ
6: ਜੀ,
7: ਨਦੀਆਂ ਵਿਚੋਂ ਹੜ ਕੇ ਲੋਕ ਭਾਰਤ ਵਿਚ ਪਹੁੰਚ ਗਏ ਸੀਗੇ, ਲਾਸ਼ਾਂ ਭਾਰਤ ਵਿਚ ਵੀ ਪਹੁੰਚੀਆਂ ਨੇ, ਬਹੁਤ ਮਾੜਾ। ਭਾਰਤ ਵੱਲੋਂ ਵੀ ਮਦਦ ਕੀਤੀ ਜਾ ਰਹੀ ਆ, ਪਰਸੋਂ ਜਿਹੜੀ ਕਿ ਮੇਰੇ ਖਿਆਲ 8ਵੀਂ ਖੇਪ ਗਈ ਆ ਭਾਰਤ ਵੱਲੋਂ ਮਦਦ ਕਰਨ ਵਾਸਤੇ, ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੱਲ ਇੱਕ ਹੋਰ ਭੇਜੀ ਗਈ ਆ ਖੇਪ, 4 ਜਨਰੇਟਰ ਭੇਜੇ ਨੇ, 200 ਤੋਂ ਵੱਧ ਸੋਲਰ ਲਾਈਟਾਂ ਭੇਜੀਆਂ ਨੇ, ਕੰਬਲ ਭੇਜੇ ਨੇ, ਦਰੀਆਂ ਭੇਜੀਆਂ, ਚਾਦਰਾਂ, ਭਾਂਡੇ ਤੇ ਹੋਰ ਸਮਾਨ ਭੇਜਿਆ। ਉੱਥੇ ਬਹੁਤ ਵੱਡਾ ਬਹੁਤ ਵੱਡੀ ਤ੍ਰਾਸਦੀ ਆ ਅੰਜੂ ਜੀ, ਕਿ ਜੇ ਇਹਨੂੰ ਠੀਕ ਕਰਨ ਵਾਸਤੇ, ਇਹਨੂੰ ਸਿਰਫ਼ ਠੀਕ ਕਰਨ ਵਾਸਤੇ, ਵਿਕਾਸ ਕਰਨ ਵਾਸਤੇ ਹੋਰ ਜ਼ਿਆਦਾ ਖਰਚ ਹੋਣਗੇ, ਸਿਰਫ ਠੀਕ ਕਰਨ ਵਾਸਤੇ ਹੀ, ਉਹਨੂੰ ਪੈਰਾਸਰ ਕਰਨ ਵਾਸਤੇ ਹੀ 45,000 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ ਨੇਪਾਲ ਦੇ ਵਿੱਚ, ਨੇਪਾਲ ਸੰਕਟ ਵਿੱਚ ਹੈ ਜੀ।
6: ਜੀ ਔਰ ਦੂਜੀ ਤਰਫ਼ ਜੀ ਨੇਪਾਲ ਵਾਕਈ ਬਹੁਤ ਹੀ ਜ਼ਿਆਦਾ ਗਹਿਰੀ ਤ੍ਰਾਸਦੀ ਉੱਥੇ ਹੋਈ ਜੀ। ਭਾਰਤ ਨੇ ਪਾਕਿਸਤਾਨ ਦੇ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੇ ਨਿਯਮ ਬਦਲ ਦਿੱਤੇ ਹਨ, ਕੀ ਬਦਲਾਵ ਆਇਆ?
7: ਅਸਲ ਨਾ ਜੀ, ਜਿਹੜਾ ਭਾਰਤ ਨੇ ਜੋ ਨਿਯਮ ਬਦਲੇ ਆ ਨਾ ਜੀ, ਇਸ ਤਰ੍ਹਾਂ ਇਸ ਤਰੀਕੇ ਦੇ ਨਾਲ, ਜਿਵੇਂ ਨਾ ਜੀ ਆਪਰੇਸ਼ਨ ਸੰਧੂਰ ਹੋਇਆ, ਸੰਧੂਰ ਤੋਂ ਪਹਿਲਾਂ ਜਿਹੜਾ ਕਿ ਉੱਥੇ ਸਾਡੇ 26 ਬੇਕਸੂਰ ਲੋਕ ਭਾਰਤ ਦੇ ਮਾਰਤੇ ਗਏ ਸੀਗੇ ਅੱਤਵਾਦੀਆਂ ਵੱਲੋਂ, ਤੇ ਜੋਤੀ ਮਲਹੋਤਰਾ ਦੇ ਨਾਲ ਪਾਕਿਸਤਾਨ ਦੇ ਲੋਕਾਂ ਦੇ ਨਾਲ ਸੰਬੰਧ ਪਤਾ ਲੱਗਿਆ ਵੀ ਏਜੰਸੀਆਂ ਨਾਲ ਵੀ ਸੰਬੰਧ ਸੀਗੇ ਜੋਤੀ ਮਲਹੋਤਰਾ ਦੇ, ਤੇ ਕੁਝ ਲੋਕ ਨਾ ਸਪੋਂਸਰ ਕਰਦੇ ਸੀਗੇ ਭਾਰਤ ਦੇ ਲੋਕਾਂ ਨੂੰ ਸਪੋਂਸਰ ਕਰਦੇ ਸੀਗੇ, ਤੇ ਪਾਕਿਸਤਾਨ ਦੇ ਲੋਕ ਸੀਗੇ, ਉਹਨਾਂ ਸਪੋਂਸਰਾਂ ਤੇ ਪਾਬੰਦੀ ਲਾ ਦਿੱਤੀ ਗਈ ਆ ਭਾਰਤ ਵੱਲੋਂ। ਜੇਕਰ ਤੁਸੀਂ ਧਾਰਮਿਕ ਯਾਤਰਾ ਕਰਨੀ ਆ ਤਾਂ ਤੁਹਾਨੂੰ ਵੱਖਰੇ ਰਸਤੇ ਅਪਣਾਉਣੇ ਪੈਣਗੇ, ਜਿੱਦੇ ਪਹਿਲਾਂ ਕਰਦੇ ਸੀਗੇ ਧਾਰਮਿਕ ਯਾਤਰਾ ਉਦਾਂ ਦੇ ਯਾਤਰਾਵਾਂ, ਕੋਈ ਪਾਕਿਸਤਾਨ ਤੋਂ ਫਰਜ਼ ਕਰ ਲਓ ਆਉਂਦਾ, ਪਾਕਿਸਤਾਨ ਤੋਂ ਕੋਈ ਭਾਰਤ ਵਿੱਚ ਆਉਣਾ ਚਾਹੁੰਦਾ ਤਾਂ ਉਹਨਾਂ ਨੂੰ ਇੱਕ ਵੱਖਰੇ ਤਰ੍ਹਾਂ ਦੀ ਸੁਰੱਖਿਆ ਵਿੱਚ ਨੂੰ ਗੁਜ਼ਰਨਾ ਪੈਣਾ
6: ਜੀ।
7: ਇਹ ਗੱਲ ਜਿਹੜੀ ਹੈਗੀ ਆ ਹੁਣ ਨਵੇਂ ਤਰੀਕੇ ਨਾਲ ਭਾਰਤ ਨੇ ਜਿਹੜੀ ਥੋਪੀ ਕਹਿ ਦਿੰਦੇ ਥੋਪੀ ਨੀ, ਵੈਸੇ ਆਪਣੇ ਆਪ ਨੂੰ ਬਚਾਉਣਾ ਜ਼ਰੂਰੀ ਆ। ਦੇਸ਼ ਦੇ ਵਿੱਚ ਜੇਕਰ ਸਾਡੇ ਦੇਸ਼ ਦੇ ਵਿੱਚ ਗਲਤ ਅਨਸਰ ਆਉਂਦੇ ਆ, ਜੇ ਸਾਡੇ ਦੇਸ਼ ਦੇ ਵਿੱਚ ਕੋਈ ਗਲਤ ਲੋਕ ਆਉਂਦੇ ਆ ਤਾਂ ਸਾਡੇ ਦੇਸ਼ ਨੂੰ, ਸਾਡੇ ਦੇਸ਼ ਦੇ ਲੋਕਾਂ ਨੂੰ ਖਤਰਾ। ਕੱਲ ਪਾਕਿਸਤਾਨ ਤੋਂ ਭਾਰਤ ਚ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਪਾਕਿਸਤਾਨ ਸਰਕਾਰ ਵੱਲੋਂ ਫੈਸਲਾਬਾਦ ਚ ਰੋਕਿਆ ਤੇ ਹਵਾਈ ਅੱਡੇ ਤੇ ਰੋਕ ਲਿਆ ਉਹਨਾਂ ਨੇ। ਤਰੋਚਨ ਸਿੰਘ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਹੈਗੇ ਆ, ਉਹਨਾਂ ਨੇ ਭਾਰਤ ਵਿੱਚ ਜਿਹੜਾ ਪਾਕਿਸਤਾਨੀ ਹਾਈ ਕਮਿਸ਼ਨਰ ਹੈ ਉਹਨੂੰ ਪੱਤਰ ਵੀ ਲਿਖਿਆ ਕਿ ਜੋ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵਿੱਚ ਲੋਕ ਯਾਤਰਾ ਕਰਨੀ ਚਾਹੁੰਦੇ ਆ, ਕੋਈ ਵੀ ਸ਼ਰਧਾਲੂ ਹੈ ਯਾਤਰਾ, ਉਹਨਾਂ ਨੂੰ ਤੁਸੀਂ ਆਉਣ ਦਿਓ। ਤੇ ਹੁਣ ਦੋਵੇਂ ਪਾਸੇ ਮੁਲਕਾਂ ਵੱਲੋਂ ਧਾਰਮਿਕ ਯਾਤਰਾ ਉੱਤੇ ਪਾਬੰਦੀ ਲਾਉਣੀ ਸ਼ੁਰੂ ਕਰਤੀ ਨੇ, ਉਧਰ ਪਾਕਿਸਤਾਨ ਨੇ ਵੀ ਰੋਕੇ ਨੇ ਤੇ ਇਧਰ ਭਾਰਤ ਵੀ ਰੋਕ ਰਿਹਾ। ਹੁਣ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਧਾਰਮਿਕ ਯਾਤਰਾਵਾਂ ਹੁੰਦੀਆਂ ਸੀਗੀਆਂ ਦੋਵੇਂ ਮੁਲਕਾਂ ਦੇ ਵਿੱਚ, ਕਿਉਂਕਿ ਧਾਰਮਿਕ ਯਾਤਰਾਵਾਂ ਖਾਸ ਕਰਕੇ ਸਿੱਖ ਕਰਦੇ ਸੀਗੇ, ਸਿੱਖਾਂ ਦੀਆਂ ਜ਼ਿਆਦਾਤਰ ਧਾਰਮਿਕ ਯਾਤਰਾ, ਸਿੱਖਾਂ ਦੇ ਧਾਰਮਿਕ ਸਥਾਨ ਬਹੁਤੇ ਪਾਕਿਸਤਾਨ ਵਿੱਚ ਰਹਿ ਗਏ ਭਾਰਤ ਚੋਂ, ਤਾਂ ਹੀ ਅਸੀਂ ਆਪਣੀ ਅਰਦਾਸ ਵਿੱਚ ਵਿਛੜੇ ਆਪਣਾ ਗੁਰੂ ਧਾਮਾਂ ਦੇ ਮਿਲਣ ਦੀ ਅਰਦਾਸ ਵੀ ਕਰਦੇ ਹਾਂ, ਤੇ ਉਹ ਬਹੁਤ ਜ਼ਿਆਦਾ ਰਹਿ ਗਏ ਆ। ਸਿੱਖਾਂ ਨੂੰ ਇਸ ਗੱਲ ਦਾ ਬਹੁਤ ਬੜਾ ਸੰਕਟ ਝੱਲਣਾ ਪੈਣਾ, ਸਿੱਖ ਬਹੁਤ ਸਾਰੀ ਸੁਰੱਖਿਆ ਵਿੱਚ ਨੂੰ ਗੁਜ਼ਰਨਗੇ, ਸਿੱਖਾਂ ਦੇ ਵਾਸਤੇ ਕਾਫੀ ਘਾਟਾ ਹੋਏਗਾ ਇਸ ਗੱਲ ਦਾ, ਕਿਉਂਕਿ ਦੋਵੇਂ ਮੁਲਕ ਇਸ ਗੱਲ ਨੂੰ ਲੈ ਕੇ ਕਾਫੀ ਸਖ਼ਤ ਹੋਏ ਆ। ਉਹ ਹੇਮਕੁੰਟ ਸਾਹਿਬ ਆ ਰਹੇ ਸੀਗੇ ਪਾਕਿਸਤਾਨ ਦੇ ਸਿੱਖ, ਉਹ ਰੋਕ ਲਏ ਗਏ ਆ, ਤੇ ਇਧਰੋਂ ਭਾਰਤ ਨੇ ਸਖ਼ਤੀਆਂ ਕਰ ਦਿੱਤੀਆਂ ਗਈਆਂ ਨੇ। ਹੁਣ ਧਾਰਮਿਕ ਯਾਤਰਾ ਕਰਨ ਤੇ ਬਹੁਤ ਸਾਰੀਆਂ ਪਾਬੰਦੀਆਂ ਜਿਹੜੀਆਂ ਹੈਗੀਆਂ ਉਹ ਦੋਵੇਂ ਮੁਲਕਾਂ ਵੱਲੋਂ ਲਾਈਆਂ ਗਈਆਂ ਨੇ, ਜਿਸ ਕਰਕੇ ਖਾਸ ਕਰਕੇ ਸਿੱਖਾਂ ਨੂੰ ਬਹੁਤ ਦਿੱਕਤ ਆਉਣੀ ਹੈ। ਹਾਂਜੀ
6: ਜੀ ਬਿਲਕੁਲ। ਅਖੇ ਜੀ ਪੁੱਛਣਾ ਚਾਹਾਂਗੇ ਕਿ ਸੜਕਾਂ ਤੇ ਗੱਡਿਆਂ ਦੀ ਗੱਲ ਹੋਵੇ ਨਾ ਤੇ ਅਕਸਰ ਕਹਿੰਦੇ ਐਕਸੀਡੈਂਟ ਹੋ ਜਾਂਦੇ ਨੇ, ਲੋਕਾਂ ਦੀ ਜਾਨ ਚਲ ਜਾਂਦੀ ਹੈ, ਪਰ ਸੜਕਾਂ ਤੇ ਖੱਡੇ ਬੰਦੇ ਦੀ ਜਾਨ ਵੀ ਬਚਾ ਸਕਦੇ ਨੇ, ਕੀ ਕਹਿਣਾ ਚਾਹੋਗੇ?
7: ਇਹ ਤਾਂ ਇੱਕ ਮਤਲਬ ਕਿ ਬੜੀ ਹਾਸੋਹੀਣੀ ਜੀ ਖ਼ਬਰ ਹੈ ਤੇ ਪਰ ਇੰਟਰਸਟਿੰਗ ਹੈ। ਉੱਤਰਾਖੰਡ ਦੇ ਵਿੱਚ ਨਾ ਜੀ ਰਿਸ਼ੀਕੇਸ਼ ਦੇ ਕੋਲੇ ਨਾ ਜੀ ਇੱਕ ਸਿਆਮਪੁਰ ਰੇਲਵੇ ਫਾਟਕ ਹੈਗਾ, ਉਹਦੀ ਰੋਡ ਤੇ ਬਹੁਤ ਵੱਡੇ ਵੱਡੇ ਖੱਡੇ ਨੇ
6: ਜੀ।
7: ਤੇ ਹੋਇਆ ਕੀ ਕਿ ਇੱਕ ਬੰਦਾ ਸੀਗਾ ਸਾਈ ਰਾਮ, ਤੇ ਉਹ ਸਾਈ ਰਾਮ ਨੂੰ ਕੁਦਰਤੀ ਡਾਕਟਰਾਂ ਨੇ ਕਹਿਤਾ ਵੀ ਇਹ ਮਰ ਚੁੱਕਿਆ, ਉਹਦੇ ਜਿਹੜੀਆਂ ਹੁੰਦੀਆਂ ਨੇ ਆਪਣਾ ਕਬਰਸਤਾਨ ਜੋ ਮੜੀਆਂ ਹੁੰਦੀਆਂ ਨੇ ਉੱਥੇ ਲੱਕੜਾਂ ਸੁੱਟੀਆਂ ਗਈਆਂ ਤੇ ਤਿਆਰੀ ਹੋ ਗਈ ਆ, ਤੇ ਉਧਰ ਉਸ ਨੂੰ ਗੱਡੀ ਚ ਪਾ ਕੇ ਸਿਆਮਪੁਰ ਵਾਲੇ ਪਾਸੇ ਰੋਡ ਦੇ ਉੱਪਰ ਲਿਜਾਇਆ ਜਾ ਰਿਹਾ ਸਾਈ ਰਾਮ ਨੂੰ। ਮੁਰਦਾ ਸੀਗਾ ਤੇ ਕੁਦਰਤੀ ਉਹਦੇ ਗੱਡੇ ਬਹੁਤ ਵੱਡੇ ਵੱਡੇ ਸੜਕ ਦੇ ਸੀਗੇ, ਤੇ ਉਹ ਜਿਹੜੀ ਗੱਡੀ ਤੇ ਲੈ ਕੇ ਜਾ ਰਹੇ ਸੀਗੇ, ਤੇ ਉਹ ਗੱਡੀ ਗੱਡਿਆਂ ਦੇ ਵਿੱਚ ਜਦੋਂ ਟਾਇਰ ਪੈਂਦਾ ਸੀ ਤਾਂ ਬਹੁਤ ਬੜਾ ਹੰਡੂਰਾ ਜਿਹਨੂੰ ਕਹਿੰਦੇ ਆਪਾਂ, ਬਹੁਤ ਬੜੀ ਹਲਚਲ ਹੁੰਦੀ ਸੀਗੀ, ਹਲਚਲ ਹੁੰਦੀ ਸੀ। ਅਚਾਨਕ ਹੀ ਉਸ ਹਲਚਲ ਦੇ ਵਿੱਚ ਉਸ ਸਾਈ ਰਾਮ ਦੀਆਂ ਅੱਖਾਂ ਖੁੱਲੀਆਂ, ਲੋਕ ਹੈਰਾਨ ਹੋਏ ਵੀ ਹੈ ਇਹ ਕੀ ਹੋ ਗਿਆ, ਉਹਨੂੰ ਦੇਖਣ ਲੱਗੇ ਵੀ ਤੁਸੀਂ, ਉਹ ਕਹਿੰਦੇ ਵੀ ਮੈਂ ਜਿਉਂਦਾ ਕਹਿੰਦੇ ਮੈਂ, ਤੇ ਮਤਲਬ ਕਿ ਬੰਦਾ ਖੱਡਿਆਂ ਦੇ ਨਾਲ ਨਾ ਕੋਈ ਸਰੀਰ ਦੇ ਵਿੱਚ ਕੋਈ ਹਾਰਟ ਦੇ ਵਿੱਚ ਹਲਚਲ ਹੋਈ ਤੇ ਸਾਈ ਰਾਮ ਜਿਉਂਦਾ ਹੋ ਗਿਆ, ਹੁਣ ਉਹ ਹਸਪਤਾਲ ਵਿੱਚ ਭਰਤੀ ਹੈ। ਤੇ ਇਹ ਵੀ ਘਟਨਾ ਭਾਰਤ ਦੀ ਹੀ ਹੈਗੀ ਆ, ਖੱਡਿਆਂ ਨੇ ਇੱਕ ਬੰਦੇ ਦੀ ਜਾਨ ਬਚਾ ਦਿੱਤੀ ਹੈ
6: ਜੀ। ਔਰ ਅਕੀਦਾ ਜੀ ਇੱਕ ਅੱਜ ਜਿਹੜਾ ਹੈਗਾ ਸਮੁੰਦਰ ਦੇ ਵਿੱਚ ਵੀ ਨੈਟਵਰਕ ਮਿਲਣ ਦੀ ਚਰਚਾ ਚੱਲ ਰਹੀ, ਕੀ ਕਹਿਣਾ ਚਾਹੋਗੇ?
7: ਬਿਲਕੁਲ ਜੀ, ਸਮੁੰਦਰ ਦੇ ਵਿੱਚ ਨੈਟਵਰਕ, ਦੇਖੋ ਅੱਜ ਸਮਾਂ ਇਹ ਹੈ ਅੰਜੂ ਜੀ ਕਿ ਜਿੱਦਾਂ ਕਿ ਤੁਸੀਂ ਐਰਨ ਮਸਕ ਵਰਗੇ ਬੰਦੇ ਕਹਿੰਦੇ ਆ ਵੀ ਹੁਣ ਤੁਹਾਨੂੰ ਭਾਵੇਂ ਸਮੁੰਦਰ ਵਿੱਚ ਜਾਓ ਕਿਤੇ ਵੀ ਜਾਓ ਤੁਸੀਂ ਸੈਟੇਲਾਈਟ ਤੇ ਕਿਤੇ ਵੀ ਤੁਸੀਂ ਜਾ ਕੇ ਸਾਡੇ ਇਹੋ ਜਿਹੇ ਸੈਟੇਲਾਈਟ ਤਿਆਰ ਕਰਤੇ ਗਏ ਆ ਕਿ ਅਸੀਂ ਸਮੁੰਦਰ ਵਿੱਚ ਵੀ ਨੈਟਵਰਕ ਤੁਹਾਨੂੰ ਦਿਆਂਗੇ, ਚਰਚਾ ਹੈ ਪੂਰੀ। ਪਰ ਦੂਜੇ ਪਾਸੇ ਜਿਹੜੀ ਚਰਚਾ ਇਹ ਆ ਕਿ ਕੱਲ ਹੋਇਆ ਕਿ ਰਾਜਸਥਾਨ ਦਾ ਡੀਂਗ ਇਲਾਕਾ ਹੈਗਾ ਜੀ, ਉੱਥੇ ਦਾ ਇੱਕ ਬੇਡਮ ਪਿੰਡ ਹੈ, ਤੇ ਉਸ ਡੀਂਗ ਇਲਾਕੇ ਦੇ ਵਿੱਚ ਪਿਛਲੇ ਇੱਕ ਮਹੀਨੇ ਤੋਂ ਲੋਕਾਂ ਨੂੰ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਨੈਟਵਰਕ ਨਹੀਂ ਆ ਰਿਹਾ
6: ਜੀ।
7: ਤੇ ਜਦਕਿ ਰਾਜਸਥਾਨ ਤਾਂ ਕੋਈ ਐਡਾ ਬਾਹਰਲਾ ਕੋਈ ਦੂਰ ਦਾ ਆਪਣਾ ਇਲਾਕਾ ਵੀ ਹੈਗਾ, ਠੀਕ ਹੈ ਬਹੁਤ ਸਾਰੇ ਇਲਾਕੇ ਦੇ ਵਿੱਚ ਟਿੱਬੇ ਹੈਗੇ ਆ, ਪਰ ਉੱਥੇ ਤਾਂ ਬਹੁਤ ਸਾਰੇ ਟਾਵਰ ਹੈਗੇ ਆ ਲੱਗੇ ਹੋਏ, ਤੇ ਟਾਵਰ ਹੋਣ ਦੇ ਬਾਵਜੂਦ ਵੀ ਨੈਟਵਰਕ ਨਹੀਂ ਆ ਰਿਹਾ, ਲੋਕ ਬੜੇ ਪਰੇਸ਼ਾਨ ਨੇ ਇੱਕ ਮਹੀਨੇ ਤੋਂ, ਲੋਕ ਚਿੱਠੀਆਂ ਪਾਉਂਦੇ ਨੇ, ਲੋਕ ਡੀਸੀ ਨੂੰ ਮਿਲਦੇ ਨੇ। ਪਰ ਇੱਕ ਪੁਸ਼ਕਰ ਨਾਮ ਦਾ ਬੰਦਾ ਕੱਲ ਟਾਵਰ ਤੇ ਚੜ ਗਿਆ ਉੱਥੇ
6: ਜੀ,
7: ਉੱਥੇ ਤੇ ਟਾਵਰ ਤੇ ਚੜ ਕੇ ਉਹਨੇ ਪ੍ਰਦਰਸ਼ਨ ਕੀਤਾ, ਪ੍ਰੋਟੈਸਟ ਕੀਤਾ, ਤੇ ਉਹ ਕਈ ਵਾਰੀ ਉਹਨੇ ਇਹ ਵੀ ਕਹਿ ਤਾ ਕਿ ਮੈਂ ਹੇਠਾਂ ਛਾਲ ਮਾਰ ਦੇਣੀ ਆ। ਪੁਲਿਸ ਆ ਗਈ, ਪੁਲਿਸ ਨੇ ਉਹਨੂੰ ਕਿਹਾ ਕਿ ਭਾਈ ਤੂੰ ਹੇਠਾਂ ਆ ਜਾ, ਉਹਨੂੰ ਸਮਝਾਇਆ, ਉਹਨੂੰ ਉਹਦੀ ਉਹਦਾ ਦਿਮਾਗ ਸੈੱਟ ਕੀਤਾ ਗਿਆ, ਤੇ ਚਲੋ 3 ਘੰਟਿਆਂ ਬਾਅਦ ਉਹ ਹੇਠਾਂ ਉੱਤਰ ਆਇਆ। ਮਤਲਬ ਕਿ ਉੱਥੇ ਕਮਾਲ ਦੀ ਗੱਲ ਇਹ ਆ ਕਿ ਰਾਜਸਥਾਨ ਵਰਗੇ ਸੂਬੇ ਦੇ ਵਿੱਚ ਜੇਕਰ ਅੱਜ ਦੇ ਯੁੱਗ ਵਿੱਚ ਨੈਟਵਰਕ ਨਹੀਂ ਜਾ ਰਿਹਾ, ਲੋਕ ਪਰੇਸ਼ਾਨ ਨੇ, ਲੋਕਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ, ਤਾਂ ਫਿਰ ਆਪਾਂ ਸਮੁੰਦਰ ਵਿੱਚ ਨੈਟਵਰਕ ਲਿਜਾਣ ਦੀ ਚਰਚਾ ਕਿਵੇਂ ਕਰ ਸਕਦੇ ਹਾਂ
6: ਜੀ? ਬਿਲਕੁਲ। ਔਰ ਅਖਤੇ ਭਾਰਤ ਦੇ ਵਿੱਚ ਕੁੱਤਿਆਂ ਤੋਂ ਬਿਮਾਰੀ ਜਿਹੜੀ ਹੈਗੀ ਹੈ ਉਹਦਾ ਡਾਇਗਨੋਸ ਕਰਾਉਣ ਦੀ ਸ਼ੁਰੂਆਤ ਹੋ ਚੁੱਕੀ, ਕੀ ਕਹਿਣਾ ਚਾਹੋਗੇ?
7: ਅਸਲ ਚ ਜੀ ਇੱਕ ਕਰਨਾਟਕ ਦੇ ਵਿੱਚ ਬੰਗਲੁਰੂ ਤੋਂ ਇਹ ਇੱਕ ਡਾਇਗਨੋਸ ਨਾਮ ਦਾ ਇੱਕ ਸਟਾਰਟਅਪ ਕੀਤਾ ਗਿਆ ਉਹਨਾਂ ਨੇ, ਡਾਇਗਨੋਸਿਸ ਨਾਂ ਉਹਦਾ ਹੈਗਾ, ਡਾਇਗਨੋਸਿਸ ਸਟਾਰਟਅਪ
6: ਜੀ।
7: ਤੇ ਉਹ ਅਸਲ ਚ ਹੋਇਆ ਕੀ ਕਿ 1502 ਸੈਂਪਲ ਲਏ 6 ਹਸਪਤਾਲਾਂ ਦੇ ਵਿੱਚ ਕਰਨਾਟਕ ਦੇ, ਤੇ ਕੁੱਤੇ ਨੂੰ ਟ੍ਰੇਨ ਕੀਤਾ ਗਿਆ, ਕੁੱਤੇ ਨੂੰ AI ਦੇ ਨਾਲ ਕੁੱਤੇ ਦੀ ਟ੍ਰੇਨਿੰਗ ਲਈ ਗਈ। ਇੱਕ ਬੰਦਾ ਜਿਹੜਾ ਕਿ ਉਹਦਾ ਟੈਸਟ ਕਰਨ ਵਾਸਤੇ ਉਹਦੇ ਬੰਦੇ ਦੇ ਉੱਪਰ ਇੱਕ ਸੂਤ ਸੂਤੀ ਮਰ ਕੇ ਜਿਹੜਾ ਕਾਟਨ ਦਾ ਇੱਕ ਮਾਸਕ ਉਹਦੇ ਬੰਦੇ ਦੇ ਮੂੰਹ ਤੇ ਰੱਖਿਆ ਗਿਆ, ਤੇ ਕਾਟਨ ਦੇ ਮਾਸਕ ਨੂੰ ਲੈ ਕੇ ਤਕਰੀਬਨ 4 ਤੋਂ 5 ਮਿੰਟ ਮਾਸਕ ਦੇ ਵਿੱਚ ਉਹਨੇ ਸਾਹ ਛੱਡਿਆ, ਤੇ ਫਿਰ ਉਹ ਮਾਸਕ ਨੂੰ ਡੱਬੇ ਚ ਬੰਦ ਕਰਕੇ ਹੋਸਪਿਟਲ ਲੈ ਕੇ ਗਏ। ਹੋਸਪਿਟਲ ਦੇ ਵਿੱਚ ਕੁੱਤਾ ਹੈਗਾ, ਤੇ ਕੁੱਤੇ ਨੇ ਉਸ ਮਾਸਕ ਨੂੰ ਸੁੰਘਿਆ, ਤੇ ਜਦੋਂ ਮਾਸਕ ਨੂੰ ਸੁੰਘਿਆ ਤੇ AI ਦੇ ਨਾਲ ਉਹ ਕੁੱਤੇ ਦਾ ਜਿਹੜੀਆਂ ਭਾਵਨਾਵਾਂ ਸੀਗੀਆਂ ਉਹ ਜੋੜੀਆਂ ਗਈਆਂ, ਤੇ ਉਹ ਭਾਵਨਾਵਾਂ ਜੋੜ ਗਈ ਕੁੱਤੇ ਦੀਆਂ, ਤੇ ਉਹ ਭਾਵਨਾਵਾਂ ਤੋਂ ਜਾਣ ਹੋਇਆ ਕਿ ਕਿੰਨੇ ਬੰਦਿਆਂ ਨੂੰ ਇੱਥੇ ਇਹਨਾਂ ਵਿੱਚ ਕਿਹੜੇ ਬੰਦੇ ਨੂੰ ਕੈਂਸਰ ਹੈਗੀ ਹੈ। ਉਹ AI ਦਾ ਕੁੱਤੇ ਦੀਆਂ ਜੋ ਸਮੈਲ ਕਰਦਾ ਕੁੱਤਾ ਉਸ ਮਾਸਕ ਨੂੰ ਸਮੈਲ ਕਰਨ ਤੋਂ ਬਾਅਦ ਉਹਦੇ ਦਿਮਾਗ ਵਿੱਚ ਉਹਦੇ ਅੰਦਰ ਕਿਹੋ ਜਿਹੀਆਂ ਤਰੰਗਾਂ ਫੁੱਟਦੀਆਂ ਨੇ, ਉਹ ਤਰੰਗਾਂ ਦੇ ਲਿਹਾਜ਼ ਤੇ ਫਿਰ AI ਦੱਸਦੀ ਹੈ ਕਿ ਇਸ ਨੂੰ ਕੈਂਸਰ ਹੈ ਜਾਂ ਨਹੀਂ ਉਸ ਵਿਅਕਤੀ ਨੂੰ। ਇੱਕ ਨਵੇਂ ਤਰ੍ਹਾਂ ਦਾ ਜਿਹੜਾ ਖੋਜ ਆ, ਹਾਂ ਨਵੇਂ ਤਰ੍ਹਾਂ ਦਾ ਭਾਰਤ ਵਿੱਚ ਹੋਇਆ ਇਹ ਵੀ ਇੱਕ ਕੁੱਤਾ ਜਿਹੜਾ ਹੈਗਾ ਉਹ ਬਿਮਾਰੀਆਂ ਦਾ ਡਾਇਗਨੋਜ ਕਰ ਰਿਹਾ, ਇਹ ਆਪਣੇ ਆਪ ਚ ਬੜੀ ਇੰਟਰਸਟਿੰਗ ਗੱਲ ਆ ਜੀ।
6: ਜੀ ਗੱਲ ਕਰਦੇ ਹਾਂ ਅਸੀਂ ਬਾਲੀਵੁੱਡ ਵਿੱਚ ਥੋੜੀ ਲੈ ਕੇ ਚਾਹੁੰਦੀ ਹਾਂ ਤੁਹਾਨੂੰ ਅਕੀਦਾ ਜੀ, ਕਿ ਸੰਜੇ ਦੱਤ ਦੀ ਖਬਰ ਕਿ ਮਰਾਠੀ ਨਾ ਬੋਲਣ ਤੇ ਸੰਜੇ ਦੱਤ ਨੇ ਮਾਫੀ ਮੰਗੀ, ਕੀ ਕਹਿਣਾ ਚਾਹੋਗੇ?
7: ਬਿਲਕੁਲ ਜੀ, ਅਸਲ ਤੁਹਾਨੂੰ ਪਹਿਲਾਂ ਇੱਕ ਦਿਨ ਨਾ ਕੀ ਹੋਇਆ ਸੀਗਾ ਕਿ ਉੱਥੇ ਦੇ ਨਾ ਜੀ ਸ਼ਿੰਦੇ, ਸ਼ਿਵ ਸੈਨਾ ਸ਼ਿੰਦੇ ਗੁੱਟ ਦੇ ਵਾਤਾਵਰਨ ਮੰਤਰੀ ਨੇ ਤੇ ਪ੍ਰਤਾਪ ਸਰਨਾਇਕ, ਉਸ ਨਾਲ ਗੱਲ ਕਰਦਿਆਂ ਉਹਨਾਂ ਨੇ ਇੱਕ ਦਿਨ ਕਿਹਾ ਸੀਗਾ ਕਿ ਮੈਂ ਮਰਾਠੀ ਨਹੀਂ ਜਾਣਦਾ, ਮੈਨੂੰ ਮਰਾਠੀ ਨਹੀਂ ਆਉਂਦੀ, ਤੇ ਮਰਾਠੀ ਕਹਿੰਦਾ ਭਾਸ਼ਾ ਸਿੱਖਣੀ ਸੌਖੀ ਥੋੜਾ ਹੈਗੀ ਆ। ਤਾਂ ਫਿਰ ਉਹ ਮੰਤਰੀ ਨੇ ਕਾਫੀ ਬੜੇ ਕਮੈਂਟ ਕੀਤੇ, ਜਿਹੜਾ ਸਰਨਾਇਕ ਸੀਗਾ ਉਹਨੇ ਕਹਿੰਦਾ ਵੀ ਕਮਾਲ ਦੀ ਗੱਲ ਆ, ਬੰਦਾ ਜੇਲ੍ਹ ਚ ਵੀ ਰਿਹਾ ਆ, ਮਰਾਠੀ ਫੇਰ ਨੀ ਸਿੱਖ ਸਕਿਆ ਇਹ, ਤੇ ਇਹਦੇ ਵਿੱਚ ਕੀ ਹੈ, ਇਹ ਰਹਿੰਦਾ ਮੁੰਬਈ ਦੇ ਵਿੱਚ ਆ, ਮਹਾਰਾਸ਼ਟਰ ਦੇ ਵਿੱਚ ਰਹਿੰਦਾ, ਤੇ ਮਰਾਠੀ ਨੂੰ ਆਉਂਦੀ ਨੇ। ਕਾਫੀ ਚਰਚਾ ਹੋਈ ਇਸ ਬੰਦੇ ਦੀ, ਸੰਜੇ ਦੀ ਬਹੁਤ ਚਰਚਾ ਹੋਈ। ਸੰਜੇ ਨੂੰ ਪਤਾ ਲੱਗਿਆ ਵੀ ਇਹ ਮੇਰੇ ਖਿਲਾਫ਼ ਕਾਫੀ ਚਲਾ ਗਿਆ, ਫਿਰ ਉਸਨੇ ਛਿੰਦੇ ਗੁੱਟ ਦੇ ਵਾਤਾਵਰਨ ਮੰਤਰੀ ਪ੍ਰਤਾਪ ਸਰਨਾਇਕ ਨੂੰ ਫੋਨ ਕੀਤਾ
6: ਜੀ,
7: ਮੀਟਿੰਗ ਚ ਬੈਠਾ ਸੀਗਾ ਪ੍ਰਤਾਪ ਸਰਨਾਇਕ, ਉਹਨੇ ਫੋਨ ਕੀਤਾ ਉਹਨੂੰ, ਉਹਨੇ ਗੱਲ ਕੀਤੀ ਮਰਾਠੀ ਵਿੱਚ ਵੀ ਮੈਂ ਮਰਾਠੀ ਜਾਣਦਾ ਹੈਗਾ ਤੇ ਮੈਨੂੰ ਮਰਾਠੀ ਆਉਂਦੀ ਆ, ਮੈਂ ਮਜ਼ਾਕ ਕੀਤਾ ਸੀਗਾ, ਮਾਫ਼ੀ ਉਹਨੇ ਸੋਰੀ ਮੰਗੀ, ਅਰੇ ਬੋਲੀ ਦਾ ਨਾ ਮਰਾਠੀ ਜਿਹੜੇ ਕਿ ਮਹਾਰਾਸ਼ਟਰ ਦੇ ਮਰਾਠੀ ਲੋਕ ਨੇ ਬੋਲੀ ਪ੍ਰਤੀ ਇੰਨੇ ਪੋਜੈਸਿਵ ਹੋ ਚੁੱਕੇ ਨੇ ਅੰਜੂ ਜੀ ਕਿ ਲੋਕਾਂ ਦੇ ਵਿੱਚ ਆਪਣੀ ਬੋਲੀ ਪ੍ਰਤੀ ਬਹੁਤ ਜ਼ਿਆਦਾ ਧਾਰਨਾ ਹੈ। ਸਾਡੇ ਪੰਜਾਬ ਦੇ ਵਿੱਚ ਤੁਸੀਂ ਲੈ ਲਓ ਕਿ ਲੋਕ ਕੋਈ ਇੱਥੇ ਜੇਕਰ ਕੋਈ ਬਿਹਾਰ ਤੋਂ ਜਾਂ ਯੂਪੀ ਤੋਂ ਸਾਡੇ ਇੱਥੇ ਪ੍ਰਵਾਸੀ ਮਜ਼ਦੂਰ ਆਉਂਦੇ ਹੈ ਤੇ ਅਸੀਂ ਉਹਨਾਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਨਾਲ ਹਿੰਦੀ ਬੋਲਣ ਟੁੱਟੀ ਭੱਜੀ ਹਿੰਦੀ ਬੋਲਣ ਲੱਗ ਜਾਂਦੇ ਹਾਂ, ਲੰਘ ਜਾਂਦਾ ਟੱਪਾ ਜਾਂਦਾ ਹੈ, ਇਹੀ ਗੱਲ ਕਰਦੇ ਹਾਂ ਅਸੀਂ ਤੇ ਪਰ ਅਸੀਂ ਪੰਜਾਬੀ ਨੀ ਸਿਖਾਉਂਦੇ, ਪੰਜਾਬੀ ਦੀ ਗੱਲ ਨੀ ਕਰਦੇ, ਸਾਡੇ ਵਿੱਚ ਇਹ ਐਡਾ ਹੈਗਾ। ਮੈਂ ਬੰਗਲੌਰ ਗਿਆ, ਬੰਗਲੌਰ ਦੇ ਵਿੱਚ ਉੱਥੇ ਦੇਖਿਆ ਕਿ ਲੋਕ ਨਾ ਹਿੰਦੀ ਪ੍ਰਤੀ ਇੰਨਾ ਉਹ ਕਰਦੇ ਨੇ ਕਿ ਅਸੀਂ ਹਿੰਦੀ ਨੂੰ ਬਰਦਾਸ਼ਤ ਨੀ ਕਰਦੇ ਇੱਥੇ, ਬਲਕਿ ਉਹਨਾਂ ਨੇ ਮੁਹਿੰਮ ਚਲਾਈ ਇੱਕ ਬੰਗਲੌਰ ਦੇ ਵਿੱਚ ਸੜਕਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵੀ ਜਿੱਥੇ ਵੀ ਕੋਈ ਹਿੰਦੀ ਚ ਬੋਰਡ ਲਿਖਿਆ ਹੋਇਆ ਉਹਨੂੰ ਉਤਾਰ ਦੋ, ਤੇ ਲੋਕਾਂ ਨੇ ਹਿੰਦੀ ਵਿੱਚ ਬੋਰਡ ਲਿਖੇ ਹੋਏ ਬੋਰਡ ਆਪਣਾ ਵੀ ਉਤਾਰਤੇ। ਮਤਲਬ ਇਸ ਤਰੀਕੇ ਉਹ ਕਹਿੰਦਾ ਸਾਡੀ ਭਾਸ਼ਾ ਹੈਗੀ ਹੈ, ਸਾਡੀ ਕੰਨੜ ਹੈਗੀ ਆ, ਅਸੀਂ ਕੰਨੜ ਭਾਸ਼ਾ ਨੂੰ ਪਿਆਰ ਕਰਦੇ ਹਾਂ, ਉਹ ਅੰਗਰੇਜ਼ੀ ਉੱਥੇ ਅੰਗਰੇਜ਼ੀ ਦੇ ਬੋਰਡ ਤੋਂ ਨਜ਼ਰ ਆਉਂਦੇ ਆ। ਹਾਂ ਜਿੱਥੇ ਕੋਈ ਕੇਂਦਰ ਸਰਕਾਰ ਦੇ ਮਹਿਕਮੇ ਹੈਗੇ ਆ, ਫਰਜ਼ ਕਰ ਲਓ ਕੋਈ ਕੇਂਦਰ ਸਰਕਾਰ ਦੇ ਬੈਂਕ।
8: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
7: ਤੁਹਾਨੂੰ ਆਮ ਤੌਰ ਤੇ ਬਾਜ਼ਾਰਾਂ ਦੇ ਵਿੱਚ ਨਹੀਂ ਮਿਲਦੇ, ਉੱਥੇ ਬੜੇ ਲੋਕ ਆਪਣੇ ਆਪ ਚ ਹੈਗੇ ਆ। ਇਹੀ ਹਾਲਾਤ ਹੈਗੇ ਨੇ ਉੱਥੇ ਮਰਾਠੀ ਦੇ ਵਿੱਚ, ਜਿਹੜੀ ਮਹਾਰਾਸ਼ਟਰ ਦੇ ਵਿੱਚ, ਉੱਥੇ ਵੀ ਉਹ ਬੋਲੀ ਪ੍ਰਤੀ ਬੜੇ ਹੀ ਪੋਜੈਸਿਵ। ਉਹਨਾਂ ਕਿਹਾ ਕਿ ਜਿਹੜੇ ਬੰਦੇ ਇੱਥੇ ਟੈਂਪੂ ਚਲਾਉਂਦੇ ਆ, ਕੋਈ ਕਾਰਾਂ ਚਲਾਉਂਦਾ ਹੈ, ਤੇ ਉਹ ਵੀ ਮਰਾਠੀ ਪਹਿਲਾਂ ਸਿੱਖ ਕੇ ਆਉਣ। ਜੇਕਰ 3 ਮਹੀਨੇ ਦਾ ਟਾਈਮ ਦਿੱਤਾ ਉਹਨੇ, 3 ਮਹੀਨਿਆਂ ਵਿੱਚ ਜੇਕਰ ਤੁਸੀਂ ਮਰਾਠੀ ਨਹੀਂ ਸਿੱਖਦੇ ਤਾਂ ਤੁਹਾਨੂੰ ਮਹਾਰਾਸ਼ਟਰ ਦੇ ਵਿੱਚ, ਮੁੰਬਈ ਦੇ ਵਿੱਚ ਟੈਂਪੂ ਤੇ ਕਾਰਾਂ ਚਲਾਉਣ ਦਾ ਅਧਿਕਾਰ ਨਹੀਂ ਹੋਏਗਾ। ਇਹ ਲਾਇਸੈਂਸ ਵੀ ਨਹੀਂ ਕਹਿੰਦਾ ਬਣਨ ਦਿਆਂਗੇ ਅਸੀਂ। ਉੱਥੇ ਮਹਾਰਾਸ਼ਟਰ ਦੇ ਵਿੱਚ ਬੋਲੀ ਪ੍ਰਤੀ ਇੰਨਾ ਲੋਕ ਪੋਜੈਸਿਵ ਹੋ ਰਹੇ ਆ
6: ਜੀ। ਹਾਂ, ਦੱਸਣਾ ਚਾਹਾਂਗੇ ਅਸੀਂ ਮੌਂਟਰੀਅਲ ਟਰੈਵਲ ਕੀਤਾ, ਮੌਂਟਰੀਅਲ ਵਗੈਰਾ ਵੀ ਜਾਓ ਨਾ, ਤੇ ਕਿਬੇਕ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਵੱਖਰਾ ਮੁਲਕ ਕਲਾਨ ਦੇ ਵਿੱਚ ਹੈਗਾ, ਕੈਨੇਡਾ ਤੋਂ ਪ੍ਰੋਵਿੰਸ, ਔਰ ਉੱਥੇ ਮੌਂਟਰੀਅਲ ਦੇ ਵਿੱਚ ਜਾਓ ਤਾਂ ਸਾਰੇ ਹਾਈਵੇਜ਼ ਤੇ ਫ੍ਰੈਂਚ ਦੇ ਵਿੱਚ ਹੀ ਹੈਗਾ। ਬੜੀ ਮੁਸ਼ਕਿਲ ਆਉਂਦੀ ਹੈ ਜੀ ਜਦੋਂ ਅਸੀਂ ਡਰਾਈਵ ਕਰ ਰਹੇ ਹੁੰਦੇ ਹਾਂ, ਬਹੁਤ ਮੁਸ਼ਕਿਲ ਆਉਂਦੀ ਹੈ ਕਿ ਅਸੀਂ ਸਮਝ ਹੀ ਨਹੀਂ ਸਕਦੇ ਉਹ ਲੈਂਗੁਏਜ ਜੋ ਕਿ ਹਾਈਵੇ ਤੇ, ਸਪੈਸ਼ਲੀ ਹਾਈਵੇ ਤੇ ਟਰੈਵਲ ਕਰ ਰਹੇ ਹੋ ਤੁਸੀਂ, ਬਾਈਪਾਸ ਜਾਣਾ ਹੈ ਤੁਸੀਂ, ਕੋਈ ਚੇਂਜ ਕਰਨਾ ਹੈ ਤੁਸੀਂ, ਕੋਈ ਮਰਜ ਕਰਨਾ ਹੈ, ਕੁਛ ਸਮਝ ਨਹੀਂ ਆਉਂਦਾ ਉੱਥੇ, ਬਿਲਕੁਲ ਮੁਸ਼ਕਿਲ ਆ ਜਾਂਦੀ ਜੀ। ਚਲਦੇ ਹਾਂ ਅਸੀਂ ਹੁਣ। ਉਮਰ ਅਬਦੁੱਲਾ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਕਸ਼ਮੀਰੀ ਜੇਲ੍ਹ ਜਾਣ, ਕਿਉਂ ਕਹਿ ਰਹੇ ਨੇ ਉਹ?
7: ਅਸਲ ਚ ਨਾ ਉਹ ਏਦਾਂ ਨੇ ਨਾ ਜੀ, ਜਿਹੜਾ ਕਿ ਉਮਰ ਅਬਦੁੱਲਾ ਨੇ ਸਰਕਾਰੀ ਸਮਾਗਮ ਦੇ ਵਿੱਚ ਬੰਦੇ ਮਾਤਰਮ ਪੂਰਾ ਗਾਇਆ ਸੀਗਾ। ਬੰਦੇ ਮਾਤਰ ਪੂਰਾ ਗਾਉਣ ਤੋਂ ਬਾਅਦ ਕਾਂਗਰਸ ਨੇ ਕਹਿਤਾ ਕਿ ਤੁਸੀਂ ਇੰਡੀਆ ਗਠਜੋੜ ਦੇ ਨਾਲ ਹੋ, ਉਮਰ ਜੀ ਤੁਹਾਡੀ ਪਾਰਟੀ ਇੰਡੀਆ ਗਠਜੋੜ ਦੇ ਨਾਲ ਹੈ, ਤੁਹਾਨੂੰ ਬੰਦੇ ਮਾਤਰਮ ਪੂਰਾ ਨਹੀਂ ਗਾਣਾ ਚਾਹੀਦਾ ਸੀਗਾ, ਤੁਹਾਨੂੰ ਬੰਦੇ ਮਾਤਰਮ ਉਨਾ ਹੀ ਗਾਣਾ ਚਾਹੀਦਾ ਸੀ ਜੋ ਪਹਿਲੇ ਜਿੰਨਾ ਪਹਿਲਾਂ ਗਾਣੇ ਆ ਆਪਾਂ। ਤਾਂ ਉੱਥੇ ਉਮਰ ਅਬਦੁੱਲਾ ਨੇ ਕਿਹਾ, ਕਹਿੰਦੇ ਵੀ ਕਾਂਗਰਸ ਸਾਨੂੰ ਚਾਹੁੰਦੀ ਆ ਕਿ ਅਸੀਂ ਜੇਲ੍ਹ ਚਲੇ ਜਾਈਏ ਕਸ਼ਮੀਰੀ ਲੋਕ। ਜਦੋਂ ਸਰਕਾਰੀ ਪ੍ਰੋਗਰਾਮ ਹੁੰਦੇ ਆ ਉਦੋਂ ਨਿਯਮ ਮੰਨਣਾ ਜ਼ਰੂਰੀ ਹੁੰਦਾ। ਉਸਨੇ ਇਹ ਲੱਗਦਾ ਵੀ ਕਾਂਗਰਸ ਜਿਹੜਾ ਇੰਡੀਆ ਗਠਜੋੜ ਦੇ ਨਾਲ, ਮੇਰੇ ਖਿਆਲ ਚ ਉਮਰ ਅਬਦੁੱਲਾ ਦੀ ਪਾਰਟੀ ਦਾ ਵਿਛੋੜਾ ਹੁਣ ਵੱਲ ਵੱਧ ਰਹੀ ਹੈ ਕਹਾਣੀ ਇਹ, ਜਿਵੇਂ ਕਿ ਉਮਰ ਕਹਿ ਰਿਹਾ, ਜਿਵੇਂ ਕਾਂਗਰਸ ਕਹਿ ਰਿਹਾ, ਲੱਗਦਾ ਕਿ ਇਹਨਾਂ ਦਾ ਵਿਛੋੜਾ ਤੋੜ ਵਿਛੋੜਾ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ ਜੀ।
6: ਕਿਤੇ ਜੀ ਸਹਾਰਨਪੁਰ ਦੀ ਖਬਰ ਹੈਗੀ ਮਸਜਿਦ ਦੇ ਨਾਲ ਰਿਲੇਟਿਡ, ਮਸਜਿਦ ਡਾਉਣ ਦੇ ਨਾਲ ਰਿਲੇਟਿਡ, ਕੀ ਖਬਰ ਜੀ ਹੈ? ਮੈਂ ਚਾਹਾਂਗੀ ਤੁਸੀਂ
7: ਦੇਖੋ ਇਸ ਤਰ੍ਹਾਂ ਜੀ, ਸਹਾਰਨਪੁਰ ਦੇ ਵਿੱਚ ਅੰਜੂ ਜੀ ਹੁੰਦਾ ਕੀ ਆ ਕਿ ਮਾਮੂਲੀ ਜੀ ਕੋਈ ਸਹਿ ਮਿਲ ਜਾਵੇ ਨਾ ਇਹਨਾਂ ਜਿਹੜੇ ਕਿ ਜੋ ਹਿੰਦੂਤਵਾ ਦਾ ਇੱਕ ਪੱਖ ਹੈਗਾ, ਹਿੰਦੂਤਵਾ ਦਾ ਇੱਕ ਪੱਖ ਹੈਗਾ ਜਿਹੜਾ ਕਿ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਲੱਗਿਆ ਹੋਇਆ, ਮੁਸਲਮਾਨ ਤਬਕੇ ਨੂੰ ਹੋਇਆ ਕੀ ਕਿ ਆਪਣਾ ਮੋਦੀ ਜੀ ਨੂੰ ਆਰਡਰ ਮਿਲਿਆ ਸੀਗਾ ਕਿ ਮਸਜਿਦ ਇਹ ਨਜਾਇਜ਼ ਹੈਗੀ ਆ। ਮਸਜਿਦ ਕੋਈ ਅੱਜ ਦੀ ਨਹੀਂ ਸੀਗੀ, ਉਹਦੇ ਵਿੱਚ ਜਦੋਂ ਢਾਈ ਗਈ ਮਸਜਿਦ ਉਹਦੇ ਵਿੱਚ ਕੂਆ ਮਿਲਿਆ, ਉਹ ਕੂਆ ਕਹਿੰਦੇ 250-300 ਸਾਲ ਪੁਰਾਣਾ ਕੂਆ ਹੈਗਾ। ਜੇ 250-300 ਸਾਲ ਕੂਆ ਪੁਰਾਣਾ ਹੈਗਾ ਇਹਦਾ ਮਤਲਬ ਮਸਜਿਦ ਹੋਰ ਹੀ ਪੁਰਾਣੀ ਹੋ ਸਕਦੀ ਹੈ
6: ਜੀ।
7: ਤੇ ਬੜੀ ਪੁਰਾਣੀ ਮਸਜਿਦ ਹੈਗੀ ਆ, ਤੇ ਉਸ ਮਸਜਿਦ ਨੂੰ ਢਾਉਣ ਬਾਰੇ ਕਿਹਾ ਜੀ ਇਹ ਨਜਾਇਜ਼ ਬਣੀ ਹੋਈ ਆ, ਤਾਂ ਉਸ ਮਸਜਿਦ ਨੂੰ 6 ਬੁਲਡੋਜ਼ਰ ਲਾ ਕੇ ਮਤਲਬ ਕਿ ਐਨ ਤੱਤ ਫੜਤੀ ਢਾ ਦਿੱਤਾ ਗਿਆ ਉਸ ਮਸਜਿਦ। ਉੱਥੇ ਮਾਮਲਾ ਚਲਿਆ ਗਿਆ ਫਿਰ ਸੁਪਰੀਮ ਕੋਰਟ ਦੇ ਵਿੱਚ, ਦਿੱਲੀ ਹਾਈ ਕੋਰਟ ਦੇ ਵਿੱਚ। ਦਿੱਲੀ ਹਾਈ ਕੋਰਟ ਨੇ ਅੱਛਾ ਨਾਲ ਮਸਜਿਦ ਵੀ ਢਾਈ, ਤੇ ਮੁਸਲਿਮ ਕਮੇਟੀ ਜੋ ਮੁਸਲਿਮ ਕਮੇਟੀ ਸੀਗੀ ਉਸ ਨੂੰ 6 ਕਰੋੜ 41 ਲੱਖ ਰੁਪਏ ਦਾ ਲਾਤਾ ਜੁਰਮਾਨਾ ਨਾਲ। ਤੇ ਜਦੋਂ ਉਹ ਮਾਮਲਾ ਹਾਈ ਕੋਰਟ ਚ ਗਿਆ ਤੇ ਹਾਈ ਕੋਰਟ ਨੇ ਸਾਰੀ ਗੱਲ ਜਾਣੀ ਵੀ ਤੁਸੀਂ ਇੰਨੀ ਜਲਦੀ ਕਿਵੇਂ ਢਾਤੀ ਆ।